ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠ ਸਭ ਦੁਖ ਜਾਇ ਤੇਕ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ

ਕਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਦਾਨ ਬਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ

ਗੁਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਪਵਨ ਮਹਿ

ਜੋਤ ਸਮਾਉਣ ਦਾ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ। ਜਥਾ ਸਖਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ

ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ

0: ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ। ਵੇ ਤਗਾਇਆ ਪੇ ਵੱਤੈ ਵੱਟ ਤਾਗੇ ਅਵਰਾਂ ਘੱਤੈ ਲੈ ਪਹਾੜ ਕਰੇ ਵੀ ਆਹੋ ਕਟਕਾਗਲ ਦਸਹਿਰਾ। ਸੁਣ ਵੇਖੋ ਲੋਕਾਂ।

0: ਉਹੀ ਸੰਤੁਸ਼ਟ ਹੈ, ਜਿਸ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ, ਉਹੀ ਜੀਵਨ ਹੈ ਜੋ ਸੇਵਾ ਵਿੱਚ ਬਤੀਤ ਹੁੰਦਾ ਹੈ।
1: ਇਸੀ ਗਿਆਨ ਅੰਮ੍ਰਿਤ, ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ, ਜਿਸ ਨੂੰ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਕੰਮ ਕਾਰ ਕਰਦੇ ਰਹੀਏ ਅਤੇ ਨਾਲ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੀਏ ਇੱਕ ਦੂਜੇ ਨਾਲ।
0: ਦੇਖੋ, ਜਿਹੜੀ ਖੇਤੀਬਾੜੀ ਹੈ ਨਾ, ਇਹ ਸਲਾਹ ਮਸ਼ਵਰਾ ਇਹ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਗੱਲ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕਰਦੇ ਹੋ, ਵੀ ਸਲਾਹਕਾਰ ਕੌਣ ਹੈ ਤੁਹਾਡਾ? ਇਹ ਰਾਹ ਜਾਂਦੇ ਨਾਲ ਸਲਾਹ ਨਹੀਂ ਕੀਤੀ ਜਾ ਸਕਦੀ, ਕਿਸੇ ਮਾਹਰ ਬੰਦੇ ਨਾਲ ਤੁਸੀਂ ਸਲਾਹ ਕਰ ਸਕਦੇ ਹੋ। ਕਿਉਂਕਿ ਖੇਤੀ ਦੇ ਵਿੱਚ ਹੁਣ ਸੰਧੂ ਸਾਹਿਬ ਵੰਨ ਸੁਵੰਨਤਾ ਇੰਨੀ ਜ਼ਿਆਦਾ ਹੈ, ਕਿਤੇ ਧੰਦੇ ਵਿੱਚ ਸ਼ਾਮਿਲ ਹੋ ਗਏ ਹੈ, ਸੋ ਇਸ ਕਰਕੇ ਕਿਹੜੇ ਬੰਦੇ ਨੂੰ ਕਿਸ ਚੀਜ਼ ਦੀ ਜਾਣਕਾਰੀ ਹੈ, ਜਾਣਕਾਰ ਬੰਦੇ ਨਾਲ ਹੀ ਆਪਾਂ ਜਿਹੜਾ ਇਹਦੀ ਸਲਾਹ ਮਸ਼ਵਰਾ ਕਰਕੇ ਕੋਈ ਵੀ ਜਿਸ ਤਰ੍ਹਾਂ ਦੀ ਦਿੱਕਤ ਹੈ, ਕੋਈ ਸਮੱਸਿਆ ਹੈ, ਕੋਈ ਵਿਉਂਤ ਕਰਨੀ ਹੈ, ਅਤੇ ਬਿਨਾਂ ਜਿੱਦਾਂ ਕਹਿ ਸਕਦੇ ਹਾਂ ਕਿ ਜਾਣਕਾਰੀ ਜਾਂ ਬਿਨਾਂ ਸਲਾਹ ਤੋਂ ਕੰਮ ਕਰਨਾ ਕਈ ਵਾਰੀ ਸਾਨੂੰ ਮਹਿੰਗਾ ਸਾਬਤ ਹੋ ਜਾਂਦਾ।
1: ਹਾਂ ਬਿਲਕੁਲ ਜੀ, ਦੇਖੋ ਹੁਣ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਹੈ ਉਹਨੂੰ ਪੂਰੀ ਆਪਾਂ ਕਹਿੰਦੇ ਹਾਂ ਕਿ ਚੰਗੇ ਤਰੀਕੇ ਨਾਲ
0: ਸਾਇੰਸ ਪਤਾ ਹੈ ਜੀ, ਉਹਨੂੰ ਉਹਦੀ ਸਾਇੰਸ ਪਤਾ ਹੈ ਉਹਨੂੰ,
1: ਹਾਂ ਕੀ ਸਮੱਸਿਆਵਾਂ ਆਉਂਦੀਆਂ ਅਤੇ ਕਿਹੜਾ ਢੰਗ ਤਰੀਕਾ ਵਰਤਣਾ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਕੰਮ ਕਰਨ ਦੀ ਲੋੜ ਪੈਂਦੀ। ਖਾਸ ਕਰਕੇ ਦੇਖੋ ਸਬਜ਼ੀਆਂ 'ਚ ਲੈ ਲਓ, ਕਿਉਂਕਿ ਸਬਜ਼ੀਆਂ ਹੈ ਵੀ ਇਹ ਤਾਂ ਬੜੀ ਛੇਤੀ ਖਰਾਬ ਹੋਣ ਵਾਲੀ ਹੈ।
0: ਬਿਲਕੁਲ,
1: ਇੱਕ ਵਾਰ ਜੇ ਟੁੱਟ ਗਈ ਅਤੇ ਫਿਰ ਜਿੰਨੇ ਛੇਤੀ ਹੋ ਸਕੇ ਉਹਨਾਂ ਦਾ ਮੰਡੀਕਰਨ ਕਰਨਾ ਅਤੇ ਤੋੜਨ ਲੱਗਿਆਂ ਵੀ ਗੱਲਾਂ ਦਾ ਧਿਆਨ ਰੱਖਣਾ।
0: ਬਿਲਕੁਲ,
1: ਤਾਂ ਕਿ ਖਪਤਕਾਰ ਤੱਕ ਵਧੀਆ ਤਰੀਕੇ ਨਾਲ ਪਹੁੰਚੇ, ਇਹ ਬੜਾ ਮਹੱਤਵਪੂਰਨ ਆ।
0: ਦੇਖੋ ਸਬਜ਼ੀ ਭਾਜੀ ਦਾ ਜਿੱਦਾਂ ਆਪਾਂ ਕਹਿੰਦੇ ਕਿ ਹਰ ਬੰਦਾ ਸਬਜ਼ੀ ਭਾਜੀ ਦਾ ਵਪਾਰਕ ਪੱਧਰ 'ਤੇ ਕੰਮ ਨਹੀਂ ਕਰ ਸਕਦਾ, ਆਪਾਂ ਆਮ ਵੀ ਦੇਖਦੇ ਹਾਂ, ਅਮੂਮਨ ਕਿਸਾਨ ਜਿਹੜੇ ਸਾਰੇ ਨਹੀਂ ਕਰਦੇ ਹੈ, ਸਬਜ਼ੀਆਂ ਵਾਲੇ ਕਿਸਾਨ ਹੀ ਸਬਜ਼ੀ ਦਾ ਕਿੱਤਾ ਧੰਦਾ ਕਰਦੇ ਹੈ। ਜਿੱਦਾਂ ਤੁਸੀਂ ਦੱਸਿਆ ਹੈ ਕਿ ਸਬਜ਼ੀ ਪੈਦਾ ਕਰਨ ਤੋਂ ਲੈ ਕੇ ਮੰਡੀਕਾਰੀ ਤੱਕ ਹਰ ਪੱਖ ਦੇ ਉੱਤੇ ਇਹਦੇ ਵੱਖ ਵੱਖ ਲੋੜਾਂ ਨੇ, ਵੱਖ ਵੱਖ ਢੰਗ ਹੈ, ਤਰੀਕੇ ਹੈ। ਹੁਣ ਆਪਾਂ ਦੇਖਿਆ ਵੀ ਸਬਜ਼ੀਆਂ ਦੀ ਜਦੋਂ ਆਪਾਂ ਵਿਉਂਤਬੰਦੀ ਕਰਦੇ ਹਾਂ, ਕਿਉਂਕਿ 12 ਮਹੀਨੇ 30 ਦਿਨ ਸਾਨੂੰ ਸਬਜ਼ੀ ਦੀ ਲੋੜ ਹੈ ਅਤੇ 12 ਮਹੀਨੇ 30 ਦਿਨ ਸਾਡੇ ਖੇਤ ਦੇ ਵਿੱਚ ਸਬਜ਼ੀ ਚਾਹੀਦੀ ਹੈ।
1: ਰਹਿੰਦੀ ਰਹਿੰਦੀ ਆ ਰੁੜੀਆ ਰਾਮ ਜੀ, ਅੱਗੇ ਸਮਾਂ ਆਉਂਦਾ ਸੀ ਵੀ ਸਬਜ਼ੀ ਜਿਹੜੀ ਨਾ ਰੁੱਤ ਦੇ ਹਿਸਾਬ ਨਾਲ ਮਿਲਦੀ, ਹੁਣ ਕਿ ਸਾਡੇ ਮਾਹਰਾਂ ਨੇ ਇਹੋ ਜਿਹੀਆਂ ਕਿਸਮਾਂ ਦੇ ਤੀਆਂ ਕਿ ਹਰ ਰੁੱਤ ਵਿੱਚ ਪੈਦਾ ਹੋ ਜਾਂਦੀਆਂ ਨੇ। ਅਤੇ ਦੂਸਰਾ ਹੈ ਕਿ ਸਾਨੂੰ ਤਾਂ ਸਾਡੇ ਮੁਲਕ ਦੀ ਖੂਬਸੂਰਤੀ ਹੈ ਵੀ ਇੱਥੇ ਵੱਖਰੇ ਵੱਖਰੇ ਮੌਸਮ ਆ ਜੀ, ਹਾਂਜੀ ਕਿਸੇ ਆਪਣੇ ਨਹੀਂ ਤੇ ਦੂਜੇ ਤੋਂ ਪੈਦਾ ਹੋ ਕੇ ਉੱਥੋਂ ਆ ਜਾਏਗੀ ਮੰਗ ਹੋ ਕੇ ਹਿਸਾਬ ਨਾਲ।
0: ਬਿਲਕੁਲ,
1: ਕਿਸਾਨ ਵੀਰ ਅੱਜ ਕੱਲ੍ਹ ਹੁਣ ਕਿ ਇੰਨਾ ਵਧੀਆ ਤਰੀਕਾ ਹੈ, ਆਪਸ ਵਿੱਚ ਤਾਲਮੇਲ ਆ ਕਿ ਸਾਧਨ ਵੀ ਹੈਗੇ ਆ,
0: ਬਿਲਕੁਲ
1: ਜਿਹਨਾਂ ਦੀ ਵਰਤੋਂ ਕਰਕੇ ਇਹਦਾ ਮੰਡੀਕਰਨ ਕੋਈ ਜੇ ਆਪਾਂ ਦੇਖੀਏ ਕੋਈ ਇੰਨੀ ਔਖਿਆਈ ਵਾਲੀ ਗੱਲ ਨਹੀਂ ਗੀ।
0: ਢੰਗ ਤਰੀਕੇ ਵੀ ਬਦਲ ਗਏ ਨਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਸਬਜ਼ੀਆਂ ਜਿਹੜੀਆਂ ਹੈ ਸਾਡੇ ਕੋਲ ਨੈੱਟ ਹਾਊਸ ਆ ਗਿਆ, ਨੋ ਟਨਲ ਵਿਧੀ ਹੈ, ਪੌਲੀ ਹਾਊਸ ਹੈ, ਵੱਖ ਵੱਖ ਵਿਧੀਆਂ ਆ ਗਈਆਂ, ਸੋ ਸਾਰਾ ਸਾਲ ਸਬਜ਼ੀ ਤਾਂ ਆਪਾਂ ਲੈਣੀ ਹੀ ਲੈਣੀ ਹੈ, ਉਹਦੇ 'ਚ ਗੱਲ ਜਿਹੜੀ ਕੋਈ ਦੋ ਰਾਏ ਨਹੀਂ ਹੈ। ਇੱਕ ਤਾਂ ਦੇਖੋ ਵੀ ਸਬਜ਼ੀਆਂ ਦੇ ਵਿੱਚ ਆਮ ਤੌਰ 'ਤੇ ਅਸੀਂ ਮਾਰ ਜਿਹੜੀ ਖਾਂਦੇ ਹਾਂ ਉਹ ਜਾ ਕੇ ਤਾਂ ਮੰਡੀ 'ਚ ਹੀ ਖਾਂਦੇ ਹਾਂ, ਕਿਉਂਕਿ ਸਬਜ਼ੀਆਂ ਦੇ ਵਿੱਚ ਇੱਕ ਗੱਲ ਤਾਂ ਸੰਧੂ ਸਾਹਿਬ ਬਿਲਕੁਲ ਸੱਚਾਈ ਹੈ ਕਿ ਅਗੇਤ ਔਰ ਪਛੇਤ ਦੀ ਚੀਜ਼ ਹੈ ਇਹ, ਜਿੰਨੀਆਂ ਆਪਾਂ ਅਗੇਤੀਆਂ ਸਬਜ਼ੀਆਂ ਲੈਂਦੇ ਹਾਂ ਉਹਨਾਂ ਸਾਡਾ ਮੁਨਾਫਾ ਵੱਧ ਆਉਂਦਾ ਹੈ, ਇਸੇ ਤਰ੍ਹਾਂ ਪਛੇਤੀਆਂ ਸਬਜ਼ੀਆਂ ਜਦੋਂ ਆਪਾਂ ਬੀਜਦੇ ਹਾਂ ਉਹਦੇ 'ਚ ਸਾਡਾ ਮੁਨਾਫਾ ਵੱਧ ਜਾਂਦਾ, ਤਾਂ ਕਿ ਜਿਹੜਾ ਵਿਚਲਾ ਗਲੱਟ ਦਾ ਟਾਈਮ ਹੁੰਦਾ ਉਹ ਸਾਡਾ ਇੱਕੋ ਜਿੱਕਾ ਨਿਕਲ ਜਾਂਦਾ, ਜਿਹਨੂੰ ਕਹਿ ਸਕਦੇ ਹਾਂ ਵੀ ਘਾਟ ਬਾਅਦ ਜਿਹੜੀ ਆ ਦੋਨੋਂ ਸਮਿਆਂ ਦੇ ਵਿੱਚ ਪੂਰੀ ਹੋ ਜਾਂਦੀ। ਇਸ ਕਰਕੇ ਵਿਉਂਤਬੰਦੀ ਦੇ ਵਿੱਚ ਸਾਨੂੰ ਪਹਿਲਾਂ ਹੀ ਇਹ ਚੀਜ਼ ਜਿਹੜੀ ਹੈ ਵਿੱਚ ਸ਼ਾਮਿਲ ਕਰ ਲੈਣੀ ਚਾਹੀਦੀ, ਭਾਈ ਮੈਂ ਇੰਨਾ ਰਕਬਾ ਅਗੇਤਾ ਲਾਉਣਾ ਹੈ, ਇੰਨਾ ਮੁੱਖ ਸਮੇਂ 'ਚ ਲਾਉਣਾ ਹੈ, ਇੰਨਾ ਘਾ ਰਕਬਾ ਮੈਂ ਪਛੇਤਾ ਲਾਉਣਾ ਹੈ, ਉਸ ਲਿਹਾਜ਼ ਨਾਲ ਹੀ ਉਹਦੀ ਤੁੜਾਈ ਫਿਰ ਹੋਣੀ ਹੈ।
1: ਹਾਂ, ਉਹ ਫਿਰ ਵਿਉਂਤਬੰਦੀ ਹੋ ਗਈ ਨਾ ਕਿ ਮੇਰੇ ਤੋਂ ਮੰਡੀ ਕਿੰਨੀ ਦੂਰ ਹੈ।
0: ਬਿਲਕੁਲ,
1: ਜੇ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਤਾਂ ਦੇਖੋ ਰੁੜੀਆ ਰਾਮ ਜੀ ਕਿ ਹੁਣ ਇੰਨੇ ਜ਼ਿਆਦਾ ਆਪਣੇ ਕੋਲ ਜਿੱਦਾਂ ਕਹਿੰਦੇ ਮੌਕੇ ਹੁੰਦੇ ਆ, ਸਿਰਫ ਸੰਪਰਕ ਕਰਨ ਦੀ ਲੋੜ ਪੈਂਦੀ ਹੈ, ਘਰ ਘਰ ਵੀ ਸਪਲਾਈ ਕਰ ਦਿੰਦੇ ਜੀ,
0: ਕਰਦੇ ਬਿਲਕੁਲ ਜੀ ਬਿਲਕੁਲ।
1: ਅੱਜ ਕੱਲ੍ਹ ਲੋਕ ਵਟਸਐਪ 'ਤੇ ਤੁਹਾਡੇ ਔਡਰ ਭੇਜ ਦਿੰਦੇ ਅਤੇ ਅਸੀਂ ਪੈਕ ਕਰਕੇ ਉਹਦੇ ਘਰ ਉਹ ਜਿਹੜੀ ਹੈ
0: ਔਰ ਤਾਜ਼ੀ ਸਬਜ਼ੀ,
1: ਹਾਂ
0: ਵਧੀਆ
1: ਪੁੱਜਦੀ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਦੇਖੋ ਕਿ ਜੇ ਆਪਣੇ ਕੋਲ ਕਿਸਾਨ ਕੋਈ ਇਹੋ ਜਿਹਾ ਹੋਵੇ ਜਾਂ ਕੋਈ ਠੇਕੇਦਾਰ ਇਹੋ ਜਿਹਾ ਮਿਲ ਜਾਂਦਾ ਜਿਹੜਾ ਪੱਕਾ ਖਰੀਦਦਾਰ ਬਣ ਜਾਵੇ, ਚਾਰ ਪੈਸੇ ਜੇ ਘੱਟ ਵੀ ਮਿਲ ਜਾਣ, ਪੱਕਾ ਯਕੀਨੀ ਤਾਂ ਹੋ ਗਿਆ ਵੀ ਮੇਰੀ ਚੀਜ਼ ਵਿਕ ਜਾਊਗੀ। ਕਿਉਂਕਿ ਜੇ ਉਹ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਵੀ ਜੇ ਇੱਕ ਵਾਰ ਟੁੱਟ ਗਈ ਅਤੇ ਫਿਰ ਇਹਦੀ ਕੀਮਤ ਘੱਟਦੀ ਹੀ ਰਹਿਣੀ,
0: ਘੱਟਦੀ ਹੈ ਜੀ। ਗੱਲ ਤੁਹਾਡੀ ਸੰਧੂ ਸਾਹਿਬ ਬਿਲਕੁਲ ਸਹੀ ਹੈ ਕਿ ਕੰਮ ਕੋਈ ਵੀ ਕਰੋ ਉਹਨੂੰ ਪੱਕੇ ਪੈਰੀਂ ਕਰੋ। ਪੱਕੇ ਪੈਰੀਂ ਦਾ ਮਤਲਬ ਇਹੀ ਹੈ ਕਿ ਬਾਅਦ ਦੇ ਵਿੱਚ ਕੋਈ ਕਚਿਆਈ ਜਿਹੜੀ ਹੈ ਨਾ ਉਹ ਫਿਰ ਤੁਹਾਨੂੰ ਕੱਚਾ ਕਰ ਦੂਗੀ, ਇਸ ਕਰਕੇ

0: ਪੱਕੇ ਵੀ ਕੱਚੇ ਹੋਣ ਨਾਲੋਂ ਪਹਿਲਾਂ ਪੱਕੇ ਹੋ ਕੇ ਕੰਮ ਕਰਨਾ ਚਾਹੀਦਾ। ਪੱਕੇ ਹੋਣ ਕੇ ਕੰਮ ਕਰਨ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਚਾਰ ਪੈਸੇ ਘੱਟ ਵੀ ਆ ਜਾਣ ਮੁਨਾਫਾ, ਉਹਦਾ ਕੋਈ ਨੁਕਸਾਨ ਨਹੀਂ,
1: ਲਗਾਤਾਰ ਆਉਂਦੇ ਰਹੇ।
0: ਪਰ ਜਿਹੜਾ ਖਤਰਾ ਜਿਹੜਾ ਤੁਹਾਡੇ ਸਾਹਮਣੇ, ਹੁਣ ਤੁਸੀਂ ਮੰਡੀ 'ਚ ਲੈ ਕੇ ਜਾਂਦੇ ਹੋ ਜੀ ਕਿ ਭਾਅ ਮਿਲ ਗਿਆ ਨਹੀਂ ਮਿਲਿਆ ਨਾ ਮਿਲਿਆ, ਕਈ ਵਾਰੀ ਬਰਾਨ ਵੀ ਹੋਣਾ ਪੈਂਦਾ ਹੈ। ਸੋ ਇਸ ਕਰਕੇ ਜਿੱਦਾਂ ਕਿਹਾ ਕਿ ਹੁਣ ਸਾਡੇ ਕੋਲ ਸਾਧਨ ਹੈ, ਗਰੁੱਪ ਬਣੇ ਹੋਏ ਆ ਕਿਸਾਨਾਂ ਦੇ ਅਲੱਗ ਅਲੱਗ ਗਰੁੱਪਾਂ ਦੇ ਵਿੱਚ, ਤੁਸੀਂ ਸ਼ਾਮਿਲ ਹੋ ਕੇ ਉੱਥੇ ਮੰਡੀਕਾਰੀ ਕਰ ਸਕਦੇ ਹੋ, ਉਹਨਾਂ ਨੂੰ ਆਪਣੀ ਫਸਲ ਦੇ ਸਕਦੇ ਹੋ, ਤੋ ਤਾਂ ਕਿ ਕਿਸੇ ਵੀ ਤਰ੍ਹਾਂ ਫਸਲ ਦੇ ਵਿੱਚ ਫਿਰ ਵੱਟਾ ਨਾ ਰਹੇ। ਅਤੇ ਹੁਣ ਤਾਂ ਦੇਖੋ ਜੀ ਸਿੱਧੀ ਮੰਡੀਕਾਰੀ ਦਾ ਜੇ ਉਪਰਾਲਾ ਕੀਤਾ ਜਾਵੇ ਵੀ ਤੁਸੀਂ ਸਿੱਧੇ ਗਾਹਕ ਤੱਕ ਹੀ ਜਾਓ, ਉਹਦੇ ਨਾਲ ਤਾਂ ਰੀਸ ਹੀ ਹੈ ਨਹੀਂ।
1: ਹਾਂ ਉਹ ਤਾਂ ਵਧੀਆ ਜੀ, ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਨਾ ਕਿ ਖਪਤਕਾਰ ਨੂੰ ਫਾਇਦਾ ਹੈ ਅਤੇ ਸਾਨੂੰ ਵੀ ਫਾਇਦਾ ਹੈ ਕਿ ਆਪਾਂ ਜਿਹੜੀ ਚੀਜ਼ ਹੈਗੀ ਆ ਉਹ ਵਧੀਆ ਵਿਕ ਜੂਗੀ।
0: ਬੜੇ ਜ਼ਿਮੀਦਾਰ ਨੇ ਜੀ ਆਪਣੇ ਉਪਰਾਲੇ ਕਰਦੇ ਪਏ, ਜਿਹੜੇ ਇਹ ਕਹਿੰਦੇ ਆ ਕਿ ਸਾਤੋਂ ਆਰਡਰ ਨਹੀਂ ਜਿਹੜੇ ਨਿਬੜਦੇ।
1: ਹਾਂ ਜ਼ਿਆਦਾ ਹੈ, ਕਈ ਸਬਜ਼ੀਆਂ ਇਹੋ ਜਿਹੀਆਂ ਨੇ ਜਿਹੜੀਆਂ ਦੀ ਜ਼ਿਆਦਾ ਕੀਮਤ ਹੁੰਦੀ
0: ਹੈ,
1: ਜਿਹਨੂੰ ਆਪਾਂ ਕਹਿੰਦੇ ਹਾਈ ਵੈਲਿਊ, ਉਹਨਾਂ ਦੀ ਬੜੀ ਮੰਗ ਹੁੰਦੀ ਹੈ ਜੀ। ਉਹਨਾਂ ਵੱਲ ਜੇ ਆਪਾਂ ਰੰਗ ਬਿਰੰਗੀਆਂ ਸਬਜ਼ੀਆਂ ਵੀ ਪੈਦਾ ਹੋਣ ਲੱਗ ਪਈਆਂ ਜੀ,
0: ਬੜਾ ਕੁਛ ਹੈ ਜੀ, ਬੜਾ ਕੁਛ
1: ਉਹ ਵੀ ਪੈਦਾ ਹੋ ਸਕਦੀਆਂ ਨੇ। ਅੱਛਾ ਜਿਹੜੀ ਸਬਜ਼ੀ ਵਿੱਚ ਗੱਲ ਹੁੰਦੀ ਹੈ ਨਾ ਕਿ ਆਪਾਂ ਇਹਨਾਂ ਦੀ ਠੀਕ ਤਰੀਕੇ ਨਾਲ ਦਰਜਾਬੰਦੀ ਕਰਕੇ ਲੈ ਕੇ ਜਾਓ ਕਿ ਇੱਕੋ ਜਿਹਾ ਆਕਾਰ ਦੇਖਣ ਨੂੰ ਸੋਹਣੀਆਂ ਲੱਗਣ, ਅਤੇ ਤਾਂ ਕਿ ਫਿਰ ਉਹਦਾ ਮੁੱਲ ਜ਼ਿਆਦਾ ਆਪਾਂ ਨੂੰ ਜ਼ਿਆਦਾ ਮਿਲਦਾ, ਵਧੀਆ ਮਿਲਦਾ,
0: ਵਧੀਆ ਮਿਲਦਾ ਜੀ। ਦੇਖੋ ਮੰਡੀ ਦੇ ਵਿੱਚ ਜਦੋਂ ਥੋਕ ਵਾਲੀ ਮੰਡੀ 'ਚ ਤੁਸੀਂ ਜਿੱਥੇ ਵਪਾਰੀ ਮੰਡੀ ਫਸਲ ਵਿਕਦੀ ਹੈ ਉੱਥੇ ਲੈ ਕੇ ਜਾਂਦੇ ਹੋ, ਅਤੇ ਉੱਥੇ ਤਾਂ ਤੁਹਾਨੂੰ ਗ੍ਰੇਡ ਕਰਕੇ ਲੈ ਕੇ ਜਾਣੀ ਪੈਣੀ ਹੈ, ਕਿਉਂਕਿ ਜੇ ਫਸਲ ਦੇ ਵਿੱਚ ਦਾਣੇ ਦਾ ਰਲਾਅ ਹੋਊ ਛੋਟਾ ਵੱਡਾ ਹੋਊਗਾ ਅਤੇ ਫਿਰ ਜਿਹੜਾ ਭਾਅ ਨੂੰ ਵੱਟਾ ਲੱਗਣਾ ਹੀ ਲੱਗਣਾ ਹੈ।
1: ਹਾਂ ਫਿਰ ਤਾਂ ਦੜਾ ਹੋ ਗਿਆ ਜੀ,
0: ਦੜਾ ਹੋ ਗਿਆ। ਸੋ ਇਸ ਕਰਕੇ ਇਹ ਗੱਲ ਤਾਂ, ਬਾਕੀ ਤੁੜਾਈ ਤਾਂ ਦੇਖੋ ਸੰਧੂ ਸਾਹਿਬ ਹੈ ਵੀ ਹੁਣ ਤਾਂ ਸਾਡੇ ਕੋਲ ਸਾਧਨ ਵੀ ਆ ਗਏ, ਤੁੜਾਈ ਅਤੇ ਪੈਕਿੰਗ ਇਹ ਤੁਹਾਡੀਆਂ ਦੋਨੋਂ ਚੀਜ਼ਾਂ ਤੁਹਾਡਾ ਪੈਸਾ ਬਣਾਉਂਦੀਆਂ ਹੈ। ਤੁੜਾਈ ਕਰਕੇ ਕਿਸ ਢੰਗ ਨਾਲ ਤੁਸੀਂ ਉਹਨੂੰ ਪੈਕ ਕਰਕੇ ਲੈ ਕੇ ਜਾਂਦੇ ਹੋ, ਕਿਤੇ ਕੋਈ ਚਟਾਖ ਨਾ ਲੱਗਿਆ ਹੋਵੇ, ਕਿਸੇ ਕਿਸੇ ਤਰ੍ਹਾਂ ਦੀ ਜਿਹੜੀ ਦਬਾਅ ਦੇ ਵਿੱਚ ਨਾ ਸਬਜ਼ੀ ਆਈ ਹੋਵੇ, ਮਤਲਬ ਕਹਿਣ ਦਾ ਉਹੀ ਹੈ ਕਿ ਉਹਦਾ ਤਾਜ਼ਾਪਣ, ਉਹਦੀ ਖੂਬਸੂਰਤੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਾਲ ਵੀ ਖਰਾਬ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਫਿਰ ਭਾਅ ਨੂੰ ਵੱਟਾ ਲੱਗੂਗਾ।
1: ਹਾਂ ਇਹ ਤਾਂ ਜਿਹੜੇ ਕਈ ਤਾਂ ਕਿਸਾਨ ਵੀਰ ਨਾ ਹੁਣ ਆਪਣੇ ਤੁੜਾਈ ਕਰਨ ਵਾਲੇ ਪੱਕੇ ਰੱਖੇ ਹੁੰਦੇ ਆ ਜੀ, ਉਹ ਵੀ ਬੜੇ ਆਪਣੇ ਫਨ ਦੇ ਮਾਹਰ ਹੁੰਦੇ ਜੀ,
0: ਬਿਲਕੁਲ ਬਿਲਕੁਲ।
1: ਉਹਨੂੰ ਪਤਾ ਹੁੰਦਾ ਹੈਗਾ ਕਿ ਜੇ ਆਪਾਂ ਮਾਰ ਕਹਿੰਦੇ ਵੀ ਹੱਥਾਂ 'ਤੇ ਜੇ ਆਪਾਂ ਉਹ ਪਲਾਸਟਿਕ ਪੋਲੀਥੀਨ ਦੀਆਂ ਲੋਹਾ ਚਲਾ ਲਓ ਜੀ ਤਾਂ ਕਿ ਸਬਜ਼ੀ ਨੂੰ ਸਿੱਧਾ ਹੱਥ ਨਾ ਲੱਗੇ,
0: ਹੱਥ ਨਾ ਲੱਗੇ, ਸਹੀ ਗੱਲ, ਸਿਆਣੀ ਗੱਲ।
1: ਹਾਂ ਕੋਈ ਦਾਗ ਨਾ ਲੱਗ ਜੇ ਉੱਤੇ, ਕੋਈ ਆਪਾਂ ਨਹੁੰ ਨਾ ਲੱਗ ਜੇ, ਉਹਦੇ ਨਾਲ ਵੀ ਉਹਦੀ ਜਿਹੜੀ ਕੀਮਤ ਹੈ ਘੱਟਦੀ ਹੈ,
0: ਘੱਟਦੀ ਹੈ ਜੀ, ਘੱਟਦੀ ਹੈ।
1: ਫਿਰ ਆਪਾਂ ਤੋੜ ਕੇ ਜਿਹੜੇ ਕ੍ਰੇਟ ਹੁੰਦੇ ਆ ਉਹਨਾਂ 'ਚ ਰੱਖੀਏ ਠੀਕ ਤਰੀਕੇ ਨਾਲ ਤਾਂ ਕਿ ਉਹ ਸੁਰੱਖਿਅਤ ਰਹਿਣ।
0: ਆ ਜਿਹੜੀਆਂ ਦੇਖੋ ਜੀ ਸਬਜ਼ੀਆਂ ਜਿੱਦਾਂ ਤੁਸੀਂ ਕਿਹਾ ਵੀ ਕਈ ਸਬਜ਼ੀਆਂ ਐਸੀਆਂ ਹੈ ਜਿਹਨਾਂ ਨੂੰ ਚਟਾਕ ਤੱਕ ਵੀ ਨਹੀਂ ਲੱਗਣਾ ਚਾਹੀਦਾ, ਕਈ ਸਬਜ਼ੀਆਂ ਐਸੀਆਂ ਹੈ ਜਿਹੜੀਆਂ ਸਾਨੂੰ ਸਾਫ਼ ਸੁਥਰੀਆਂ ਧੋ ਕੇ ਲੈ ਕੇ ਜਾਣੀਆਂ ਚਾਹੀਦੀਆਂ, ਹੈ ਕਿ ਨਾ। ਹੁਣ ਤੁਸੀਂ ਮੂਲੀ ਦੇਖੋ, ਮੂਲੀ ਇੱਕ ਐਸੀ ਫਸਲ ਹੈ ਜਿਹੜੀ ਆਪਾਂ ਨੂੰ ਮੰਡੀ ਦੇ ਵਿੱਚ ਧੋ ਕੇ ਹੀ ਲੈ ਕੇ ਜਾਣੀ ਪੈਣੀ,
1: ਸਾਫ਼ ਸੁਥਰੀ ਲੈ ਕੇ ਲੈ ਲਓ ਜੀ।
0: ਗਾਜਰ, ਗਾਜਰਾਂ ਦੀ ਗੱਲ ਕਰ ਰਹੇ
1: ਸਾਡੇ ਕਿਸਾਨ ਵੀਰਾਂ ਨੇ ਨਾ ਬੜੀ ਵਧੀਆ ਬਣਾਇਆ ਜੁਗਾੜ ਜੀ, ਗਾਜਰਾਂ ਧੋਣ ਵਾਲਾ।
0: ਬਿਲਕੁਲ ਬਿਲਕੁਲ,
1: ਪਹਿਲਾਂ ਇਹ ਵੀ ਇੱਕ ਮੁਹਿੰਮ ਹੁੰਦੀ ਸੀ ਵੀ ਪਹਿਲਾਂ ਪੱਟੋ, ਪਟਾਈ ਵਾਲੀਆਂ ਮਸ਼ੀਨਾਂ ਵੀ
0: ਆ ਗਈਆਂ ਜੀ, ਹੁਣ ਤਾਂ ਗਾਜਰਾਂ ਵੀ ਦੇਖੋ 12 ਮਹੀਨੇ 30 ਦਿਨ ਪੈਦਾ ਹੋਣ ਲੱਗ ਗਈਆਂ। ਪਹਿਲਾਂ ਦੇਖੋ ਸਿਰਫ ਆਪਾਂ ਕਹਿੰਦੇ ਉਹਨੂੰ ਸਿਆਲ ਦੀ ਸਬਜ਼ੀ ਸੀ, ਹੁਣ 12 ਮਹੀਨੇ 30 ਦਿਨ ਗਾਜਰ ਵੀ ਮਿਲਦੀ ਹੈ, 12 ਮਹੀਨੇ 30 ਦਿਨ ਗੋਭੀ ਵੀ ਮਿਲਦੀ ਹੈ, ਕੋਈ ਐਸੀ ਸਬਜ਼ੀ ਆਪਾਂ
1: ਬੈਂਗਣ ਲੈ ਲਓ,
0: ਕੋਈ ਮਤਲਬ ਐਸੀ ਸਬਜ਼ੀ ਨਹੀਂ ਰਹੀ ਜਿਹੜੀ ਉਪਲਬਧ ਤਾਂ 12 ਮਹੀਨੇ 30 ਦਿਨ ਨਹੀਂ ਹੈ।
1: ਮਤਲਬ ਹੁੰਦੀ ਹੈ ਕਿ ਆਪਾਂ ਜੋ ਵਿਗਿਆਨਿਕ ਢੰਗ ਅਪਣਾ ਕੇ ਵਧੀਆ ਮੰਡੀਕਰਨ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ, ਮਾਨਸ ਗਾਨ। ਅੱਜ ਤੁਸੀਂ ਇਸ ਦੀ 208ਵੀਂ ਕੜੀ ਸੁਣੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ। ਸਵੇਰੇ 7:02 'ਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਏਗਾ ਸੋਹਣੀ ਸਵੇਰ।

8:40 ਤੇ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ। ਸਵੇਰੇ 9:02 ਤੇ ਸੁਣੋਗੇ ਫਿਲਮ ਮਿਊਜ਼ਿਕ। ਅੱਜ ਦੇ ਪ੍ਰੋਗਰਾਮ ਦੇ ਕਲਾਕਾਰ ਹੋਣਗੇ ਦੇਵਾਨੰਦ। ਸਵੇਰੇ 9:30 ਤੁਹਾਡੇ ਖਤਾਂ ਤੇ ਈਮੇਲਸ ਤੇ ਆਧਾਰਿਤ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਸਵੇਰੇ 10:00 ਪੰਜਾਬੀ ਨਾਟਕ ਸੁਣੋਗੇ ਰਾਹ ਮਿਲ ਗਈ। ਇਹ ਆਕਾਸ਼ਵਾਣੀ ਲੁਧਿਆਣਾ ਦੇ ਕਰਮਵੀਰ

0: ਰਹੇਗਾ WhatsApp ਤੇ ਆਧਾਰਿਤ ਤੁਹਾਡੀ ਫਰਮਾਇਸ਼ਾਂ ਦੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ 12:05 ਤੇ ਵਜਦੇ ਵੇਲੇ ਪ੍ਰੋਗਰਾਮ ਚ ਵਿਸ਼ਵ ਗਰਭ ਨਿਰੋਧਕ ਦਿਵਸ ਇਸ ਤਹਿਤ ਬੱਚਿਆਂ ਚ ਅੰਤਰ ਰੱਖਣਾ ਕਿਉਂ ਜ਼ਰੂਰੀ ਇਸ ਦੇ ਬਾਰੇ ਡਾਕਟਰ ਗੁਰਮੀਤ ਕੌਰ ਜਾਣਕਾਰੀ ਦੇਣਗੇ ਸਿਲਸਿਲਾ ਹੋਏਗਾ ਝਾਂਜਰਾਂ ਦੇ ਬੋਰ ਮਾਫ ਕਰਨਾ ਦਿਨੇ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਚ ਪਰਮਜੀਤ ਸਿੰਘ ਸਿੱਧੂ ਤੇ ਸਾਥੀਆਂ ਤੋਂ ਲੋਕ ਗੀਤ ਸੁਣੋਗੇ 4:02 ਦਾ ਸਮਾਂ ਪ੍ਰੋਗਰਾਮ ਖੇਡ ਸੰਸਾਰ ਦਾ ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ ਸ਼ਾਮ 6:30 ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਸੁਣੋਗੇ ਕਿਸਾਨ ਵਾਣੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਸਮਾਚਾਰ ਕਿਸਾਨ ਸੰਦੇਸ਼ ਤੇ ਕਮਾਦ ਦਾ ਵੱਧ ਚੜ੍ਹ ਤੇ ਰਿਕਵਰੀ ਦੇ ਲਈ ਉਪਰਾਲੇ ਬਾਰੇ ਡਾਕਟਰ ਗੁਲਜ਼ਾਰ ਸਿੰਘ ਜਾਣਕਾਰੀ ਦੇਣਗੇ ਹੋਰ ਗੀਤ ਸੰਗੀਤ ਵੀ ਹੋਏਗਾ 7:10 ਦਾ ਸਮਾਂ ਰਹੇਗਾ ਜਨ ਸੇਵਾ ਸੇ ਦੇਸ਼ ਸੇਵਾ ਤੱਕ ਦੇ ਮੁੱਖ ਪ੍ਰੋਗਰਾਮ ਦਾ 7:45 ਤੇ ਸਾਹਿਤ ਸੁਧਾ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਸਾਹਿਤ ਦੇ ਵਿੱਚ ਸਿਹਤ ਸੰਭਾਲ ਬਾਰੇ ਡਾਕਟਰ ਵਿਜੇ ਗੁਪਤਾ ਕੁਮਾਰੀ ਜਾਣਕਾਰੀ ਦੇਣਗੇ 7:55 ਦਾ ਸਮਾਂ ਰਹੇਗਾ ਪ੍ਰਾਯੋਜਿਤ ਪ੍ਰੋਗਰਾਮ ਲਮਹੇ ਦਾ 8:05 ਤੇ ਜ਼ਿੰਦਗੀ ਹਸੀਨ ਹੈ ਤੇ ਫਿਰ 9:30 ਗਿਆਨ ਭਾਰਤੀ 10:00 ਦੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣੋਗੇ ਤੇ ਰਾਤ 10:20 ਦਾ ਸਮਾਂ ਹੋਏਗਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ ਜਿਸ ਵਿੱਚ ਪੰਡਿਤ ਸ਼ਿਵ ਕੁਮਾਰ ਸ਼ਰਮਾ ਸੰਤੂਰ ਵਾਦਨ ਰਾਗ ਸੋਹੀਨ ਪੇਸ਼ ਕਰਨਗੇ ਇਸ ਨੂੰ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਆਓ ਸੁਣਦੇ ਹਾਂ ਸੰਸਕ੍ਰਿਤ ਚ ਸਮਾਚਾਰ
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾਹ ਸ਼੍ਰੂਯੰਤਾਮ ਪ੍ਰਵਾਚਿਕਾ ਨਿਧੀ ਝਾ अथ वार्ताः मेक इन इंडिया अभियानस्य द्वादश वर्षे सम्पूर्णे सति प्रधानमन्त्रिणा नरेन्द्र मोदिना अस्याः योजनायाः अभूतपूर्वाः उपलब्धयः सम्प्रख्यापिताः सामाजिकान्तर्जालीय पटले एकं सन्देशं यच्छन् प्रधानमन्त्रिणा एतत् प्रोक्तं यत् अभियानेनानेन भारते स्वदेशी निर्माणं वैदेशिक निवेशः निर्यातः च भूरिशः सम्प्रवर्धितः तेन प्रोदीरितं यत् एषः परिवर्तन प्रवाहः सर्वेष्वपि क्षेत्रेषु प्रत्यक्षीक्रियते आधारभूत संरचना नवोन्मेषयोः बलेन भारतस्य निरन्तर समृद्धिः एव मेक इन इंडिया इत्यभियानस्य मुख्यमुद्देश्यमस्ति आकाशवाण्याः लोकप्रिये मन की बात इति मासिक प्रसंगे प्रधानमंत्री नरेन्द्र मोदी श्वः राष्ट्रस्य जनैः सह आत्मीयं विचार विनिमयं विधास्यति 38 प्रसंगस्य कार्यक्रमस्यास्य समग्र देशे दूरदर्शन आकाशवाणी जालपुटेन सह डिजिटल माध्यमेषु साक्षात् प्रसारणाय सर्वप्रबन्धः समनुष्ठितः हिंदी वाचनानुपदमेव समस्त प्रादेशिक भाषाष्वपि अस्य रूपांतरणं आकाशवाणी केन्द्रैः प्रसारयिष्यते उत्तर प्रदेश प्रशासनम् आयुष्मान योजना नियमानाम् उल्लंघनं कुर्वतां चिकित्सालयानाम् उद्दिश्य कठोरं कार्याचरणं विधास्यति एतदर्थं राज्य स्वास्थ्य एजेंसी इति संस्था चतुः सदस्यीयं निरीक्षण दलम् अरचयत् अवधेयं यत् इदं दलं पंजीकृत चिकित्सालयानां परीक्षणं प्रारभत विदेशमंत्री डॉक्टर एस जयशंकरः संप्राह यत् संयुक्त राष्ट्र संस्थायाः परिष्काराय पाठाधारित वार्ता अतीव आवश्यकी वर्तते न्यूयॉर्क

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ, ਪ੍ਰੋਗਰਾਮ ਲੈ ਕੇ ਹਾਜ਼ਰ ਨੇ ਬਿਰਿੰਦਰ।

ਕਿਆਮਤ ਸੇ ਕਿਆਮਤ ਤੱਕ ਫਿਲਮ ਦਾ ਇਹ ਗੀਤ ਸੀ ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਹੋਰਾਂ ਦੀਆਂ ਆਵਾਜ਼ਾਂ 'ਚ ਤੁਸੀਂ ਸੁਣਿਆ। ਮਸ਼ਹੂਰ ਸਾਇੰਟਿਸਟ ਐਲਬਰਟ ਆਈਨਸਟੀਨ ਕਹਿੰਦੇ ਨੇ ਕਿ ਜ਼ਿੰਦਗੀ ਸਾਈਕਲ ਚਲਾਉਣ ਦੀ ਤਰ੍ਹਾਂ, ਜਿੱਦਾਂ ਸਾਈਕਲ ਦਾ ਸੰਤੁਲਨ ਬਣਾਉਣ ਲਈ ਸਾਈਕਲ ਦਾ ਚੱਲਦੇ ਰਹਿਣਾ ਜ਼ਰੂਰੀ ਹੈ, ਉਸੇ ਤਰ੍ਹਾਂ ਜੀਵਨ ਦਾ ਸੰਤੁਲਨ ਚੱਲਦੇ ਰਹਿਣ ਨਾਲ ਹੀ ਬਣਦਾ। ਤੇ ਹੁਣ ਜ਼ਿੰਦਗੀ ਦੇ ਕੁਝ ਕਦਮ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ ਦੇ ਨਾਲ ਚੱਲਣੇ ਨੇ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲੇਗਾ, ਜਿਹਦੇ 'ਚ ਆਲੇ ਦੁਆਲੇ ਦੀਆਂ ਕੁਝ ਗੱਲਾਂ ਬਾਤਾਂ ਹੋਣਗੀਆਂ ਤੇ ਗੀਤ ਸੰਗੀਤ ਹੋਏਗਾ। ਵੇਖੋ ਜੀ, ਜ਼ਿੰਦਗੀ 'ਚ ਚੱਲਦੇ ਤੇ ਸਾਰੇ ਹੀ ਨੇ, ਪਰ ਕੁਝ ਇਸ ਤਰੀਕੇ ਨਾਲ ਚੱਲਦੇ ਨੇ, ਇੰਨੀ ਦੇਰ ਤੱਕ ਤੇ ਇੰਨੀ ਦੂਰ ਤੱਕ ਚਲੇ ਜਾਂਦੇ ਨੇ ਕਿ ਬੰਦਾ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਯਾਰ ਇਸ ਸ਼ਖਸ ਨੇ ਆਪਣੀ ਰੂਟੀਨ ਕਿੱਦਾਂ ਦੀ ਬਣਾਈ ਹੋਏਗੀ, ਜੀਵਨ 'ਚ ਕੰਮ ਕਰਨ ਦੀ ਸੋਚ ਕਿੰਨੀ ਮਜ਼ਬੂਤ ਬਣਾਈ ਹੋਏਗੀ ਕਿ ਇਸ ਬੰਦੇ ਨੇ ਜ਼ਿੰਦਗੀ 'ਚ ਇੰਨਾ ਕੁਝ ਪ੍ਰਾਪਤ ਕਰ ਲਿਆ। ਜਿੱਦਾਂ ਨਾ 99 ਸਾਲ ਦੀ ਅਮੈਰੀਕਾ ਦੀ ਇੱਕ ਔਰਤ ਫਲੋ ਮਾਈਲਰ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਿਸੇ ਬੰਦੇ ਦੀ ਉਮਰ 99 ਸਾਲ ਦੀ ਹੋਵੇ ਤੇ ਮਨ ਵਿੱਚ ਬੰਦਾ ਕਲਪਨਾ ਕਰਦਾ ਹੈ ਨਾ ਕਿ ਇਸ ਉਮਰ ਦਾ ਬੰਦਾ ਗੱਲ ਗੱਲ ਤੇ ਖੰਘਦਾ ਹੋਏਗਾ, ਸੋਟੀ ਲੈ ਕੇ ਤੁਰਦਾ ਹੋਏਗਾ, ਹਲਕਾ ਜਿਹਾ ਉਹਦੇ ਕੁੱਬ ਵੀ ਪਿਆ ਹੋਏਗਾ। ਪਰ ਅਮੈਰੀਕਾ ਦੀ 99 ਸਾਲ ਦੀ ਇਹ ਜਿਹੜੀ ਫਲੋ ਮਾਈਲਰ ਹੈ ਨਾ, ਇਹਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਔਰਤ ਅਥਲੈਟਿਕ ਟਰੈਕ ਤੇ ਜੈਵਲਿਨ ਥਰੋ ਵੀ ਸੁੱਟਦੀ ਹੈ, ਲੌਂਗ ਜੰਪ ਦੇ ਇਵੈਂਟ 'ਚ ਵੀ ਹਿੱਸਾ ਲੈਂਦੀ ਹੈ ਤੇ ਜਿੰਨੇ ਵੀ ਵੈਟਰਨ ਮੁਕਾਬਲੇ ਨੇ ਇਹਦੇ 'ਚ ਇਹਨੇ 35 ਵਰਲਡ ਰਿਕਾਰਡ ਵੀ ਬਣਾਏ ਨੇ। ਬੁਢਾਪਾ, ਵੱਧਦੀ ਉਮਰ, ਮੁਸ਼ਕਿਲ ਹਾਲਾਤ, ਬੰਦੇ ਨੂੰ ਇਹ ਸਭ ਕੁਝ ਕਮਜ਼ੋਰ ਨਹੀਂ ਕਰ ਸਕਦੇ, ਰੋਕ ਨਹੀਂ ਸਕਦੇ, ਜੇ ਬੰਦੇ ਦੇ ਇਰਾਦੇ ਜਵਾਨ ਨੇ ਤੇ ਉਹਦੇ ਸੰਕਲਪ ਤੇ ਝੁਰੜੀਆਂ ਨਹੀਂ ਪਈਆਂ। ਸੋ ਇਸੇ ਕਰਕੇ ਸਿਆਣੇ ਕਹਿੰਦੇ ਨੇ, ਬੰਦਾ ਉਮਰ ਕਰਕੇ ਬੁੱਢਾ ਨਹੀਂ ਹੁੰਦਾ, ਫਿਕਰ ਕਰਕੇ ਹੁੰਦਾ। ਸੋ ਹਰ ਵੇਲੇ ਚੜ੍ਹਦੀ ਕਲਾ 'ਚ ਰਹੀਏ ਤੇ ਹਮੇਸ਼ਾ ਅਸੀਂ ਜਵਾਨ ਰਵਾਂਗੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਜੈਜ਼ੀ ਬੈਂਸ ਹੋਰਾਂ ਦਾ ਗਾਇਆ ਇਹ ਗੀਤ ਜਵਾਨੀ ਦੀ ਗੱਲ ਕਰ ਰਿਹਾ ਸੀ ਤੇ ਹੈਲਥ ਐਕਸਪਰਟਸ ਇਹ ਕਹਿੰਦੇ ਨੇ ਕਿ ਜੇ ਤੁਸੀਂ ਹਰ ਰੋਜ਼ 5 ਗਲਾਸ ਪਾਣੀ ਪੀਂਦੇ ਹੋ ਨਾ ਤੇ ਫਿਰ ਤੁਸੀਂ ਹਮੇਸ਼ਾ ਜਵਾਨ ਰਹਿ ਸਕਦੇ ਹੋ, ਤੁਹਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ। ਸਾਲ 2022 ਦਾ ਡਾਟਾ ਕਹਿੰਦਾ ਜੀ ਕਿ ਹਰ 5 ਮੌਤਾਂ ਪਿੱਛੇ 1 ਮੌਤ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੀ ਹੈ ਤੇ ਜੇ ਤੁਸੀਂ ਹਰ ਰੋਜ਼ 5 ਗਲਾਸ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਕਰਦੇ ਰਹਿੰਦੇ ਹੋ ਨਾ ਤੇ ਫਿਰ ਦਿਲ ਦੀ ਬਿਮਾਰੀ ਦਾ ਖਤਰਾ 54% ਘੱਟ ਜਾਂਦਾ ਹੈ। ਦਿਲ ਦੀਆਂ ਧੜਕਣਾਂ ਸੁਰੀਲੀਆਂ ਰੱਖਣ ਲਈ ਪਾਣੀ ਪੀਂਦੇ ਰਹੋ। ਫਿਲਹਾਲ ਜੀ ਇਨਫੋਟੇਨਮੈਂਟ ਦਾ ਇਹ ਮਿੱਠਾ ਪਾਣੀ ਤੁਹਾਨੂੰ ਆਕਾਸ਼ਵਾਣੀ ਜਲੰਧਰ ਦਾ ਸੋਹਣੀ ਸਵੇਰ ਪ੍ਰੋਗਰਾਮ ਬੁਲਾ ਰਿਹਾ। ਸਾਡੇ ਭੋਲੇ ਦੀ ਨਾ ਇੱਕ ਵਾਰ ਜੀ 10 ਲੱਖ ਰੁਪਏ ਦੀ ਲੋਟਰੀ ਲੱਗ ਗਈ ਸੀ। ਭੋਲੇ ਦਾ ਇੰਟਰਵਿਊ ਕਰਨ ਇੱਕ ਰਿਪੋਰਟਰ ਆਇਆ ਤੇ ਉਹਨੂੰ ਪੁੱਛਣ ਲੱਗਾ ਕਿ ਭਾਜੀ ਕੀ ਸੋਚ ਕੇ ਤੁਸੀਂ ਲੋਟਰੀ ਦਾ ਟਿਕਟ ਖਰੀਦਿਆ ਸੀ। ਭੋਲਾ ਕਹਿਣ ਲੱਗਾ ਕਿ ਯਾਰ ਸਵੇਰੇ ਜਦੋਂ ਮੈਂ ਸੁੱਤਾ ਉੱਠਿਆ ਤੇ ਬਾਹਰ ਨਿਕਲ ਕੇ ਵੇਖਿਆ ਕਿ ਆਸਮਾਨ 'ਚ 8 ਪੰਛੀ ਉੱਡ ਰਹੇ। ਉਦਣ 9 ਤਰੀਕ ਸੀ। ਮੈਂ ਸੋਚਿਆ ਕਿ 8 ਨੂੰ 9 ਨਾਲ ਗੁਣਾ ਕਰਕੇ ਜੋ ਨੰਬਰ

ਬਣਦਾ ਬਸ ਉਹੀ ਨੰਬਰ ਖਰੀਦ ਲਓ ਤੇ ਮੈਂ 61 ਨੰਬਰ ਵਾਲੀ ਟਿਕਟ ਲੈ ਲਈ ਤੇ ਮੇਰੀ ਲੋਟਰੀ ਲੱਗ ਗਈ। ਉਹ ਰਿਪੋਰਟਰ ਕਹਿਣ ਲੱਗਾ ਕਿ ਭਾਜੀ 9 ਨੂੰ 8 ਨਾਲ ਗੁਣਾ ਕਰੀਏ ਤੇ 72 ਬਣਦੇ ਨੇ। ਭੁੱਲਾ ਕਹਿੰਦਾ ਬਸ ਤੁਹਾਡੇ ਵਰਗੀ ਜੇ ਪੜ੍ਹਾਈ ਕੀਤੀ ਹੁੰਦੀ ਤੇ ਲੱਗ ਗਈ ਸੀ ਮੇਰੀ ਲੋਟਰੀ। ਸੋ ਜੀ ਇਹ ਗੱਲ ਪੱਕੀ ਹੈ ਕਿ ਇਸ ਲੋਟਰੀ 'ਚ ਭੋਲੇ ਦਾ ਤੁੱਕਾ ਹੀ ਲੱਗਾ ਸੀ, ਨਹੀਂ ਤਾਂ ਭੋਲਾ ਅਕਸਰ ਆਪਣੀ ਮੂਰਖਤਾ ਕਰਕੇ ਨਾ ਜ਼ਿੰਦਗੀ 'ਚ ਥੱਲੇ ਹੀ ਲੱਗਾ ਹੁੰਦਾ। ਹਰ ਵੇਲੇ ਹਰ ਹਾਲਾਤ ਵਿੱਚ ਬੰਦਾ ਆਪਣੀ ਅਕਲ, ਆਪਣੇ ਗਿਆਨ, ਆਪਣੀ ਸਿਰਜਣਾ ਦੇ ਨਾਲ ਹੀ ਕਾਮਯਾਬ ਹੋ ਸਕਦਾ। ਅਤੇ ਕਾਮਯਾਬੀ ਉਹੀ ਹੈ ਜੋ ਦੁਨੀਆ ਦਾ ਭਲਾ ਕਰੇ, ਦੂਜਿਆਂ ਦੀ ਜ਼ਿੰਦਗੀ ਨੂੰ ਸੌਖਾ ਬਣਾਏ। ਅਤੇ ਇੱਦਾਂ ਦੀ ਸੱਚੀ ਕਾਮਯਾਬੀ ਬਿਹਾਰ ਦੇ ਇੱਕ ਇੰਜੀਨੀਅਰ ਨੌਜਵਾਨ ਸੰਜੇ ਸਿੰਘ ਨੇ ਹਾਸਿਲ ਕੀਤੀ ਹੈ, ਜਿਨ੍ਹਾਂ ਨੇ ਬਾਂਸ ਦੇ ਸਾਈਕਲ ਬਣਾਉਣੇ ਸ਼ੁਰੂ ਕੀਤੇ ਔਰ ਇਸ ਸਾਈਕਲ ਦੀ ਕੀਮਤ ਸਿਰਫ 500 ਰੁਪਈਆ। ਬਾਂਸ ਦਾ ਜਿਹੜਾ ਇਹ ਸਾਈਕਲ ਹੈ ਇਹ ਵਾਤਾਵਰਣ ਲਈ ਵੀ ਵਧੀਆ ਅਤੇ ਉਹ ਗਰੀਬ ਜੋ ਮਹਿੰਗੇ ਸਾਈਕਲ ਖਰੀਦ ਨਹੀਂ ਸਕਦੇ ਉਹ ਵੀ ਇਸ ਸਾਈਕਲ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੀ ਰਾਹ 'ਤੇ ਚੱਲ ਸਕਦੇ ਨੇ। ਬਿਹਾਰ ਵਿੱਚ ਨਾ ਬਹੁਤ ਸਾਰੇ ਗਰੀਬ ਬੱਚੇ ਇਹ ਸਾਈਕਲ ਖਰੀਦ ਰਹੇ ਨੇ ਜਿਹੜੇ ਖਰੀਦ ਨਹੀਂ ਸੀ ਸਕਦੇ ਅਤੇ ਇਹਨਾਂ ਸਾਈਕਲਾਂ 'ਤੇ ਉਹ ਆਪੋ ਆਪਣੇ ਸਕੂਲਾਂ 'ਚ ਪਹੁੰਚਦੇ ਨੇ। ਸੋ ਜੀ ਮਨੁੱਖਤਾ ਲਈ, ਸਮਾਜ ਲਈ ਇੱਦਾਂ ਦੇ ਕੰਮ ਹੁੰਦੇ ਰਹਿਣ ਨਾ ਤਾਂ ਫਿਰ ਸੁਣ ਕੇ ਬਹੁਤ ਚੰਗਾ ਲੱਗਦਾ। ਇਹ ਗੀਤ ਸੁਣ ਕੇ ਵੀ ਤੁਹਾਨੂੰ ਬਹੁਤ ਚੰਗਾ ਲੱਗੇਗਾ। ਸੋਹਣੀ ਸਵੇਰ ਪ੍ਰੋਗਰਾਮ 'ਚ ਗੀਤ ਸੁਣੋ ਅਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ।

ਦੇ ਮੁਸਕਰਾਉਂਦੇ ਆਪਾਂ ਜ਼ਿੰਦਗੀ ਦੀਆਂ ਰਾਹਾਂ 'ਤੇ ਤੁਰਦੇ ਹਾਂ ਅਤੇ ਮੁਸ਼ਕਿਲਾਂ ਪਾਸੇ ਹੋ ਜਾਂਦੀਆਂ ਨੇ, ਰੁਕਾਵਟਾਂ ਦੂਰ ਹੋ ਜਾਂਦੀਆਂ ਨੇ। ਪਰ ਨਾ ਜੀ, ਸਾਡਾ ਭੋਲਾ ਹੀ ਇੱਦਾਂ ਦਾ ਸ਼ਖਸ ਹੈ ਕਿ ਉਹ ਭਾਵੇਂ ਹੱਸੇ ਜਾਂ ਰੋਵੇ, ਮੁਸ਼ਕਿਲਾਂ ਰੁਕਾਵਟਾਂ ਉਹਦਾ ਪਿੱਛਾ ਨਹੀਂ ਛੱਡਦੀਆਂ। ਆਹ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਜੀ ਕਿ ਜਦੋਂ ਬਾਰਿਸ਼ਾਂ ਦੇ ਦਿਨ ਸੀ ਨਾ, ਭੋਲਾ ਅਤੇ ਉਜਾਗਰ ਬਾਰਿਸ਼ ਵਿੱਚ ਪੈਦਲ ਹੀ ਭੱਜੇ ਜਾਣ ਕਿਸੇ ਛੱਤ ਦੀ ਭਾਲ ਵਿੱਚ। ਦੋਵਾਂ ਦੇ ਕੱਪੜੇ ਭਿੱਜ ਗਏ ਅਤੇ ਅਖੀਰ ਨਾ ਇੱਕ ਸ਼ੈੱਡ ਦੇ ਥੱਲੇ ਆ ਕੇ ਦੋਵਾਂ ਨੇ ਸਾਹ ਲਿਆ ਅਤੇ ਭੋਲੇ ਨੇ ਨਾ ਆਪਣੀ ਸ਼ਰਟ ਦੇ ਅੰਦਰੋਂ ਛਤਰੀ ਕੱਢੀ ਅਤੇ ਕਹਿਣ ਲੱਗਾ ਕਿ ਸ਼ੁਕਰ ਆ ਸ਼ੈੱਡ ਮਿਲ ਗਿਆ, ਨਹੀਂ ਤਾਂ ਮੇਰੀ ਛਤਰੀ ਗਿੱਲੀ ਹੋ ਜਾਣੀ ਸੀ। ਅੱਗਿਓਂ ਉਹਦਾ ਦੋਸਤ ਉਜਾਗਰ ਪਤਾ ਕੀ ਕਹਿੰਦਾ, ਕਹਿੰਦਾ ਕਮਲਿਆ ਤੂੰ ਇਹ ਸ਼ਰਟ ਦੇ ਅੰਦਰ ਕਿਉਂ ਰੱਖੀ ਹੈ? ਪੋਲੀਥੀਨ ਦੇ ਲਿਫਾਫੇ 'ਚ ਪਾ ਕੇ ਰੱਖ, ਉਹਦੇ ਨਾਲ ਸੇਫ ਰਹੂ। ਹੁਣ ਤੁਸੀਂ ਆਪ ਹੀ ਦੱਸੋ ਜੀ ਕਿ ਜੇ ਇੱਦਾਂ ਦਾ ਦਿਮਾਗ ਹੋਏਗਾ ਤਾਂ ਫਿਰ ਮੁਸੀਬਤਾਂ ਮੁਸ਼ਕਿਲਾਂ ਅਤੇ ਹਰ ਰੋਜ਼ ਇਹਨਾਂ ਨੂੰ ਮਿਲਣਗੀਆਂ ਹੀ। ਖੈਰ ਜੀ, ਇਹਨਾਂ ਦੀ ਗੱਲ ਛੱਡੋ, ਆਪਾਂ ਅੱਜ ਦੇ ਦਿਨ ਦੇ ਇਤਿਹਾਸ ਨੂੰ ਹੁਣ ਮਿਲਦੇ ਹਾਂ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ ਜੀ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਇਹ ਕਹਿੰਦਾ ਜੀ ਕਿ ਅੱਜ ਦੇ ਹੀ ਦਿਨ ਸਾਲ 1914 ਵਿੱਚ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਅਗਵਾਈ ਹੇਠ ਕੈਨੇਡਾ ਤੋਂ ਜ਼ਬਰਦਸਤੀ ਵਾਪਸ ਭੇਜਿਆ ਗਿਆ ਦੇਸ਼ ਭਗਤਾਂ ਦਾ ਜਹਾਜ਼ ਕਾਮਾਗਾਟਾ ਮਾਰੂ। ਅੱਜ ਦੇ ਹੀ ਦਿਨ 1914 ਵਿੱਚ ਕਲਕੱਤਾ ਦੇ ਨੇੜੇ ਹੁਗਲੀ ਨਦੀ ਦੇ ਮੁਹਾਨੇ 'ਤੇ ਪਹੁੰਚਿਆ ਸੀ, ਜਿੱਥੇ ਬਾਅਦ ਵਿੱਚ ਅੰਗਰੇਜ਼ਾਂ ਨੇ ਨਿਹੱਥੇ ਮੁਸਾਫਿਰਾਂ 'ਤੇ ਗੋਲੀਆਂ ਚਲਾਈਆਂ ਸਨ। ਅੱਜ ਦੇ ਹੀ ਦਿਨ ਸਾਲ 1820 ਵਿੱਚ ਭਾਰਤ ਦੇ ਮਹਾਨ ਸਮਾਜ ਸੁਧਾਰਕ, ਸਿੱਖਿਆ ਸ਼ਾਸਤਰੀ, ਵਿਧਵਾ ਵਿਆਹ ਕਾਨੂੰਨ ਨੂੰ ਪਾਸ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਡਿਤ ਈਸ਼ਵਰ ਚੰਦਰ ਵਿਦਿਆਸਾਗਰ ਦਾ ਜਨਮ ਹੋਇਆ ਸੀ। ਸਾਲ 1932 ਵਿੱਚ ਅੱਜ ਦੇ ਹੀ ਦਿਨ ਭਾਰਤ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਨਮ ਸਾਲ 1932 ਵਿੱਚ ਹੋਇਆ ਸੀ। ਅੱਜ ਦੇ ਹੀ ਦਿਨ ਸਾਲ 1942 ਵਿੱਚ ਭਾਰਤ ਦੀ ਸਭ ਤੋਂ ਵੱਡੀ ਵਿਗਿਆਨਿਕ ਅਤੇ ਉਦਯੋਗਿਕ ਖੋਜ ਸੰਸਥਾ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ CSIR ਦੀ ਸਥਾਪਨਾ ਕੀਤੀ ਗਈ ਸੀ। ਅੱਜ ਦੇ ਹੀ ਦਿਨ ਸਾਲ 1923 ਵਿੱਚ ਹਿੰਦੀ ਸਿਨੇਮਾ ਦੇ ਸਦਾਬਹਾਰ ਅਤੇ ਦਿੱਗਜ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਦੇਵਾਨੰਦ ਹੋਰਾਂ ਦਾ ਜਨਮ ਹੋਇਆ ਸੀ। ਸੋ ਜੀ, ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਰੱਬ ਨੇ ਬਣਾ ਦੀ ਜੋੜੀ ਫਿਲਮ ਦਾ ਇਹ ਗੀਤ ਤੁਸੀਂ ਸੁਖਵਿੰਦਰ ਸਿੰਘ ਦੀ ਆਵਾਜ਼ 'ਚ ਸੁਣ ਰਹੇ ਸੀ ਅਤੇ ਇਹ ਗੀਤ ਪਿਆਰ ਦੀ ਗੱਲ ਕਰ ਰਿਹਾ ਸੀ ਅਤੇ ਇਹ ਗੱਲ ਤਾਂ ਪੱਕੀ ਹੈ ਜੀ ਕਿ ਪਿਆਰ ਇਸ ਦੁਨੀਆ ਦਾ ਸਭ ਤੋਂ ਖੂਬਸੂਰਤ ਜਜ਼ਬਾ ਹੈ ਅਤੇ ਸਾਨੂੰ ਇਸ ਜਜ਼ਬੇ 'ਚ ਆਪਣਾ ਮਨ ਰੰਗਣਾ ਚਾਹੀਦਾ ਜੇ ਆਪਾਂ ਸੁੱਖ ਨਾਲ ਜਿਉਣਾ ਚਾਹੁੰਦੇ। ਸੋ ਜੀ, ਜਿੱਦਾਂ ਇਹ ਗੀਤ ਪਿਆਰ ਦੀ ਗੱਲ ਸਿਖਾ ਰਿਹਾ ਸੀ ਨਾ, ਇਸੇ ਤਰ੍ਹਾਂ ਜੇ ਆਪਾਂ ਜ਼ਿੰਦਗੀ ਨੂੰ ਗੌਰ ਨਾਲ ਵੇਖੀਏ ਤਾਂ ਹਰ ਪਲ ਹਰ ਹਾਲਾਤ ਇਨਸਾਨ ਨੂੰ ਕੁਛ ਨਾ ਕੁਛ ਸਿਖਾ ਸਕਦਾ, ਬਸ਼ਰਤੇ ਸਾਡੇ 'ਚ ਸਿੱਖਣ ਦਾ ਮਾਤਾ ਹੋਵੇ। ਜਿੱਦਾਂ ਨਾ ਇੱਕ ਵਾਰ ਇੱਕ ਪੁੱਤ ਨੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਬਕ ਸਿਖਾਇਆ ਸੀ। ਹੋਇਆ ਇੱਦਾਂ ਸੀ ਕਿ ਪਿਤਾ ਆਪਣੇ ਪੁੱਤ ਨੂੰ ਉਹਦੇ ਦਫ਼ਤਰ ਮਿਲਣ ਗਿਆ ਜੋ ਸ਼ਹਿਰ ਦਾ ਡੀਸੀ ਲੱਗਾ ਸੀ। ਪਿਤਾ ਆਪਣੇ ਪੁੱਤ ਦੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗਾ ਕਿ ਬੇਟਾ ਦੱਸ, ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬੰਦਾ ਕੌਣ ਹੈ? ਉਹਦਾ ਪੁੱਤ ਕਹਿਣ ਲੱਗਾ ਕਿ ਪਿਤਾ ਜੀ, ਮੇਰੇ ਤੋਂ ਤਾਕਤਵਰ ਹੋਰ ਕੌਣ ਹੋ ਸਕਦਾ ਇਸ ਦੁਨੀਆ 'ਚ? ਉਹ ਵਿਚਾਰਾ ਪਿਤਾ ਇਹ ਸੋਚ ਕੇ ਮਾਯੂਸ ਹੋ ਗਿਆ ਕਿ ਮੇਰਾ ਪੁੱਤ ਡੀਸੀ ਲੱਗ ਕੇ ਨਾ ਹੰਕਾਰੀ ਹੋ ਗਿਆ। ਮਾਯੂਸ ਹੋ ਕੇ ਉਹਦੇ ਦਫ਼ਤਰ 'ਚੋਂ ਜਦੋਂ ਵਾਪਸ ਜਾ ਰਿਹਾ ਸੀ ਨਾ, ਦਫ਼ਤਰ ਦੇ ਦਰਵਾਜ਼ੇ 'ਤੇ ਉਹਨੇ ਫਿਰ ਪੁੱਛਿਆ ਕਿ ਬੇਟਾ ਇੱਕ ਵਾਰ ਫਿਰ ਬੋਲ ਕਿ ਸਭ ਤੋਂ ਤਾਕਤਵਰ ਕੌਣ? ਤਾਂ ਪੁੱਤ ਕਹਿਣ ਲੱਗਾ ਕਿ ਪਿਤਾ ਜੀ, ਤੁਸੀਂ। ਉਹ ਪਿਤਾ ਬੜਾ ਹੈਰਾਨ ਹੋਇਆ। ਉਹ ਕਹਿੰਦਾ ਕਿ ਪਹਿਲਾਂ ਤੂੰ ਆਪਣੇ ਆਪ ਨੂੰ ਤਾਕਤਵਰ ਕਹਿ ਰਿਹਾ ਸੀ ਅਤੇ ਹੁਣ ਮੈਨੂੰ ਕਹਿ ਰਿਹਾ? ਉਹਦੇ ਬੇਟੇ ਦਾ ਜਵਾਬ ਸੀ, ਉਹ ਕਹਿਣ ਲੱਗਾ ਕਿ ਜਦੋਂ ਮੈਂ ਆਪਣੇ ਆਪ ਨੂੰ ਤਾਕਤਵਰ ਕਹਿ ਰਿਹਾ ਸੀ ਨਾ, ਉਦੋਂ ਤੁਹਾਡਾ ਹੱਥ ਮੇਰੇ ਮੋਢਿਆਂ 'ਤੇ ਸੀ। ਪਿਤਾ ਦਾ ਆਸਰਾ ਮੇਰੇ ਲਈ ਇਸ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਹੈ। ਸੋ ਜੀ, ਕਈ ਵਾਰ ਬੱਚੇ ਵੀ ਵੱਡਿਆਂ ਨੂੰ ਜ਼ਿੰਦਗੀ ਦਾ ਸਬਕ ਸਿਖਾ ਦਿੰਦੇ ਨੇ। ਆਪਾਂ ਉਮਰ ਦੇ ਜਿਸ ਵੀ ਪੜਾਅ 'ਤੇ ਹੋਈਏ, ਸਿੱਖਣਾ ਨਾ ਛੱਡੀਏ। ਅਤੇ ਅੱਜ ਕੱਲ੍ਹ ਜਿੱਦਾਂ ਦੇ ਹਾਲਾਤ ਚੱਲ ਰਹੇ ਨੇ, ਇਹਦੇ 'ਚ ਇਹ ਲੱਗਦਾ ਹੈ ਕਿ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਸਿੱਖਣਾ ਪਏਗਾ ਕਿ ਜੇ ਵਿਦੇਸ਼ ਜਾਣਾ ਹੋਵੇ ਤਾਂ ਸਿਰਫ ਪੈਸੇ ਖਰਚ ਕੇ ਵਿਦੇਸ਼ ਨਹੀਂ ਜਾ ਸਕਦੇ, ਬਲਕਿ ਢੁਕਵੀਂ ਜਾਣਕਾਰੀ ਦੇ ਨਾਲ ਸਹੀ ਪ੍ਰੋਸੀਜਰ ਨੂੰ ਫੋਲੋ ਕਰਕੇ ਵਿਦੇਸ਼ ਜਾਇਆ ਜਾ ਸਕਦਾ। ਨਹੀਂ ਤਾਂ ਫਿਰ ਜਾਲਸਾਜ਼ ਟਰੈਵਲ ਏਜੰਟਾਂ ਦੇ ਕੋਲ ਸਾਡਾ ਪੈਸਾ ਹੀ ਜਾਂਦਾ, ਅਸੀਂ ਵਿਦੇਸ਼ ਨਹੀਂ ਜਾਂਦੇ। ਹੁਣ ਜਿੱਦਾਂ ਲੁਧਿਆਣਾ ਪੁਲਿਸ ਨੇ ਵਿਦੇਸ਼ ਭੇਜਣ ਦੇ ਬਹਾਨੇ ਨੌਜਵਾਨਾਂ ਨੂੰ ਲੁੱਟਣ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ਼ ਕਾਫ਼ੀ ਮਾਮਲੇ ਦਰਜ ਕੀਤੇ। ਹਾਲ ਹੀ ਵਿੱਚ ਇੱਕ ਔਰਤ ਕੋਲੋਂ ਉਸ ਦੇ ਪੁੱਤਰ ਨੂੰ ਬਾਹਰ ਭੇਜਣ ਦੇ ਨਾਮ 9,40,000 ਰੁਪਏ ਦੀ ਠੱਗੀ ਮਾਰੀ ਗਈ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਏਜੰਟਾਂ ਨੇ ਇੱਕ ਔਰਤ ਕੋਲੋਂ 10,00,000 ਰੁਪਈਏ ਠੱਗ ਲਏ ਸੀ। ਇਸੇ ਕਰਕੇ ਜੀ, ਪੰਜਾਬ ਵਿੱਚ ਅੱਜ ਕੱਲ੍ਹ ਵੱਖ ਵੱਖ ਥਾਵਾਂ 'ਤੇ ਇਮੀਗ੍ਰੇਸ਼ਨ ਅਤੇ ਟਰੈਵਲ ਏਜੰਸੀਆਂ ਦੇ ਦਫ਼ਤਰ 'ਚ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਹ ਵੇਖਿਆ ਜਾ ਰਿਹਾ ਕਿ ਕਿਤੇ ਜਾਲਸਾਜ਼ ਏਜੰਟ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦਾ ਪੈਸਾ ਠੱਗਦੇ ਨਹੀਂ ਰਹੇ। ਸੋ ਪੁਲਿਸ ਤਾਂ ਆਪਣਾ ਕੰਮ ਕਰ ਹੀ ਰਹੀ ਹੈ, ਪਰ ਸਾਨੂੰ ਇਸ ਗੱਲ 'ਤੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਐਵੇਂ ਕੋਈ ਸਬਜ਼ ਬਾਗ ਦਿਖਾਵੇ ਅਤੇ ਉਹਦੇ ਲਾਲਚ ਵਿੱਚ ਅਸੀਂ ਆਪਣਾ ਪੈਸਾ ਬਰਬਾਦ ਨਾ ਕਰੀਏ, ਬਲਕਿ ਸਮਝ ਤੋਂ ਕੰਮ ਲਈਏ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਆਕਾਸ਼ਵਾਣੀ ਜਲੰਧਰ ਤੁਸੀਂ ਸੁਣ ਰਹੇ ਹੋ, ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਦੋਸਤ ਵੀਰਿੰਦਰ ਦੇ ਨਾਲ। ਅਤੇ ਅੱਜ ਦਾ ਜਿਹੜਾ 26 ਸਤੰਬਰ ਦਾ ਦਿਨ ਹੈ ਨਾ ਜੀ, ਇਹ ਪੂਰੇ ਵਿਸ਼ਵ ਵਿੱਚ ਗਰਭ ਨਿਰੋਧਕ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ। ਇਸ ਵਾਰ ਜਿਹੜਾ ਗਰਭ ਨਿਰੋਧਕ ਦਿਵਸ ਮਨਾਇਆ ਜਾ ਰਿਹਾ ਨਾ ਜੀ, ਇਹਦਾ ਸਲੋਗਨ ਸਾਲ 2026 ਲਈ ਰੱਖਿਆ ਗਿਆ, ਨੋ ਬੈਰੀਅਰਸ ਜਸਟ ਚੋਇਸਿਸ, ਯਾਨੀ ਕੋਈ ਰੁਕਾਵਟ ਨਹੀਂ ਸਿਰਫ ਚੋਣ। ਇਹ ਥੀਮ ਸਾਨੂੰ ਇਸ ਗੱਲ ਦਾ ਚੇਤਾ ਕਰਾਉਂਦਾ ਹੈ ਕਿ ਪਰਿਵਾਰ ਨਿਯੋਜਨ ਸਿਰਫ ਇੱਕ ਲੋੜ ਨਹੀਂ, ਸਗੋਂ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ। ਜ਼ਿੰਦਗੀ ਵਿੱਚ ਹਰ ਫੈਸਲਾ ਸੋਚ ਸਮਝ ਕੇ ਲੈਣਾ ਹੁੰਦਾ, ਭਾਵੇਂ ਉਹ ਪੜ੍ਹਾਈ ਹੋਵੇ, ਕਰੀਅਰ ਹੋਵੇ, ਫਿਰ ਪਰਿਵਾਰ ਵਧਾਉਣ ਦਾ ਫੈਸਲਾ ਵੀ ਸੋਚ ਸਮਝ ਕੇ ਹੀ ਲੈਣਾ ਚਾਹੀਦਾ। ਗਰਭ ਨਿਰੋਧਕ ਤਰੀਕੇ ਸਾਨੂੰ ਇਹ ਤਾਕਤ ਦਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਦੇ ਜਨਮ ਵਿੱਚ ਸਹੀ ਫਰਕ ਰੱਖ ਸਕੀਏ, ਜਿਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਚੰਗੀ ਹੋਵੇ। ਸੋ ਜੀ, ਅੱਜ ਦੇ ਇਸ ਦਿਨ ਆਓ ਫਿਰ ਗਾਇਨੇਕੋਲੋਜਿਸਟ ਡਾਕਟਰ ਜੈਸਮੀਨ ਹੋਰਾਂ

0: ਇਸ ਵਿਸ਼ੇ ਤੇ ਹੋਰ ਜਾਣਕਾਰੀ ਲੈਣੀ ਹੈ।
1: ਜਿਹੜੀ ਕੰਟਰਾਸੈਪਸ਼ਨ ਹੈ ਜਾਂ ਦੋ ਤਰ੍ਹਾਂ ਦੀ ਹੋ ਸਕਦੀ ਹੈ, ਪਰਮਾਨੈਂਟ ਮੈਥਡਸ ਵੀ ਹੈ, ਟੈਂਪਰੇਰੀ ਵੀ ਹੈ। ਪਰਮਾਨੈਂਟ ਸਾਰਿਆਂ ਨੂੰ ਪਤਾ ਹੀ ਹੈ, ਵੈਸੈਕਟਮੀ ਵੀ ਕਰਾ ਸਕਦੇ ਹਾਂ, ਟਰੈਕਟਮੀ ਵੀ ਕਰਾ ਸਕਦੇ ਹਾਂ। ਅਤੇ ਜਿਹੜੇ ਟੈਂਪਰੇਰੀ ਮੈਥਡਸ ਹੈਗੇ ਆ, ਜਿਨ੍ਹਾਂ ਨੂੰ ਆਪਾਂ ਗਰਭ ਨਿਰੋਧਕ ਕਹਿੰਦੇ ਹਾਂ, ਉਹਦੇ ਵਿੱਚ ਤੁਸੀਂ ਕੌਂਡਮਸ ਬੈਰੀਅਰ ਮੈਥਡ ਹੈਗੇ ਆ, ਓਰਲ ਕੌਂਟਰਾਸੈਪਟਿਵ ਪਿਲਸ ਹੁੰਦੀਆਂ, ਇੰਜੈਕਸ਼ਨਸ ਹੁੰਦੇ ਆ, ਜਾਂ ਇੰਟਰਾਯੂਟਰਾਈਨ ਡਿਵਾਈਸਿਸ ਹੁੰਦੀਆਂ। ਸੋ ਇਹਨਾਂ ਸਾਰਿਆਂ ਚੋਂ ਜਦੋਂ ਪੇਸ਼ੈਂਟ ਨੇ ਚੂਜ਼ ਕਰਨਾ ਕਿ ਉਹਨਾਂ ਨੂੰ ਕਿਹੜਾ ਮੈਥਡ ਬੈਸਟ ਰਹੇਗਾ, ਪਹਿਲੇ ਤਾਂ ਆਪਣੇ ਪਾਰਟਨਰ ਦੇ ਨਾਲ ਉਹਨਾਂ ਨੇ ਡਿਸਕਸ਼ਨ ਕਰਨੀ ਹੈਗੀ ਹੈ ਕਿ ਵਾਟ ਦੇ ਵਾਂਟ, ਐਂਡ ਮੋਸਟਲੀ ਉਹਨਾਂ ਨੂੰ ਆਪਣੇ ਡਾਕਟਰ ਦੇ ਨਾਲ ਜਾ ਕੇ, ਕਪਲ ਨੂੰ, ਨਾਟ ਇੱਕ ਜਣੇ ਨੂੰ ਨਹੀਂ, ਦੋਨਾਂ ਜਣਿਆਂ ਨੂੰ ਡਾਕਟਰ ਕੋਲ ਜਾ ਕੇ ਆਪਣੀ ਚੋਇਸ ਦੱਸਣੀ ਪੈਂਦੀ ਹੈ, ਡਿਸਕਸ ਕਰਨਾ ਪੈਂਦਾ ਹੈ। ਔਰ ਇਹਨਾਂ 'ਚੋਂ ਕੁਛ ਮੈਥਡ ਹੈਗੇ ਹੈ ਜਿਹੜੇ ਕਈ ਪ੍ਰੋਬਲਮਸ ਦੇ ਵਿੱਚ ਅਸੀਂ ਰੈਕਮੈਂਡ ਕਰਦੇ ਹਾਂ ਵੀ ਨਾ ਯੂਜ਼ ਕਰਨ। ਸੋ ਇਟ ਇਜ਼ ਅਪ ਟੂ ਦਾ ਕਪਲ, ਔਰ ਉਹ ਆਪਣੇ ਡਾਕਟਰ ਨਾਲ ਡਿਸਕਸ ਕਰਨ ਔਰ ਚੂਜ਼ ਕਰਨ ਕਿ ਉਹ ਕਿਹੜਾ ਮੈਥਡ ਲੈਣਾ ਚਾਹੁੰਦੇ।
0: ਡਾਕਟਰ ਜੈਸਮੀਨ ਜੀ, ਇਹ ਦੱਸੋ ਕਿ ਜਿਹੜੀਆਂ ਓਰਲ ਕੌਂਟਰਾਸੈਪਟਿਵ ਪਿਲਸ ਹੁੰਦੀਆਂ ਨੇ, ਉਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ? ਬਹੁਤ ਸਾਰੀਆਂ ਧਾਰਨਾਵਾਂ ਵੀ ਬਣੀਆਂ ਨੇ ਕਿ ਇਹ ਖਾਣੀਆਂ ਚਾਹੀਦੀਆਂ ਕਿ ਨਹੀਂ ਖਾਣੀਆਂ ਚਾਹੀਦੀਆਂ। ਮਾਹਿਰ ਇਸ ਬਾਰੇ ਕੀ ਕਹਿੰਦੇ ਨੇ, ਡਾਕਟਰਸ ਇਸ ਬਾਰੇ ਕੀ ਰਾਏ ਦਿੰਦੇ ਨੇ?
1: ਜਿਹੜੀਆਂ ਓਰਲ ਕੌਂਟਰਾਸੈਪਟਿਵ ਪਿਲਸ ਹੈ, ਵਨ ਆਫ ਮਤਲਬ ਇੱਕ ਬੈਸਟ ਮੈਥਡ ਹੈਗਾ ਫੋਰ ਕੌਂਟਰਾਸੈਪਸ਼ਨ। ਪਰ ਇਹਦੇ ਵਿੱਚ ਜਿਵੇਂ ਕਈ ਪੇਸ਼ੈਂਟਸ ਨੂੰ ਥੋੜੇ ਬਹੁਤ ਸਾਈਡ ਇਫੈਕਟ ਹੋ ਸਕਦੇ ਹੈ, ਜਾਂ ਜਿਹੜਾ ਪੇਸ਼ੈਂਟ ਨੂੰ ਹੁੰਦਾ ਕਿ ਮੈਨੂੰ ਰੋਜ਼ ਗੋਲੀ ਖਾਣੀ ਪਏਗੀ, ਕਈ ਲੋਕ ਨਹੀਂ ਯਾਦ ਰੱਖ ਸਕਦੇ, ਤੇ ਉਹਨਾਂ ਲਈ ਇਹਦਾ ਇੱਕ ਨੈਗੇਟਿਵ ਹੈਗਾ ਕਿ ਡੇਲੀ ਗੋਲੀ ਖਾਣੀ ਪੈਂਦੀ ਹੈ। ਬਾਕੀ ਇਟ ਇਜ਼ ਵਨ ਆਫ ਦਾ ਬੈਸਟ ਮੈਥਡਸ, ਔਰ ਜ਼ਿਆਦਾਤਰ ਇਟ ਇਜ਼ ਨੋਟ ਰਿਕਮੈਂਡਡ ਜੇ ਕੋਈ ਫੈਮਿਲੀ ਹਿਸਟਰੀ ਹੈਗੀ ਹੈ ਬ੍ਰੈਸਟ ਕੈਂਸਰ ਦੀ, ਜੇ ਕੋਈ ਸਟਰੋਕ ਦੀ ਹਿਸਟਰੀ ਹੈ, ਕਿਉਂਕਿ ਇਹਨਾਂ ਨਾਲ ਥੋੜ੍ਹਾ ਜਿਹਾ ਬਲੱਡ ਜਿਹੜਾ ਹੈ ਉਹ ਥਿੱਕ ਹੁੰਦਾ ਹੈ। ਇਸ ਕਰਕੇ ਅਸੀਂ ਹਾਈਪਰਟੈਂਸਿਵ ਪੇਸ਼ੈਂਟ, ਡਾਇਬਟਿਕ ਪੇਸ਼ੈਂਟ, ਜਿਨ੍ਹਾਂ ਨੂੰ ਕੋਈ ਹਾਰਟ ਪ੍ਰੋਬਲਮ ਹੈ, ਉਹਨਾਂ ਨੂੰ ਵੀ ਆਪਾਂ ਪ੍ਰਿਸਕ੍ਰਾਈਬ ਨਹੀਂ ਕਰ ਸਕਦੇ। ਬਟ ਅਦਰਵਾਈਜ਼ ਇਟ ਇਜ਼ ਮਤਲਬ ਸਕਸੈਸ ਰੇਟ ਬਹੁਤ ਅੱਛਾ ਹੈ। ਜ਼ਿਆਦਾਤਰ ਨਹੀਂ ਕੰਸੀਵ ਹੁੰਦਾ ਜਦੋਂ ਓਰਲ ਕੌਂਟਰਾਸੈਪਟਿਵ ਪੇਸ਼ੈਂਟ ਖਾ ਰਿਹਾ ਹੁੰਦਾ ਹੈ, ਓਰਲ ਪਿਲ ਖਾ ਰਿਹਾ ਹੁੰਦਾ। ਸੋ ਇਟ ਇਜ਼ ਅ ਵੈਰੀ ਗੁੱਡ ਮੈਥਡ ਐਕਚੁਲੀ।
0: ਡਾਕਟਰ ਸਾਹਿਬ, ਐਮਰਜੈਂਸੀ ਕੌਂਟਰਾਸੈਪਟਿਵ ਪਿਲਸ ਬਾਰੇ ਵੀ ਦੱਸੋ ਜੀ ਕਿ ਉਹ ਕਿੰਨੀਆਂ ਕੁ ਸੁਰੱਖਿਅਤ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਲੈਣੀਆਂ ਚਾਹੀਦੀਆਂ ਨੇ?
1: ਜਿਹੜੀ ਐਮਰਜੈਂਸੀ ਕੌਂਟਰਾਸੈਪਸ਼ਨ ਹੈ ਉਹ ਐਕਚੁਲੀ ਐਮਰਜੈਂਸੀ ਲਈ ਹੈਗੀ ਹੈ, ਇਟ ਸ਼ੁੱਡ ਨਾਟ ਬੀ ਯੂਜ਼, ਮਤਲਬ ਬੈਕ ਐਂਡ ਫੋਰਥ ਇਹਨੂੰ ਨਹੀਂ ਯੂਜ਼ ਕਰ ਸਕਦੇ ਹੈ। ਬਾਕੀ ਇਹਦਾ ਸਕਸੈਸ ਰੇਟ ਬਹੁਤ ਵਧੀਆ ਨਹੀਂ ਹੈ। ਜੇ ਆਪਾਂ ਕਹੀਏ ਕਿ 100 ਪੇਸ਼ੈਂਟ ਅਕਰੋਸ ਸਰਟਨ ਏਰੀਆ ਉਹ ਮੈਡੀਸਨ ਯੂਜ਼ ਕਰਦੇ ਹੈ, ਤੇ ਉਹਦੇ ਚੋਂ 40% ਪ੍ਰੈਗਨੈਂਟ ਹੋ ਸਕਦੇ ਨੇ ਐਮਰਜੈਂਸੀ ਕੌਂਟਰਸੈਪਸ਼ਨ ਯੂਜ਼ ਕਰਨ ਦੇ ਬਾਵਜੂਦ ਵੀ। ਸੋ ਉਹ ਪੇਸ਼ੈਂਟ ਨੂੰ ਉਸ ਮੈਡੀਸਨ ਤੋਂ ਬਾਅਦ ਵੀ ਕੇਅਰਫੁਲ ਰਹਿਣਾ ਪਏਗਾ ਕਿ ਇਹਨੇ ਕੰਮ ਕੀਤਾ ਆਪਣਾ ਕਿ ਨਹੀਂ, ਐਂਡ ਇੱਕ ਇਹਦੇ ਨਾਲ ਫਿਰ ਇਰੈਗੂਲਰ ਬਲੀਡਿੰਗ ਹੋ ਸਕਦੀ ਹੈ, ਸਪੋਟਿੰਗ ਹੋ ਸਕਦੀ ਹੈ, ਉਹਦੇ ਕਰਕੇ ਸਾਰੇ ਪੀਰੀਅਡ ਡਿਸਟਰਬ ਹੋ ਜਾਂਦੇ ਹੈ। ਸੋ ਬਾਰ ਬਾਰ ਇਹ ਚੀਜ਼ ਨਹੀਂ ਯੂਜ਼ ਕਰਨੀ ਚਾਹੀਦੀ।
0: ਡਾਕਟਰ ਜੈਸਮੀਨ, ਇਹ ਵੀ ਦੱਸੋ ਕਿ ਇਹਨਾਂ ਪਿਲਸ ਦਾ ਖਾਣਾ ਇਹ ਫਰਟੀਲਿਟੀ ਤੇ ਵੀ ਅਸਰ ਕਰਦਾ, ਅੱਗੇ ਕੋਈ ਇਹਦੇ ਮਾੜੇ ਨਤੀਜੇ ਤੇ ਨਹੀਂ ਹੋ ਸਕਦੇ ਜੀ?
1: ਕਦੀ ਵੀ ਕੋਈ ਵੀ ਫਰਟੀਲਿਟੀ ਇਸ਼ੂ ਨਹੀਂ ਆਏਗਾ ਜਿਹੜੇ ਇਹ ਟੈਂਪਰੇਰੀ ਮੈਥਡਸ ਹੈਗੇ ਆ ਇਹਨਾਂ ਦੇ ਨਾਲ। ਓਬਵੀਅਸਲੀ ਜੇ ਵੈਸੈਕਟਮੀ ਟੂਵੈਕਟਮੀ ਕਰਾਈ ਜਾਏਗੀ ਤੇ ਦੁਬਾਰਾ ਕੰਸੀਵ ਕਦੀ ਨਹੀਂ ਹੋਏਗਾ, ਮਤਲਬ ਦੇਰ ਇਜ਼ ਓਨਲੀ 1% ਚਾਂਸ। ਬਟ ਜਿਹੜੇ ਜਿੰਨੇ ਵੀ ਮੈਥਡ ਹੈਗੇ ਆ, ਕੌਂਡਮਸ ਹੈ, ਪਿਲਸ ਹੈ, ਕੋਪਰਟੀ ਹੈ, ਇਹ ਸਾਰੇ ਹੀ ਰਿਵਰਸੇਬਲ ਮੈਥਡਸ ਹੈਗੇ ਆ, ਔਰ ਇਹਨਾਂ ਦਾ ਫਰਟੀਲਿਟੀ ਤੇ ਕੋਈ ਅਸਰ ਨਹੀਂ ਹੁੰਦਾ। ਜਿਹੜੀ IUCD ਹੈ, ਇੰਟਰਾਯੂਟਰਾਈਨ ਕੌਂਟਰਸੈਪਟਿਵ ਡਿਵਾਈਸ, ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਕੋਪਰਟੀ ਹੁੰਦੀ ਹੈ ਜਿਹਦੇ ਵਿੱਚ ਕੋਪਰ ਹੁੰਦਾ, ਔਰ ਇੱਕ ਹਾਰਮੋਨਸ ਦੇ ਨਾਲ ਇੰਪ੍ਰੈਗਨੇਟਿਡ ਹੁੰਦੀ ਹੈ। ਦੋ ਤਰ੍ਹਾਂ ਦੀ ਇੰਟਰਾਯੂਟਰਾਈਨ ਡਿਵਾਈਸ ਹੈ। ਕੌਂਟਰਸੈਪਸ਼ਨ ਲਈ ਜ਼ਿਆਦਾਤਰ ਕੋਪਰਟੀ ਯੂਜ਼ ਕੀਤੀ ਜਾਂਦੀ ਹੈ, ਔਰ ਇਟ ਇਜ਼ ਵੈਰੀ ਸੇਫ, ਐਂਡ 99% ਸਕਸੈਸ ਰੇਟ ਮੰਨਿਆ ਜਾਂਦਾ ਹੈ ਇਹਦਾ, ਜੋ ਕਿ ਬਹੁਤ ਵਧੀਆ ਔਰ ਹਾਈ ਹੈਗਾ। ਪਰ ਇਹ ਵੀ ਥੋੜ੍ਹਾ ਸੂਟ ਕਰਨ ਦੀ ਗੱਲ ਹੈ, ਵੈਰੀ ਰੇਅਰ ਕੋਈ ਸਾਈਡ ਇਫੈਕਟ ਹੋਏ ਇਹਦਾ, ਕਿਸੇ ਪੇਸ਼ੈਂਟ ਦੀ ਸੈੱਟ ਨਾ ਹੋਏ, ਉਹਨੂੰ ਇਰੈਗੂਲਰ ਬਲੀਡਿੰਗ ਹੋਏ, ਅਤੇ ਫਿਰ ਇੱਕ ਡੌਣੀ ਵੀ ਪੈ ਸਕਦੀ ਹੈ। ਸੋ ਆਪਣੇ ਡਾਕਟਰ ਦੀ ਦੇਖ ਰੇਖ ਦੇ ਵਿੱਚ ਯੰਗ ਪੇਸ਼ੈਂਟਸ ਲਈ ਕੋਪਰਟੀ ਇਜ਼ ਅ ਵੈਰੀ ਗੁੱਡ ਟੈਂਪਰੇਰੀ ਮੈਥਡ ਆਫ ਕੌਂਟਰਸੈਪਸ਼ਨ।
0: ਡਾਕਟਰ ਜੈਸਮੀਨ ਜੀ, ਬਹੁਤ ਬਹੁਤ ਸ਼ੁਕਰੀਆ ਅੱਜ ਵਰਲਡ ਕੌਂਟਰਸੈਪਸ਼ਨ ਡੇ ਵਾਲੇ ਦਿਨ ਸਾਨੂੰ ਇਹ ਜਾਣਕਾਰੀ ਦੇਣ ਲਈ, ਔਰ ਸਾਨੂੰ ਆਸ ਹੈ ਕਿ ਇਸ ਜਾਣਕਾਰੀ ਨਾਲ ਬਹੁਤ ਸਾਰਿਆਂ ਨੂੰ ਲਾਭ ਹੋਏਗਾ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਜੈਸਮੀਨ, ਗਾਇਨਕੋਲੋਜਿਸਟ, ਸਾਡੇ ਨਾਲ ਸਨ, ਜੋ ਵਰਲਡ ਕੌਂਟਰਾਸੈਪਸ਼ਨ ਡੇ 'ਤੇ ਸਾਨੂੰ ਜਾਣਕਾਰੀ ਦੇ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਏ ਆਰ ਰਹਿਮਾਨ ਦੇ ਸੰਗੀਤ ਨਿਰਦੇਸ਼ਨ 'ਚ ਗੁਰੂ ਫਿਲਮ ਦਾ ਗੀਤ ਸੀ ਜੋ ਸਾਨੂੰ ਪਿਆਰ ਮੁਹੱਬਤ ਦਾ ਸਬਕ ਸਿਖਾ ਰਿਹਾ ਸੀ ਅਤੇ ਅੱਜ ਦਾ ਜਿਹੜਾ ਦਿਨ ਹੈ ਨਾ ਜੀ 26 ਸਤੰਬਰ ਦਾ ਇਹ ਵੀ ਪੂਰੇ ਸੰਸਾਰ ਨੂੰ ਪਿਆਰ ਸ਼ਾਂਤੀ ਦਾ ਸਬਕ ਸਿਖਾ ਰਿਹਾ ਜੀ ਕਿਉਂਕਿ ਅੱਜ ਹੈ 26 ਸਤੰਬਰ ਨੂੰ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਪਰਮਾਣੂ ਹਥਿਆਰਾਂ ਦਾ ਖਾਤਮਾ ਦਿਵਸ ਕੌਮਾਂਤਰੀ ਪਰਮਾਣੂ ਹਥਿਆਰ ਖਾਤਮਾ ਦਿਵਸ ਆਪਾਂ ਸਾਰੇ ਜਾਣਦੇ ਹਾਂ ਕਿ ਸਾਲ 1945 ਵਿੱਚ ਜਦੋਂ

ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਹਮਲੇ ਹੋਏ ਸਨ, ਉਹ ਜਿਹੜੇ ਖੌਫਨਾਕ ਹਮਲੇ ਸੀ ਉਹਦੀ ਭਿਆਨਕਤਾ ਅਸੀਂ ਅੱਜ ਵੀ ਹੰਡਾ ਰਹੇ ਹਾਂ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਪ੍ਰਭਾਵ ਉੱਥੇ ਮਿਲ ਰਹੇ ਨੇ। ਇਸ ਨੁਕਸਾਨ ਨੂੰ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਜਾ ਸਕਿਆ। ਸੋ ਜੀ, ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 2013 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਹੋਈ ਸੀ। ਇਸ ਦਿਨ ਦਾ ਮੁੱਖ ਟੀਚਾ ਇਹ ਸੀ ਕਿ ਵਿਸ਼ਵ ਭਾਈਚਾਰੇ ਨੂੰ ਇਹ ਚੇਤਾ ਕਰਵਾਈਏ ਕਿ ਪਰਮਾਣੂ ਹਥਿਆਰਾਂ ਦੀ ਮੌਜੂਦਗੀ ਸੰਸਾਰਿਕ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖਤਰਾ ਹੈ। ਅੱਜ ਦੁਨੀਆ ਭਰ ਦੇ ਕਈ ਦੇਸ਼ਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਪਰਮਾਣੂ ਹਥਿਆਰ ਮੌਜੂਦ ਨੇ। ਇਹ ਹਥਿਆਰ ਸੁਰੱਖਿਆ ਦੀ ਗਰੰਟੀ ਬਿਲਕੁਲ ਨਹੀਂ, ਤਬਾਹੀ ਦਾ ਸੱਦਾ ਨੇ। ਇਸੇ ਕਰਕੇ ਇਹ ਕਿਹਾ ਜਾਂਦਾ ਕਿ ਦੁਨੀਆ ਜਿਹੜੀ ਹੈ ਨਾ, ਉਹ ਬਾਰੂਦ ਦੇ ਢੇਰ 'ਤੇ ਬੈਠੀ ਹੋਈ ਹੈ। ਕਦੋਂ ਵਿਨਾਸ਼ ਹੋ ਜਾਏ ਕੁਛ ਕਿਹਾ ਨਹੀਂ ਜਾ ਸਕਦਾ। ਸੋ ਇਸ ਕਰਕੇ ਇਸ ਵਿਨਾਸ਼ ਤੋਂ, ਇਸ ਤਬਾਹੀ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਰਬਾਂ ਖਰਬਾਂ ਰੁਪਈਏ ਇਹਨਾਂ ਘਾਤਕ ਹਥਿਆਰਾਂ ਨੂੰ ਬਣਾਉਣ, ਸਾਂਭਣ ਅਤੇ ਆਧੁਨਿਕ ਬਣਾਉਣ 'ਤੇ ਖਰਚ ਕੀਤੇ ਜਾ ਰਹੇ ਨੇ। ਜੇ ਇਹੀ ਪੈਸਾ ਗਰੀਬੀ 'ਤੇ, ਭੁੱਖਮਰੀ 'ਤੇ, ਅਨਪੜ੍ਹਤਾ 'ਤੇ, ਬਿਮਾਰੀਆਂ 'ਤੇ ਖਰਚ ਕੀਤਾ ਜਾਵੇ, ਜਲਵਾਯੂ ਪਰਿਵਰਤਨ 'ਤੇ ਖਰਚ ਕੀਤਾ ਜਾਵੇ ਤਾਂ ਸਾਡੀ ਇਹ ਧਰਤੀ ਸਵਰਗ ਹੋ ਜਾਏਗੀ। ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਸ ਸੰਦੇਸ਼ ਨੂੰ, ਇਸ ਸੁਨੇਹੇ ਨੂੰ ਹਰ ਦੇਸ਼, ਹਰ ਮੁਲਕ ਗੂੜਾ ਕਰਕੇ ਮੰਨੇਗਾ।

ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਤੁਸੀਂ ਅਣਜਾਣਾ ਅਣਜਾਣੀ ਫਿਲਮ ਦਾ ਗੀਤ ਸੁਣ ਰਹੇ ਸੀ ਅਤੇ ਏਸ਼ੀਅਨ ਖੇਡਾਂ ਦਾ ਗੀਤ ਪੂਰੇ ਸੰਸਾਰ ਵਿੱਚ ਗੂੰਜ ਰਿਹਾ ਜੀ ਅਤੇ ਉਹਦੇ 'ਚ ਸਾਡੇ ਜਿਹੜੇ ਭਾਰਤੀ ਐਥਲੀਟਸ ਨੇ ਉਹ ਵੀ ਕਮਾਲ ਕਰ ਰਹੇ ਨੇ ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹੋਰ ਕਮਾਲ ਹੋਏਗਾ, ਹੋਰ ਮੈਡਲਸ ਸਾਡੇ ਤੱਕ ਹੋਣਗੇ। ਹੁਣ ਤੱਕ 23 ਮੈਡਲਸ ਅਸੀਂ ਹਾਸਿਲ ਕਰ ਚੁੱਕੇ ਹਾਂ, 2 ਗੋਲਡ ਮੈਡਲ ਅਸੀਂ ਜਿੱਤੇ ਨੇ ਅਤੇ 1 ਮੈਡਲ ਤਾਂ ਸਾਡੀ ਕ੍ਰਿਕਟ ਦੀਆਂ ਧੀਆਂ ਨੇ ਜਿੱਤਿਆ, ਵੁਮੈਨ ਇੰਡੀਅਨ ਕ੍ਰਿਕਟ ਟੀਮ ਨੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਸੁਰੁਚੀ ਸਿੰਘ ਅਤੇ ਕਮਲਜੀਤ ਹੋਰਾਂ ਨੇ ਮਿਲ ਕੇ ਮਿਕਸਡ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ ਜੀ। 9 ਅਸੀਂ ਸਿਲਵਰ ਮੈਡਲਸ ਹਾਸਿਲ ਕੀਤੇ ਨੇ ਅਤੇ 12 ਅਸੀਂ ਬ੍ਰੌਂਜ ਮੈਡਲ ਹਾਸਿਲ ਕਰ ਚੁੱਕੇ ਹਾਂ। ਅਜੇ ਸ਼ੁਰੂਆਤੀ ਦਿਨ ਨੇ, ਆਸ ਹੈ ਕਿ ਹੋਰ ਜ਼ਿਆਦਾ ਗੋਲਡ ਸਾਡੇ ਕੋਲ ਆਏਗਾ, ਹੋਰ ਜ਼ਿਆਦਾ ਮੈਡਲਸ ਅਸੀਂ ਹਾਸਿਲ ਕਰਾਂਗੇ। ਪਿਛਲੀਆਂ ਏਸ਼ੀਅਨ ਖੇਡਾਂ 'ਚ ਅਸੀਂ 100 ਤੋਂ ਜ਼ਿਆਦਾ ਮੈਡਲਸ ਲਏ ਸੀ ਅਤੇ ਇਸ ਵਾਰ ਪਿਛਲੀ ਵਾਰ ਦੀਆਂ ਏਸ਼ੀਅਨ ਖੇਡਾਂ ਦਾ ਰਿਕਾਰਡ ਵੀ ਅਸੀਂ ਤੋੜਾਂਗੇ। ਇਸ ਗੱਲ ਦੀ ਸਾਨੂੰ ਪੂਰੀ ਪੂਰੀ ਆਸ ਹੈ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਏਸ਼ੀਅਨ ਖੇਡਾਂ ਦੀ ਜਿਹੜੀ ਖਬਰ ਹੈ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ FM ਰੇਨਬੋ ਚੈਨਲ 'ਤੇ ਆਰਲੀ ਅਪਡੇਟਸ ਦੇ ਜ਼ਰੀਏ ਕੀ ਹੋ ਰਿਹਾ ਹੈ ਏਸ਼ੀਅਨ ਖੇਡਾਂ 'ਚ ਇਹ ਦੱਸਦੇ ਹਾਂ ਅਤੇ ਰਾਤ 10 ਵਜੇ ਸਾਡੀ ਰੇਡੀਓ ਰਿਪੋਰਟ ਵੀ ਪ੍ਰਸਾਰਿਤ ਕੀਤੀ ਜਾਂਦੀ ਹੈ ਜਿਸ ਵਿੱਚ ਅੱਜ ਦੇ ਦਿਨ ਦੀਆਂ ਹਰ ਰੋਜ਼ ਦੀਆਂ ਜਿਹੜੀਆਂ ਖੇਡ ਕਾਰਗੁਜ਼ਾਰੀਆਂ ਹੁੰਦੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਸੋ ਇਹਨਾਂ ਰਿਪੋਰਟਸ ਨੂੰ ਵੀ, ਇਹਨਾਂ ਅਪਡੇਟਸ ਨੂੰ ਵੀ ਤੁਸੀਂ ਜ਼ਰੂਰ ਸੁਣਿਓ ਅਤੇ ਹੁਣ ਅੱਜ ਦਾ ਸੋਹਣੇ ਸਵਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਬੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: The Times of India highlights Prime Minister Modi's virtual interaction with Seva Yatris from Varanasi to Vadnagar to blend social reform with political work rather than focusing only on vote banks. Key trade pacts in mind, Delhi looks at multi-nation visit by PM Modi in December. Destinations may include the US, Canada and at least two European countries, writes the Indian Express. The Statesman writes AIIMS Delhi records over 50 lakh OPD visits, nearly 3 lakh surgeries in a year. A headline in the Economic Times states, rupee recovers as large public sector banks sell dollars. And finally, Hindustan Times and all other dailies carry the news of India ending its wait for gold in shooting. The headline says, shooters strike gold. India scales new heights with its first pole vault medal. And with that, it's back to you, Anuja.
1: Thank you, Tanvi. And now before we end the bulletin, the headlines once again. Prime Minister Narendra Modi says gap between cities and villages in India has narrowed significantly over past 12 years. Heavy rain slashed several districts of Uttar Pradesh. Schools closed in many districts following alert for heavy downpour. Chhattisgarh government declares holiday today for all schools in the state due to continuous rain over past 2 days. India raises concerns over repeated attacks on commercial shipping and seafarers in Gulf, Red Sea and Black Sea. Savan Barwal wins silver medal in men's marathon event at Asian Games in Japan. And D. Gukesh secures India's victory over Germany in 9th round of FIDE Chess Olympiad in Samarkand. And with that, we end the morning news. Have a nice day.
2: Namaskar, Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿਛਲੇ 12 ਸਾਲਾਂ ਵਿੱਚ ਭਾਰਤ ਵਿੱਚ ਸ਼ਹਿਰਾਂ ਤੇ ਪਿੰਡਾਂ ਦਰਮਿਆਨ ਪਾੜੇ 'ਚ ਜ਼ਿਕਰਯੋਗ ਕਮੀ ਆਈ ਹੈ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਤੇ ਔਰੇਂਜ ਅਲਰਟ ਦੇ ਮੱਦੇਨਜ਼ਰ 12ਵੀਂ ਜਮਾਤ ਤੱਕ ਦੇ ਸਕੂਲ ਅੱਜ ਬੰਦ ਰਹਿਣਗੇ ਭਾਰਤ ਨੇ ਖਾੜੀ ਲਾਲ ਸਾਗਰ ਤੇ ਕਾਲੇ ਸਾਗਰ ਵਿੱਚ ਵਪਾਰਕ ਜਹਾਜ਼ਰਾਨੀ ਤੇ ਸਮੁੰਦਰੀ ਜਹਾਜ਼ਾਂ ਉੱਤੇ ਵਾਰ ਵਾਰ ਹਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਦੇਸ਼ਾਂ ਅਤੇ ਸੰਸਥਾਵਾਂ ਦਰਮਿਆਨ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ ਅਤੇ ਭਾਰਤ ਦੇ ਸਾਵਨ ਬਰਵਾਲ ਨੇ ਜਾਪਾਨ 'ਚ ਵੀਮੀਆਂ ਏਸ਼ੀਆਈ ਖੇਡਾਂ 'ਚ ਮਰਦਾਂ ਦੇ ਮੈਰਾਥਨ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਪਾੜਾ ਕਾਫੀ ਘੱਟ ਗਿਆ ਉਹਨਾਂ ਨੇ ਪੇਂਡੂ ਬੁਨਿਆਦੀ ਢਾਂਚੇ ਵਿੱਚ ਹੋਏ ਕਾਫੀ ਸੁਧਾਰ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਦੇਸ਼ ਭਰ ਦੀਆਂ ਔਰਤਾਂ ਵੀ ਵੱਧ ਤੋਂ ਵੱਧ ਆਤਮ ਨਿਰਭਰ ਅਤੇ ਆਰਥਿਕ ਤੌਰ 'ਤੇ ਸਸ਼ਕਤ ਹੋ ਗਈਆਂ ਨੇ ਸ਼੍ਰੀ ਮੋਦੀ ਨੇ ਇਹ ਟਿੱਪਣੀਆਂ ਸੇਵਾ ਸੰਕਲਪ ਅਭਿਆਨ ਤਹਿਤ ਵਾਰਾਨਸੀ ਤੋਂ ਵਡਨਗਰ ਯਾਤਰਾ 'ਤੇ ਜਾ ਰਹੇ ਸੇਵਾ ਯਾਤਰੀਆਂ ਨਾਲ ਇੱਕ ਵਰਚੁਅਲ ਗੱਲਬਾਤ ਦੌਰਾਨ ਕਹੀਆਂ ਉਹਨਾਂ ਸਮਾਜ ਸੇਵਾ ਸਮਾਜਿਕ ਸੁਧਾਰ ਅਤੇ ਸਕਾਰਾਤਮਕ ਤਬਦੀਲੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ
3: हमें आत्मनिर्भर भारत बनाना है चुनौतियां आएगी चुनौतियों को चुनौती देने का तो संस्कार लेकर के हम चले हैं इसलिए हमें हर दिन एक नई ऊर्जा लेकर सेवा भाव के साथ राष्ट्र कल्याण राष्ट्र सेवा का काम जन सेवा से राष्ट्र सेवा इस मंत्र को जीना है इस यात्रा में भी जितने ज्यादा लोगों को सेवा के काम में जोड़ेंगे ये यात्रा उतनी ज्यादा सफल होगी
2: ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਡਨਗਰ ਨੇ ਉਹਨਾਂ ਨੂੰ ਉਹ ਕਦਰਾਂ ਕੀਮਤਾਂ ਦਿੱਤੀਆਂ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਆਕਾਰ ਦਿੱਤਾ ਜਦਕਿ ਕਾਸ਼ੀ ਨੇ ਉਹਨਾਂ ਕਦਰਾਂ ਕੀਮਤਾਂ 'ਚ ਸੇਵਾ ਦੇ ਅਣਗਿਣਤ ਰੰਗ ਸ਼ਾਮਲ ਕੀਤੇ ਉਹਨਾਂ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਨੌਜਵਾਨ ਵੀ ਸੇਵਾ ਦੇ ਕਈ ਰੰਗਾਂ ਨਾਲ ਇਸ ਯਾਤਰਾ ਨੂੰ ਅਮੀਰ ਬਣਾ ਰਹੇ ਨੇ ਗੱਲਬਾਤ ਦੌਰਾਨ ਇਹਨਾਂ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਸ਼੍ਰੀ ਮੋਦੀ ਨੇ ਯਾਤਰੀਆਂ ਨੂੰ ਇੱਕ ਡਾਇਰੀ ਰੱਖਣ ਅਤੇ ਯਾਤਰਾ ਦੌਰਾਨ ਆਪਣੇ ਤਜਰਬਿਆਂ ਨੂੰ ਰਿਕਾਰਡ ਕਰਨ ਲਈ ਕਿਹਾ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ ਵਿੱਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ ਵਿੱਚ ਚੱਕਰਵਾਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਮੀਂਹ ਨੇ ਆਮ ਜੀਵਨ ਅਤੇ ਸੜਕ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਮੀਂਹ ਨਾਲ ਸੰਬੰਧਿਤ ਕਈ ਹਾਦਸੇ ਵੀ ਵਾਪਰੇ ਨੇ ਸੂਬੇ ਦੇ ਰਾਹਤ ਕਮਿਸ਼ਨਰ ਡਾਕਟਰ ਰਿਸ਼ੀਕੇਸ਼ ਭਾਸਕਰ ਯਸ਼ੋਦ ਨੇ ਮੌਸਮ ਦੀ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕਰਨ ਲਈ ਰੈੱਡ ਅਤੇ ਔਰੇਂਜ ਅਲਰਟ ਵਾਲੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਵੀਡੀਓ ਕਾਨਫਰੰਸ ਕੀਤੀ ਉਹਨਾਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਰਗਰਮ ਰਹਿਣ ਸਥਾਨਕ ਸਥਿਤੀਆਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

0: ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਸੂਬੇ 'ਚ ਮੌਸਮ ਦੀ ਸਥਿਤੀ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ, ਗਰਜ ਚਮਕ ਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਕੱਲ ਤੱਕ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੋਹਾਲੀ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਕੱਲ੍ਹ 27 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਖਾੜੀ, ਲਾਲ ਸਾਗਰ ਤੇ ਕਾਲੇ ਸਾਗਰ ਵਿਚ ਵਪਾਰਕ ਜਹਾਜ਼ਰਾਨੀ ਤੇ ਸਮੁੰਦਰੀ ਜਹਾਜ਼ਾਂ ਉਤੇ ਵਾਰ ਵਾਰ ਹਮਲਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਹਮਲੇ ਹੁਣ ਕੋਈ ਅਸਾਧਾਰਨ ਘਟਨਾ ਨਹੀਂ ਰਹੇ। ਡਾ. ਜੈਸ਼ੰਕਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ ਜਹਾਜ਼ਾਂ ਤੇ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਤੇ ਸੁਰੱਖਿਆ ਉਤੇ ਦੋਸਤਾਂ ਦੇ ਸਮੂਹ ਦੀ ਉਦਘਾਟਨੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਸਮੁੰਦਰੀ ਜਹਾਜ਼ਾਂ ਦਾ ਇੱਕ ਪ੍ਰਮੁੱਖ ਸਰੋਤ ਅਤੇ ਲਾਈਬੇਰੀਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਰਜਿਸਟ੍ਰੇਸ਼ਨ ਦੇਸ਼ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਨੇ। ਇਸ ਪਹਿਲਕਦਮੀ ਦਾ ਉਦੇਸ਼ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਤੇ ਮੁੱਖ ਹਿੱਸੇਦਾਰਾਂ ਲਈ ਚਿੰਤਾਵਾਂ ਵਾਸਤੇ ਇੱਕ ਪਲੇਟਫਾਰਮ ਪ੍ਰਦਾਨ ਕਰਨਾ, ਇੱਕ ਸਲਾਹ ਮਸ਼ਵਰਾ ਢਾਂਚਾ ਸਥਾਪਿਤ ਕਰਨਾ। ਉਨ੍ਹਾਂ ਕਿਹਾ ਕਿ ਵਪਾਰਕ ਜਹਾਜ਼ਾਂ ਉਤੇ ਹਮਲਿਆਂ ਨੇ ਕਈ ਦੇਸ਼ਾਂ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਵੱਖ ਵੱਖ ਮੁਲਕਾਂ ਦੇ ਸਮੁੰਦਰੀ ਜਹਾਜ਼ਾਂ ਦੇ ਮਲਾਹ ਦੀ ਮੌਤ ਜਾਂ ਫਿਰ ਜ਼ਖਮੀ ਹੋਣਾ ਸ਼ਾਮਲ ਹੈ। ਡਾ. ਜੈਸ਼ੰਕਰ ਨੇ ਕਿਹਾ ਕਿ ਸਮੁੰਦਰੀ ਵਪਾਰ ਵਿੱਚ ਵਿਘਨ ਪਾਉਣ ਵਾਲੇ ਤੇ ਨਾਗਰਿਕ ਜੀਵਨ ਦਾ ਦਾਅਵਾ ਕਰਨ ਵਾਲੇ ਹਮਲੇ ਜਾਇਜ਼ ਨਹੀਂ ਠਹਿਰਾਏ ਜਾ ਸਕਦੇ ਤੇ ਦੇਸ਼ਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਮਿਲ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਕੁਆਡ ਐਟ ਸੀ ਸ਼ਿਪ ਆਬਜ਼ਰਵਰ ਮਿਸ਼ਨ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ। ਇਸ ਮਿਸ਼ਨ ਦਾ ਐਲਾਨ 26 ਮਈ ਨੂੰ ਨਵੀਂ ਦਿੱਲੀ 'ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ 11ਵੀਂ ਮੀਟਿੰਗ ਦੌਰਾਨ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਦੱਸਿਆ ਕਿ ਭਾਰਤੀ ਤੱਟ ਰੱਖਿਅਕ ਬਲ ਦਾ ਜਹਾਜ਼ ਸ਼ਾਨਕ ਕੁਆਡ ਦੇ 4 ਦੇਸ਼ਾਂ ਦੇ ਨਾਵਿਕਾਂ ਨਾਲ ਚੇਨਈ ਤੋਂ ਰਵਾਨਾ ਹੋ ਗਿਆ। ਮੰਤਰਾਲੇ ਨੇ ਕਿਹਾ ਕਿ ਇਹ ਮਿਸ਼ਨ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਦਾ ਅਤੇ ਇੱਕ ਆਜ਼ਾਦ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਕੁਆਡ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਏ। ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਿਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਸ਼ੁਰੂਆਤ ਵੀ ਕਰਨਗੇ। ਪੀੜਿਤ ਅਧਿਕਾਰ ਕੇਂਦਰ ਵੱਖ ਵੱਖ ਅਪਰਾਧਾਂ ਦੇ ਪੀੜਿਤਾਂ ਨੂੰ ਇੱਕੋ ਛੱਤ ਹੇਠ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਿਤਾਂ ਨੂੰ ਕਾਉਂਸਲਿੰਗ ਅਤੇ ਹੋਰਨਾਂ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ ਵਿੱਚ ਇੱਕ ਸਾਲਾਮੈਸੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ਤੱਕ ਅੱਗੇ ਵਧਾਇਆ ਜਾਵੇਗਾ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਮੌਕੇ 'ਤੇ ਭਾਰਤ ਖਾੜੀ ਸਹਿਯੋਗ ਪ੍ਰੀਸ਼ਦ ਦੀ 3-ਪੱਖੀ ਮੰਤਰੀ ਪੱਧਰੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾ. ਜੈਸ਼ੰਕਰ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਭਾਰਤ GCC ਸੰਯੁਕਤ ਕਾਰਜ ਯੋਜਨਾ 2024-28 ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਵੀ ਚਰਚਾ ਹੋਈ ਹੈ। ਵਿਦੇਸ਼ ਮੰਤਰੀ ਨੇ ਭਾਰਤ GCC ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣ ਦਾ ਸਵਾਗਤ ਕੀਤਾ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ ਕਿ ਪਾਣੀ ਸੁਰੱਖਿਆ ਨਾਗਰਿਕਾਂ, ਸਰਕਾਰ ਤੇ ਉਦਯੋਗ ਦੇ ਸਮੇਤ ਸਾਰੇ ਹਿੱਸੇਦਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮੰਤਰੀ ਨੇ ਇਹ ਬਿਆਨ ਕੱਲ੍ਹ ਨਵੀਂ ਦਿੱਲੀ 'ਚ ਆਯੋਜਿਤ 9ਵੇਂ ਭਾਰਤ ਅੰਤਰਰਾਸ਼ਟਰੀ ਜਲ ਹਫ਼ਤਾ 2026 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ। ਸ਼੍ਰੀ ਪਾਟਿਲ ਨੇ ਕਿਹਾ ਕਿ ਪਾਣੀ ਸੰਭਾਲ ਵਿੱਚ ਜਨਤਕ ਭਾਗੀਦਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਦੇਸ਼ਾਂ ਅਤੇ ਸੰਸਥਾਵਾਂ ਦਰਮਿਆਨ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ।
1: जलवायु परिवर्तन के कारण कहीं बाढ़ की चुनौती बढ़ रही है, कहीं सूखे और पानी की कमी का दबाव हो, ऐसे समय में हमें जल प्रबंधन को केवल आज की आवश्यकता नहीं बल्कि आने वाली पीढ़ियों की सुरक्षा से जोड़कर देखना होगा। 3 बातें विशेष रूप से सामने आई हैं। पहली, जल संरक्षण से जल भागीदारी सबसे जरूरी है। दूसरी, विज्ञान और नई तकनीक का लाभ जमीन तक पहुँचना चाहिए। और तीसरी, जल की चुनौतियों का समाधान देशों और संस्थाओं के बीच निरंतर ਸਹਿਯੋਗ ਸੇ ਹੀ ਮਜ਼ਬੂਤ ਹੋਗਾ।
0: ਇਸ ਮੌਕੇ ਜਲ ਸ਼ਕਤੀ ਰਾਜ ਮੰਤਰੀ ਵੀ ਸੁਮੰਨਾ ਨੇ ਕਿਹਾ ਕਿ ਪਾਣੀ ਸੁਰੱਖਿਆ ਦਾ ਅਰਥ ਹੈ ਹਰ ਘਰ ਨੂੰ ਸੁਰੱਖਿਅਤ ਤੇ ਭਰੋਸੇਮੰਦ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ। ਇਸ ਵਿੱਚ ਸਵੱਛਤਾ, ਇੱਕ ਸਾਫ਼ ਵਾਤਾਵਰਨ ਤੇ ਸਹੀ ਗੰਦੇ ਪਾਣੀ ਦਾ ਪ੍ਰਬੰਧਨ ਵੀ ਸ਼ਾਮਲ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਹਿਮਾਲਿਆ ਦੇ ਖੇਤਰ 'ਚ ਆਏ ਭਿਆਨਕ ਖੜਾਂ ਤੋਂ ਬਾਅਦ ਇੱਕ ਜਲਵਾਯੂ ਲਚਕੀਲਾਪਣ ਤੰਤਰ ਬਣਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਨੇਪਾਲ, ਭਾਰਤ ਤੇ ਚੀਨ ਦੀ ਸਾਂਝੀ

0: ਵਾਈ ਹੇਟ ਇਸ ਨੂੰ ਸਥਾਪਿਤ ਕਰਨ ਦੀ ਤਜਵੀਜ਼ ਕੀਤੀ। ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਨੂੰ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਸ਼ਾਹ ਨੇ ਕਿਹਾ ਕਿ ਵਾਧਾ ਤਾਪਮਾਨ ਹਿਮਾਲਿਆ ਦੇ ਵਾਤਾਵਰਣ ਪ੍ਰਣਾਲੀ ਨੂੰ ਅਸਥਿਰ ਕਰ ਰਿਹਾ। ਉਹਨਾਂ ਤਜਵੀਜ਼ ਰੱਖੀ ਕਿ ਇਸ ਵਿਧੀ ਰਾਹੀਂ ਤਿੰਨੇ ਦੇਸ਼ ਸੈਟੇਲਾਈਟ ਡੇਟਾ, ਤਕਨੀਕੀ ਮੁਹਾਰਤ ਅਤੇ ਆਫਤ ਦੀ ਸ਼ੁਰੂਆਤੀ ਚੇਤਾਵਨੀ ਸਾਂਝੀ ਕਰ ਸਕਦੇ ਨੇ। ਉਹਨਾਂ ਜ਼ਿਕਰ ਕੀਤਾ ਕਿ ਹਾਲ ਹੀ ਵਿੱਚ ਹੋਈ ਆਫਤ ਨੇ ਨੇਪਾਲ ਚੀਨ ਸਰਹੱਦ ਦੇ ਦੋਵਾਂ ਪਾਸਿਆਂ 'ਤੇ ਭਾਰੀ ਤਬਾਹੀ ਮਚਾਈ ਹੈ। ਉਹਨਾਂ ਆਫਤ ਤੋਂ ਬਾਅਦ ਸਹਾਇਤਾ ਪ੍ਰਦਾਨ ਕਰਨ ਵਾਲੇ ਦੇਸ਼ਾਂ, ਖਾਸ ਤੌਰ 'ਤੇ ਭਾਰਤ ਪ੍ਰਤੀ ਨੇਪਾਲ ਦਾ ਸ਼ੁਕਰੀਆ ਦਾ ਜ਼ਾਹਰ ਕੀਤਾ। ਭਾਰਤ ਦੇ ਸਾਵਨ ਬਰਵਾਲ ਨੇ ਜਾਪਾਨ ਵਿੱਚ 20ਵੀਆਂ ਏਸ਼ੀਆਈ ਖੇਡਾਂ ਵਿੱਚ ਮਰਦਾਂ ਦੇ ਮੈਰਾਥਨ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ 44 ਸਾਲਾਂ ਬਾਅਦ ਇਸ ਮੁਕਾਬਲੇ ਵਿੱਚ ਤਮਗਾ ਜਿੱਤਿਆ। ਸਾਵਨ ਨੇ 2 ਘੰਟੇ 11 ਮਿੰਟ ਅਤੇ 37 ਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਜਾਪਾਨ ਦੇ ਯਾਸ਼ਮਾਸ਼ੀਤਾ ਨੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਹੈ। ਉਧਰ ਭਾਰਤ ਦੀਆਂ ਮਰਦਾਂ ਅਤੇ ਔਰਤਾਂ ਦੀਆਂ ਕਬੱਡੀ ਟੀਮਾਂ ਅੱਜ ਏਸ਼ੀਆਈ ਖੇਡਾਂ 'ਚ ਆਪੋ ਆਪਣੇ ਫਾਈਨਲ ਮੈਚ ਖੇਡਣਗੀਆਂ। ਫਾਈਨਲ ਵਿੱਚ ਦੋਵਾਂ ਵਰਗਾਂ 'ਚ ਭਾਰਤ ਦਾ ਮੁਕਾਬਲਾ ਇਰਾਨ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਵੀਰ ਸਿੰਘ ਨੂੰ ਏਸ਼ੀਆਈ ਖੇਡਾਂ 'ਚ ਮਰਦਾਂ ਦੇ 10,000 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿਛਲੇ 12 ਸਾਲਾਂ 'ਚ ਭਾਰਤ ਵਿੱਚ ਸ਼ਹਿਰਾਂ ਅਤੇ ਪਿੰਡਾਂ ਦਰਮਿਆਨ ਪਾੜੇ 'ਚ ਜ਼ਿਕਰਯੋਗ ਕਮੀ ਆਈ ਹੈ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ, ਅੱਜ ਸਕੂਲ ਬੰਦ ਰਹਿਣਗੇ। ਭਾਰਤ ਨੇ ਖਾੜੀ ਲਾਲ ਸਾਗਰ ਅਤੇ ਕਾਲੇ ਸਾਗਰ 'ਚ ਵਪਾਰਕ ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਾਂ 'ਤੇ ਵਾਰ ਵਾਰ ਹਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ। ਅਤੇ ਭਾਰਤ ਦੇ ਸਾਵਨ ਬਰਵਾਲ ਨੇ ਜਾਪਾਨ 'ਚ 20ਵੀਆਂ ਏਸ਼ੀਆਈ ਖੇਡਾਂ 'ਚ ਮਰਦਾਂ ਦੇ ਮੈਰਾਥਨ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਬਈ ਪੰਜਾਬੀ ਸੰਗੀਤਕ ਸਫ਼ਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਹਿੰਦੇ ਨੇ ਪਿਆਰ ਦੀ ਦੁਨੀਆ ਬੜੀ ਹੀ ਅਜੀਬ ਹੁੰਦੀ ਹੈ, ਜਿਹਨੂੰ ਦਿਲ ਅਪਣਾ ਲਵੇ ਨਾ ਉਸਦੇ ਨਾਲ ਜੁੜੀ ਹਰ ਗੱਲ ਖਾਸ ਬਣ ਜਾਂਦੀ ਹੈ। ਅਤੇ ਜਦੋਂ ਕਿਸੇ ਦੇ ਨਾਲ ਪਿਆਰ ਦੀ ਲੱਗ ਜਾਂਦੀ ਹੈ, ਦਿਲ ਵਿੱਚ ਵੱਸ ਜਾਂਦੀ ਹੈ, ਤਾਂ ਫਿਰ ਉਸਨੂੰ ਭੁਲਾਉਣਾ ਸੌਖਾ ਨਹੀਂ ਹੁੰਦਾ। ਅੱਜ ਦੇ ਇਸ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਜੀ ਬੇਹੱਦ ਹੀ ਪਿਆਰੇ ਗੀਤ ਦੇ ਨਾਲ। ਹਰਭਜਨ ਮਾਨ ਹੋਣਾ ਦੀ ਆਵਾਜ਼, ਫਿਲਮ ਜੀ ਆਇਆਂ ਨੂੰ ਦਾ ਇਹ ਖੂਬਸੂਰਤ ਗੀਤ।
4: ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹਨਾਂ ਤਾਂ

ਲਓ ਜੀ ਪਿਆਰ ਦੀ ਇਸੇ ਮਿੱਠੀ ਜਿਹੀ ਲੜੀ ਨੂੰ ਅੱਗੇ ਵਧਾਉਂਦੇ ਹਾਂ ਅਤੇ ਹੁਣ ਵਾਰੀ ਹੈ ਇੱਕ ਅਜਿਹੇ ਗੀਤ ਦੀ ਜਿਸ ਵਿੱਚ ਪੰਜਾਬ ਦੀ ਆਪਣੀ ਮਿੱਟੀ ਦੀ ਮਹਿਕ ਹੈ ਅਤੇ ਜਾਗੋ ਦੀਆਂ ਰੌਣਕਾਂ ਵੀ ਨੇ। ਆਓ ਸੁਣਦੇ ਹਾਂ ਫਿਰ ਇਹ ਗੀਤ।

ਬਈ ਗੱਲ ਪੰਜਾਬ ਦੀ ਹੋਵੇ ਅਤੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਪੰਜਾਬ ਦੀ ਧਰਤੀ ਨੇ ਜਿੱਥੇ ਬਹਾਦਰ ਸੂਰਮੇ ਪੈਦਾ ਕੀਤੇ ਨੇ ਨਾ, ਉੱਥੇ ਇੱਥੋਂ ਦੀਆਂ ਧੀਆਂ ਨੇ ਆਪਣੀ ਹਿੰਮਤ, ਸਾਦਗੀ ਅਤੇ ਚੜ੍ਹਦੀ ਕਲਾ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਹਨਾਂ ਹੀ ਪੰਜਾਬੀ ਰੰਗਾਂ, ਮਾਣ ਅਤੇ ਮਸਤੀ ਨੂੰ ਆਪਣੇ ਵਿੱਚ ਸਮੇਟੀ ਹੋਇਆ ਆ ਰਿਹਾ ਹੈ ਸਾਡਾ ਅਗਲਾ ਗੀਤ, ਬੱਲੇ ਨੀ ਪੰਜਾਬ ਦੀ ਏ ਸ਼ੇਰ ਜੱਟੀਏ। ਕਾਲੀ ਤੇਰੀ ਗੁੱਤ ਦੇ ਵਿੱਚੋਂ ਇਹ ਗੀਤ ਅਸੀਂ ਚੁਣਿਆ ਹੈ। ਲਓ ਜੀ ਸੁਣਦੇ ਹਾਂ।

0: ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜੇ ਨੇ ਅਤੇ ਲਓ ਜੀ ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਵਿੱਚ ਸ਼ਹਿਰੀ ਅਤੇ ਪਿੰਡਾਂ ਵਿਕਾਸ ਪਾੜੇ ਵਿੱਚ ਜ਼ਿਕਰਯੋਗ ਕਮੀ ਆਈ ਹੈ। ਭਾਰਤ ਨੇ ਖਾੜੀ ਲਾਲ ਸਾਗਰ ਕਾਲੇ ਸਾਗਰ ਵਿੱਚ ਵਿਆਪਕ ਜਹਾਨਰਾਨੀ ਅਤੇ ਸਮੁੰਦਰੀ ਜਹਾਜ਼ਾਂ 'ਤੇ ਵਾਰ ਵਾਰ ਹਮਲਿਆਂ 'ਤੇ ਚਿੰਤਾ ਜ਼ਾਹਿਰ ਕੀਤੀ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ ਹੈ ਕਿ ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਦੇਸ਼ਾਂ ਅਤੇ ਸੰਸਥਾਵਾਂ ਵਿਚਕਾਰ ਸਹਿਯੋਗ ਦੇ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖਡੂਰੀਆ ਨੇ ਕਿਹਾ ਹੈ ਕਿ ਪੰਜਾਬ ਦੀ ਖੇਤੀ ਨੂੰ ਪਾਏਦਾਰ ਬਣਾਉਣ ਦੇ ਲਈ ਫਸਲ ਭਿੰਨਤਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉਭਰਿਆ। 4 ਸਾਲਾਂ ਵਿੱਚ 1,99,000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ 6 ਲੱਖ ਤੋਂ ਵੱਧ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਗ੍ਰਾਹਕਾਂ ਦੀ ਸਹੂਲਤਾਂ ਲਈ ਸਾਰੇ ਜਨਤਕ ਖੇਤਰਾਂ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਤੇ ਔਰੇਂਜ ਅਲਰਟ ਦੇ ਮੱਦੇਨਜ਼ਰ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਦੇ ਨਾਲ ਭਾਰੀ ਮੀਂਹ ਪੈਣ ਨਾਲ ਸੰਬੰਧਿਤ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਦੇ ਸਾਵਨ ਬਰਵਾਲ ਨੇ ਜਾਪਾਨ ਵਿੱਚ 20ਵੀਆਂ ਏਸ਼ੀਆਈ ਖੇਡਾਂ ਵਿੱਚ ਮਰਦਾਂ ਦੇ ਮੈਰਾਥਨ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਭਾਰਤ ਨੇ ਫਿਰ ਸ਼ਤਰੰਜ ਓਲੰਪੀਆਡ ਵਿੱਚ ਮਰਦਾਂ ਦੇ ਓਪਨ ਵਰਗ ਦੇ 9ਵੇਂ ਦੌਰ ਵਿੱਚ ਜਰਮਨੀ ਨੂੰ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਫਿਲਮ ਸੰਗੀਤ। ਆਕਾਸ਼ਵਾਣੀ ਦੇ ਇਸ ਖੂਬਸੂਰਤ ਸੰਗੀਤਕ ਪ੍ਰੋਗਰਾਮ ਫਿਲਮ ਸੰਗੀਤ ਦੇ ਵਿੱਚ ਮੈਂ ਰੁਤਪਿੰਦਰ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਅੱਜ ਦਾ ਦਿਨ ਹਿੰਦੀ ਫਿਲਮ ਸਿਨੇਮਾ ਦੇ ਉਸ ਸਿਤਾਰੇ ਦਾ ਨਾਮ ਹੈ ਜਿਸ ਦੀ ਅਦਾਕਾਰੀ, ਅੰਦਾਜ਼, ਮੁਸਕੁਰਾਹਟ ਨੇ ਕਈ ਪੀੜ੍ਹੀਆਂ ਨੂੰ ਆਪਣਾ ਦੀਵਾਨਾ ਬਣਾ ਲਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੇਵਾਨੰਦ ਸਾਹਿਬ ਦੀ। 26 ਸਤੰਬਰ 1923 ਨੂੰ ਗੁਰਦਾਸਪੁਰ ਦੇ ਵਿੱਚ, ਯਾਨੀ ਕਿ ਅੱਜ ਦੇ ਦਿਨ, ਪੰਜਾਬ ਵਿੱਚ ਜਨਮੇ ਦੇਵਾਨੰਦ ਸਾਹਿਬ ਨੇ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੇ ਆਪ ਨੂੰ ਸਿਨੇਮਾ ਦੇ ਨਾਲ ਜੋੜੀ ਰੱਖਿਆ ਅਤੇ ਹਮੇਸ਼ਾ ਲਈ ਇਸਦੇ ਕਦਰਦਾਨ ਵੀ ਬਣੇ ਅਤੇ ਇਸਦੇ ਮਹਾਨ ਕਲਾਕਾਰਾਂ ਦੇ ਵਿੱਚੋਂ ਇੱਕ ਵੀ। ਸਿਨੇਮਾ ਨੂੰ ਆਪਣੀ ਮੌਜੂਦਗੀ ਦੇ ਨਾਲ ਉਹਨਾਂ ਨੇ ਰੋਸ਼ਨ ਕਰੇ ਰੱਖਿਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੀਆਂ ਯਾਦਾਂ, ਫਿਲਮਾਂ, ਸਦਾਬਹਾਰ ਗੀਤਾਂ ਦੇ ਨਾਲ ਉਹਨਾਂ ਦੀਆਂ ਕੁਝ ਦਿਲਚਸਪ ਯਾਦਾਂ ਵੀ ਸਾਂਝਾ ਕਰਾਂਗੇ। ਅਤੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਇਸ ਸੰਗੀਤਮਈ ਸਫ਼ਰ ਦੀ, ਉਹਨਾਂ ਦੀ ਫਿਲਮ CID ਦੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ। ਬਿਲਕੁਲ ਜੀ, ਕੰਪਿਊਟਰ ਮਹਾਰਾਜ ਕਹਿ ਰਹੇ ਨੇ ਕਿ ਖੂਬਸੂਰਤ ਗੀਤ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਅਸੀਂ ਚਲਾ ਰਹੇ ਹਾਂ। ਅਜਿਹੀ ਹੀ ਉਹਨਾਂ ਦੀ ਸ਼ਖਸੀਅਤ ਹੈ, ਅਜਿਹੀ ਉਹ ਸੀ ਜਿਹੜੀ ਪਿਆਰ ਲੈ ਕੇ ਆਉਂਦੇ ਸੀ।

1956 ਦੀ CID ਫਿਲਮ ਦੇ ਵਿੱਚ ਦੇਵਾਨੰਦ ਸਾਹਿਬ ਨੇ ਇੱਕ ਪੁਲਿਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦੇ ਨਿਰਦੇਸ਼ਕ ਰਾਜ ਖੋਸਲਾ ਅਤੇ ਸੰਗੀਤ ਓਪੀ ਨਈਅਰ ਉਹਨਾਂ ਦਾ ਸੀ। ਪਰ ਇਸ ਗੰਭੀਰ ਕਹਾਣੀ ਦੇ ਵਿੱਚ ਵੀ ਗੀਤ ਸੰਗੀਤ ਨੇ ਆਪਣੀ ਵੱਖਰੀ ਹੀ ਲੋਣਕ ਜਿਹੜੀ ਉਹ ਲਗਾ ਰੱਖੀ ਸੀ। ਅਤੇ ਹੁਣੇ ਤੁਸੀਂ ਉਸ ਫਿਲਮ ਦਾ ਇਹ ਨਗਮਾ ਸੁਣਿਆ। ਹੁਣ ਗੱਲ ਕਰਦੇ ਹਾਂ ਉਸ ਫਿਲਮ ਦੀ ਜਿਸਨੇ ਦੇਵਾਨੰਦ ਸਾਹਿਬ ਜੀ ਦੇ ਕਰੀਅਰ ਨੂੰ ਇੱਕ ਹੋਰ ਉੱਚਾਈ ਦਿੱਤੀ, ਫਿਲਮ ਗਾਈਡ। 1965 ਦੀ ਇਸ ਫਿਲਮ ਦੇ ਵਿੱਚ ਵਿਜੇ ਆਨੰਦ ਨੇ ਇਹਨਾਂ ਨੂੰ ਨਿਰਦੇਸ਼ਿਤ ਕੀਤਾ ਅਤੇ ਦੇਵਾਨੰਦ ਸਾਹਿਬ ਦੇ ਨਾਲ ਵਹੀਦਾ ਰਹਿਮਾਨ ਨੂੰ ਮੁੱਖ ਭੂਮਿਕਾ ਦੇ ਵਿੱਚ ਲਿਆ ਗਿਆ। ਫਿਲਮ ਦਾ ਸੰਗੀਤ SD ਬਰਮਨ ਹੋਣਾ ਨੇ ਦਿੱਤਾ। ਇਸ ਫਿਲਮ ਦਾ ਹਰ ਗੀਤ ਆਪਣੇ ਆਪ ਦੇ ਵਿੱਚ ਇੱਕ ਯਾਦ ਹੈ ਅਤੇ ਜਦੋਂ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣ ਦੀ ਗੱਲ ਆਉਂਦੀ ਹੈ ਨਾ ਤਾਂ ਇਹ ਗੀਤ ਆਪਣੇ ਆਪ ਹੀ ਸਾਡੀ ਜ਼ਬਾਨ 'ਤੇ ਆ ਜਾਂਦਾ ਹੈ। ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਹੋਣਾ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਦਾ ਇਹ ਖੂਬਸੂਰਤ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਦੇਵਾਨੰਦ ਸਾਹਿਬ ਦੇ ਅੰਦਾਜ਼ ਦੀ ਗੱਲ ਹੋਵੇ ਅਤੇ ਜਵੈਲ ਥੀਫ ਦਾ ਜ਼ਿਕਰ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। 1967 ਦੀ ਇਸ ਰੋਮੈਂਟਿਕ ਫਿਲਮ ਦੇ ਵਿੱਚ ਦੇਵਾਨੰਦ ਨੇ ਵਿਨੇ ਦਾ ਕਿਰਦਾਰ ਨਿਭਾਇਆ। ਫਿਲਮ ਵਿਜੇ ਆਨੰਦ ਦੇ ਨਿਰਦੇਸ਼ਨ ਹੇਠ ਬਣੀ ਅਤੇ ਇਸਦਾ ਸੰਗੀਤ SD ਬਰਮਨ ਹੋਣਾ ਨੇ ਦਿੱਤਾ। ਇਸ ਫਿਲਮ ਦਾ ਇਹ ਗੀਤ ਜਿਵੇਂ ਦੇਵਾਨੰਦ ਸਾਹਿਬ ਦੀ ਸ਼ਖਸੀਅਤ ਨੂੰ ਉਸ ਵੇਲੇ ਬਖੂਬੀ ਬਿਆਨ ਕਰਦਾ ਜਾਪਦਾ ਹੈ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਇਸ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਫਿਲਮ ਸੰਗੀਤ ਦੇ ਵਿੱਚ। ਲਓ ਜੀ, ਗੱਲ ਹੋ ਰਹੀ ਹੈ ਦੇਵਾਨੰਦ ਸਾਹਿਬ ਦੀ ਅਤੇ ਉਹਨਾਂ ਦੀਆਂ ਫਿਲਮਾਂ ਦੀ। ਦੇਵਾਨੰਦ ਜੀ ਦੀਆਂ ਫਿਲਮਾਂ ਦੇ ਵਿੱਚ ਰੋਮਾਂਸ ਦੇ ਨਾਲ ਨਾਲ ਜ਼ਿੰਦਗੀ ਨੂੰ ਆਪਣੇ ਅੰਦਾਜ਼ ਦੇ ਨਾਲ ਦੇਖਣ ਦਾ ਇੱਕ ਫਲਸਫਾ ਵੀ ਨਜ਼ਰ ਆਉਂਦਾ ਹੈ। 1961 ਦੀ ਹਮ ਦੋਨੋਂ ਇਸ ਦੀ ਇੱਕ ਸੋਹਣੀ ਮਿਸਾਲ ਹੈ। ਕਈ ਸਾਲਾਂ ਬਾਅਦ ਵੀ ਇਸ ਫਿਲਮ ਦਾ ਇਹ ਖੂਬਸੂਰਤ ਗੀਤ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਜ਼ਿੰਦਗੀ ਨੂੰ ਲੈਣ ਦੀ ਗੱਲ ਕਰਦਾ ਹੈ ਅਤੇ ਮਹਿਸੂਸ ਕਰਵਾਉਂਦਾ ਹੈ ਕਿ ਵਾਕਈ ਜ਼ਿੰਦਗੀ ਜਿਹੜੀ ਹੈ ਉਹਦਾ ਸਾਥ ਨਿਭਾਇਆ ਜਾਏ ਤਾਂ ਹੀ ਉਹ ਜ਼ਿੰਦਗੀ ਪਿਆਰੀ ਲੱਗਦੀ ਹੈ, ਹਲਕੀ ਫੁਲਕੀ ਲੱਗਦੀ ਹੈ। ਅਤੇ ਆਓ ਸੁਣਦੇ ਹਾਂ ਇਹ ਗੀਤ।

ਤੇ ਹੁਣ ਦੇਵਾਨੰਦ ਸਾਹਿਬ ਦੇ ਉਸ ਅੰਦਾਜ਼ ਵੱਲ ਚੱਲਦੇ ਹਾਂ ਜਿੱਥੇ ਰੋਮਾਂਸ ਦੇ ਵਿੱਚ ਇੱਕ ਸ਼ਰਾਰਤ, ਇੱਕ ਮੁਸਕਰਾਹਟ ਅਤੇ ਇੱਕ ਆਪਣੀ ਹੀ ਜਿਹੀ ਅਦਾ ਸੀ। ਪੇਨ ਗੈਸਟ ਫਿਲਮ ਦੀ ਯਾਦ ਨਾਲ ਜੁੜਿਆ ਇਹ ਖੂਬਸੂਰਤ ਗੀਤ ਜਿਹੜਾ ਆਪਣੇ ਵੱਲ ਖਿੱਚਦਾ ਹੈ ਅਤੇ ਕਹਿੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਸ਼ਰਾਰਤਾਂ ਵੀ ਜ਼ਰੂਰੀ ਨੇ।

ਈਸੀ ਫਿਲਮ ਸੰਗੀਤ ਪ੍ਰੋਗਰਾਮ ਦਾ ਇਹ ਸਫ਼ਰ ਇੱਕ ਅਜਿਹੇ ਕਲਾਕਾਰ ਦੇ ਨਾਮ ਜਿਸ ਨੂੰ ਸਿਰਫ਼ ਇੱਕ ਅਦਾਕਾਰ ਕਹਿਣਾ ਸ਼ਾਇਦ ਉਹਨਾਂ ਦੀ ਪੂਰੀ ਪਹਿਚਾਣ ਨਹੀਂ ਹੈ। ਦੇਵਾਨੰਦ ਜੀ ਨੇ ਸਿਨੇਮਾ ਨੂੰ ਸਿਰਫ ਫਿਲਮਾਂ ਨਹੀਂ ਦਿੱਤੀਆਂ, ਉਹਨਾਂ ਨੇ ਇੱਕ ਅੰਦਾਜ਼, ਇੱਕ ਸ਼ੈਲੀ ਅਤੇ ਸਦਾਬਹਾਰ ਸੰਗੀਤ ਦੀਆਂ ਅਣਗਿਣਤ ਯਾਦਾਂ ਦਿੱਤੀਆਂ ਨੇ। ਅੱਜ ਉਹਨਾਂ ਦੇ ਜਨਮਦਿਨ ਦੀ ਵਰ੍ਹੇਗੰਢ 'ਤੇ ਉਹਨਾਂ ਨੂੰ ਪਿਆਰ ਭਰੀ ਸ਼ਰਧਾਂਜਲੀ। ਅਤੇ ਹਾਂ, ਇਸੇ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮੇਟਣ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ ਇਸੇ ਹੀ ਗੀਤ ਦੇ ਨਾਲ। ਫਿਰ ਮਿਲਾਂਗੇ ਫਿਲਮ ਸੰਗੀਤ ਦੇ ਵਿੱਚ ਇੱਕ ਹੋਰ ਸੰਗੀਤਕ ਸਫ਼ਰ ਦੇ ਵਿੱਚ।

0: ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਹੋ ਰਹੇ ਨੇ। ਜੀ ਹਾਂ, ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ, ਅਤੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਦੂਜੀ ਆਵਾਜ਼ ਵੀ ਤੁਹਾਨੂੰ ਨਮਸਕਾਰ ਕਹੇਗੀ, ਪਰ ਗੱਲ ਇਹ ਹੈ ਜੀ ਕਿ ਅੱਜ ਦੂਜੀ ਆਵਾਜ਼, ਦੂਜੇ ਮੇਜ਼ਬਾਨ ਇਸ ਪ੍ਰੋਗਰਾਮ 'ਚ ਨਹੀਂ। ਸੋ ਇਸ ਕਰਕੇ ਅੱਜ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਤੁਹਾਨੂੰ ਇੱਕੋ ਆਵਾਜ਼ ਵਿੱਚ ਹੀ ਸੁਣਨ ਨੂੰ ਮਿਲੇਗਾ। ਵੈਸੇ ਤਾਂ ਜੀ ਸਿਆਣੇ ਕਹਿੰਦੇ ਨੇ ਕਿ ਇੱਕ ਇਕੱਲਾ ਅਤੇ 2-11 ਹੁੰਦੇ ਨੇ, ਸੋ ਅੱਜ ਇੱਕ ਇਕੱਲਾ ਹੀ ਹੈ, ਪਰ ਦੇਖਿਆ ਜਾਵੇ ਤਾਂ ਇਕੱਲਾ ਨਹੀਂ ਹੈ ਜੀ, ਕਿਉਂਕਿ ਸਾਡੇ ਪ੍ਰੋਗਰਾਮ 'ਚ ਨਾ ਅਕਸਰ 111 ਹੁੰਦਾ, ਕਿਉਂਕਿ ਇੱਕ ਮੈਂ, ਇੱਕ ਦੂਜੇ ਮੇਜ਼ਬਾਨ ਅਤੇ ਤੀਜੇ ਤੁਸੀਂ। ਸੋ ਇਸ ਕਰਕੇ ਜੀ ਅੱਜ ਦੇ ਪ੍ਰੋਗਰਾਮ ਲਈ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਅੱਜ 111 ਨਹੀਂ ਬਲਕਿ 11 ਤਾਂ ਹੈਗੇ ਹੀ ਹਨ। ਅਤੇ ਇਹ ਵੀ ਗੱਲ ਸੱਚੀ ਹੈ ਜੀ ਕਿ ਤੁਸੀਂ ਹੋ ਅਤੇ ਅਸੀਂ ਹਾਂ, ਸੋ ਜੇ ਤੁਸੀਂ ਹਾਜ਼ਰ ਹੋ ਤਾਂ ਫਿਰ ਸਾਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ, ਕਿਉਂਕਿ ਤੁਹਾਡੇ ਸਹਿਯੋਗ, ਤੁਹਾਡੇ ਪਿਆਰ, ਤੁਹਾਡੀ ਮੁਹੱਬਤ ਨਾਲ ਹੀ ਸਾਡੇ ਸਾਰੇ ਪ੍ਰੋਗਰਾਮ ਚੱਲਦੇ ਨੇ। ਔਰ ਇਹ ਸਾਡੀ ਖੁਸ਼ਕਿਸਮਤੀ ਹੈ ਜੀ ਕਿ ਕੋਈ ਵੀ ਪ੍ਰੋਗਰਾਮ ਹੋਵੇ ਨਾ, ਉਹਦੇ 'ਚ ਤੁਹਾਡਾ ਸਹਿਯੋਗ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਸਾਨੂੰ ਬਹੁਤ ਜ਼ਿਆਦਾ ਮਿਲਦੀ ਹੈ। ਅਤੇ ਲਓ ਫਿਰ ਆਪਾਂ ਗੱਲਾਂ 'ਚ ਜ਼ਿਆਦਾ ਸਮਾਂ ਜ਼ਾਇਆ ਨਾ ਕਰੀਏ, ਆਪਾਂ ਮੇਲਸ ਨੂੰ, ਖਤਾਂ ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸੋ ਬਹੁਤ ਸਾਰੀਆਂ ਮੇਲਸ ਨੇ ਅੱਜ ਦੇ ਸਾਡੇ ਇਸ ਪ੍ਰੋਗਰਾਮ 'ਚ, ਅਤੇ ਸਭ ਤੋਂ ਪਹਿਲੀ ਮੇਲ ਜਿਹੜੀ ਅਸੀਂ ਆਪਣੇ ਪ੍ਰੋਗਰਾਮ 'ਚ ਲੈ ਰਹੇ ਹਾਂ, ਇਹ ਪਿੰਡ ਹੀਰਾਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਦੇ ਸਾਡੇ ਪੱਕੇ ਸ਼ਰੋਤਾ ਨੇ ਜੀ। ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਰਿਣਵਾ ਅਤੇ ਹਜ਼ਾਰੀ ਲਾਲ ਸ਼ਰਮਾ, ਇਹਨਾਂ ਨੇ ਆਪਣੀ ਮੇਲ 'ਤੇ ਵੀ ਇਹੀ ਲਿਖਿਆ ਜੀ, ਪੱਕੇ ਸਰੋਤਾ। ਵਾਕਈ ਜੀ ਸਾਡੇ ਕੋਲ ਕੱਚਾ ਕੰਮ ਕੋਈ ਹੈ ਹੀ ਨਹੀਂ, ਸਾਰੇ ਸਾਡੇ ਸਰੋਤੇ ਵੀ ਪੱਕੇ ਨੇ, ਸਾਡੀ ਜਾਣਕਾਰੀ ਵੀ ਪੱਕੀ ਹੁੰਦੀ ਹੈ, ਜਿਹੜਾ ਸੰਗੀਤ ਅਸੀਂ ਪ੍ਰਸਾਰਿਤ ਕਰਦੇ ਹਾਂ ਉਹ ਵੀ ਪੱਕਾ ਹੁੰਦਾ ਹੈ ਜੀ, ਖਾਲਿਸ ਹੁੰਦਾ, ਜਿਸ ਕਰਕੇ ਪਰਿਵਾਰਾਂ 'ਚ ਬਹਿ ਕੇ ਉਹ ਸੰਗੀਤ ਸੁਣਿਆ ਜਾ ਸਕਦਾ ਹੁੰਦਾ। ਸੋ ਇਸ ਕਰਕੇ ਜੀ ਇਹ ਕੰਮ ਹੀ ਸਾਰਾ ਪੱਕਾ ਹੈ। ਸੋ ਜੀ ਸਾਡੇ ਸਾਰੇ ਇਹ ਪੱਕੇ ਸ਼ਰੋਤਾ ਲਿਖ ਰਹੇ ਨੇ ਕਿ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਅਸੀਂ ਹਰ ਵਾਰ ਸੁਣਦੇ ਹਾਂ, ਪਿਛਲਾ ਪ੍ਰੋਗਰਾਮ ਸੁਣਿਆ ਜਿਸ ਵਿੱਚ ਮੇਰਾ ਮੇਲ ਵੀ ਸ਼ਾਮਿਲ ਹੋਇਆ। ਲਓ ਜੀ ਤੁਸੀਂ ਮੇਲ ਕਰੋਗੇ ਤਾਂ ਉਹ ਸ਼ਾਮਿਲ ਤਾਂ ਜ਼ਰੂਰ ਹੋਏਗਾ, ਜਦੋਂ ਵੀ ਮੇਲ ਕਰੋਗੇ ਸ਼ਾਮਿਲ ਜ਼ਰੂਰ ਹੋਏਗਾ। ਕਹਿੰਦੇ ਨੇ 20 ਤਾਰੀਖ ਨੂੰ ਰਾਤ 8 ਵਜੇ ਵਿਪਨ ਸੁਮਨ ਜੀ ਨੇ PAU ਲੁਧਿਆਣਾ ਵਿੱਚ ਸੇਵਾਵਾਂ ਦੇ ਰਹੇ ਡਾਕਟਰ ਦਿਲਪ੍ਰੀਤ ਸਿੰਘ ਤਲਵਾਰ ਜੀ ਪਾਸੋਂ ਘਾਹ ਵਿੱਚ ਸਬਜ਼ੀਆਂ ਕਿਵੇਂ ਉਗਾਈਏ, ਇਹ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਨਾ, ਇਹ ਬਹੁਤ ਕੰਮ ਦੀ ਸੀ। ਸੋ ਜੀ ਸੁਭਾਸ਼ ਗੁਦਾਰਾ ਜੀ ਅਤੇ ਸਾਰੇ ਸਾਥੀਓ, ਤੁਸੀਂ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ, ਅਤੇ ਸਾਨੂੰ ਨਾ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਤੁਸੀਂ ਇਹ ਸਿਰਫ ਸੁਣੀ ਨਹੀਂ ਹੋਣੀ, ਇਹਦੇ 'ਤੇ ਅਮਲ ਵੀ ਕਰੋਗੇ, ਤੁਸੀਂ ਸਬਜ਼ੀਆਂ ਵਾਲੇ ਪਾਸੇ ਸੋਚੋਗੇ ਵੀ ਜ਼ਰੂਰ, ਕਿਉਂਕਿ ਜੀ ਇਸ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅੱਜ ਕੱਲ੍ਹ ਜਿੱਦਾਂ ਬਹੁਤ ਜ਼ਿਆਦਾ ਪੈਸਟੀਸਾਈਡਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਔਰ ਆਪਾਂ ਦੇਖਦੇ ਹਾਂ ਕਿ ਖਾਣ ਪੀਣ ਦੀਆਂ ਚੀਜ਼ਾਂ 'ਚ ਮੰਡੀ 'ਚ ਬਹੁਤ ਜ਼ਿਆਦਾ ਮਿਲਾਵਟ ਹੋ ਗਈ ਹੈ, ਅਤੇ ਜੇ ਆਪਾਂ ਘਰ ਵਿੱਚ ਹੀ ਆਪਣੀ ਛੋਟੀ ਬਗੀਚੀ 'ਚ ਥੋੜ੍ਹੀ ਥੋੜ੍ਹੀ ਬਾਗਬਾਨੀ ਕਰਨੀ ਸ਼ੁਰੂ ਕਰ ਦਈਏ, ਥੋੜ੍ਹੀਆਂ ਬੁਨਿਆਦੀ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਈਏ, ਇਹਦੇ ਬਾਰੇ ਸਾਨੂੰ ਜਾਣਕਾਰੀ ਹੋਵੇ ਤਾਂ ਸਾਡੀ ਸਿਹਤ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕਦਾ। ਇਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਵਾਤਾਵਰਣ ਦਾ ਵੀ ਕਿੰਨਾ ਫਾਇਦਾ, ਕਿ ਜਿਹੜੀ ਤੁਹਾਡੇ ਘਰ ਦੀ ਬਗੀਚੀ ਹੈ ਉਹ ਤੁਹਾਡੇ ਘਰ ਦੇ ਮੌਸਮ ਦੇ ਤਾਪਮਾਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰੇਗੀ। ਸੋ ਇਹ ਜਿਹੜਾ ਫਾਰਮ ਟੂ ਸਿਟੀ ਸਾਡਾ ਪ੍ਰੋਗਰਾਮ ਹੈ ਨਾ, ਇਹਦਾ ਮਕਸਦ ਇਹੀ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਦੇ ਹੋ ਤਾਂ ਇਸ ਮਕਸਦ ਨੂੰ ਜ਼ਰੂਰ ਪੂਰਾ ਕਰ ਸਕੋਗੇ। ਅੱਗੇ ਮੇਲ 'ਚ ਲਿਖਿਆ ਜੀ ਕਿ 22 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ, ਜਿਸ ਵਿੱਚ ਵੀਰਿੰਦਰ ਨੇ ਜੂਨੀਅਰ ਹਾਕੀ ਖਿਡਾਰੀ ਮਨਮੀਤ ਸਿੰਘ ਜੀ ਨਾਲ ਗੱਲਬਾਤ ਸੁਣਵਾਈ, ਉਹ ਸਾਨੂੰ ਬਹੁਤ ਵਧੀਆ ਲੱਗੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਮਨਮੀਤ ਜੂਨੀਅਰ ਹਾਕੀ ਖਿਡਾਰੀ ਹੈ ਜੀ, ਹੁਣੇ ਹੁਣੇ ਜਿਹੜੇ ਜੂਨੀਅਰ ਏਸ਼ੀਆ ਕੱਪ ਹੋਇਆ ਨਾ, ਉਹਦੇ ਵਿੱਚ ਸਾਡੇ ਸਾਰੇ ਭਾਰਤ ਵਾਸੀਆਂ ਲਈ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਸੀ ਕਿ ਭਾਰਤ ਨੇ ਇਸ ਜੂਨੀਅਰ ਏਸ਼ੀਆ ਕੱਪ ਨੂੰ ਜਿੱਤਿਆ ਸੀ, ਅਤੇ ਇਹਦੇ ਵਿੱਚ ਮਨਮੀਤ ਹੋਰਾਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਸੀ, ਅਤੇ ਫਿਰ ਇਹ ਜਿਹੜੇ ਮਨਮੀਤ ਸਿੰਘ ਨੇ ਇਹ ਜਲੰਧਰ ਦੇ ਖੁਸਰੋਪੁਰ ਪਿੰਡ ਨਾਲ ਤਾਲੁਕ ਰੱਖਦੇ ਨੇ। ਸੋ ਅਸੀਂ ਇਹ ਸੋਚਿਆ ਕਿ ਜਿਹੜੇ ਸਾਡੇ ਜਲੰਧਰ ਦੇ ਖਿਡਾਰੀ ਨੇ, ਜਿਹੜੇ ਇੰਨੇ ਉੱਚੇ ਮੰਚ, ਇੰਨੇ ਉੱਚੇ ਪਲੈਟਫਾਰਮ 'ਤੇ ਖੇਡ ਕੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਹੋਣੀ ਤਾਂ ਲਾਜ਼ਮੀ ਹੈ। ਸੋ ਇਸ ਕਰਕੇ ਇਹ ਗੱਲਬਾਤ ਰਿਕਾਰਡ ਕੀਤੀ ਗਈ ਸੀ, ਤੁਹਾਨੂੰ ਪਸੰਦ ਆਈ ਜੀ, ਬਹੁਤ ਬਹੁਤ ਸ਼ੁਕਰੀਆ। ਅੱਗੇ ਲਿਖਦੇ ਨੇ ਕਿ 23 ਤਰੀਕ ਨੂੰ ਸ਼ਾਮ 5 ਵਜੇ ਯੁਵਾਣੀ ਦੇ ਯੰਗਿਸਤਾਨ ਵਿੱਚ RJ ਭੂਮਿਕਾ ਜੀ ਨੇ ਕੁਛ ਕੱਕੜ ਦੇ ਨਾਲ ਰੂਬਰੂ ਕਰਵਾਇਆ, ਸਾਨੂੰ ਬਹੁਤ ਅੱਛਾ ਲੱਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਹਾਨੂੰ

ਇਹ ਮੁਲਾਕਾਤ ਪਸੰਦ ਆਈ ਔਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਬਾਰੇ ਤੁਹਾਨੂੰ ਪ੍ਰੇਰਣਾ ਵੀ ਮਿਲੀ ਹੋਏਗੀ। 23 ਤਰੀਕ ਨੂੰ ਰਾਤ 8 ਵਜੇ ਡਾਕਟਰ ਗਗਨ ਠਾਕੁਰ ਹੋਰਾਂ ਕੋਲੋਂ ਆਯੁਰਵੇਦ ਬਾਰੇ ਜਾਣਕਾਰੀ ਸੁਣੀ, ਸਾਨੂੰ ਬਹੁਤ ਵਧੀਆ ਲੱਗੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇਹ ਜਾਣਕਾਰੀ ਵੀ ਤੁਸੀਂ ਧਿਆਨ ਨਾਲ ਸੁਣੀ। ਅਤੇ ਆਯੁਰਵੇਦ ਤਾਂ ਸਿਹਤ ਦਾ, ਤੰਦਰੁਸਤੀ ਦਾ, ਅਧਿਆਤਮ ਦਾ ਖਜ਼ਾਨਾ ਹੈ ਜੀ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਆਯੁਰਵੇਦ ਨਾਲ ਜੁੜੇ ਗਿਆਨਵਾਨ ਲੋਕ ਨੇ ਉਹਨਾਂ ਤੋਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨਾਲ ਤੁਹਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਬਦਲਾਅ ਜ਼ਰੂਰ ਆਇਆ ਹੋਵੇਗਾ। 24 ਤਰੀਕ ਨੂੰ ਸ਼ਾਮ ਯੁਵਾਣੀ ਦੇ ਨਵੀਂ ਦਿਸ਼ਾ ਪ੍ਰੋਗਰਾਮ 'ਚ ਆਰਜੇ ਆਰੁਸ਼ੀ ਅਤੇ ਆਰਜੇ ਨੇਹਾ ਜੀ ਨੇ ਸਰਵੇਸ਼ ਨਾਲ ਗੱਲਬਾਤ ਕੀਤੀ, ਸਾਨੂੰ ਬਹੁਤ ਵਧੀਆ ਲੱਗੀ। ਬਾਕੀ ਦੇ ਜਿਹੜੇ ਪ੍ਰੋਗਰਾਮ ਨੇ, ਹੈਲੋ ਫਰਮਾਇਸ਼ ਹੈ, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵਿਹੜੇ, ਰਾਤ ਦੀ ਸਭਾ 'ਚ FM ਰੇਨਬੋ ਜਲੰਧਰ ਦੁਆਰਾ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹ ਸਾਡਾ ਪੂਰਾ ਮਨੋਰੰਜਨ ਕਰ ਰਹੇ ਨੇ। ਅਤੇ ਕਹਿੰਦੇ ਨੇ ਕਿ ਆਉਣ ਵਾਲੀ 27 ਤਾਰੀਖ ਨੂੰ ਮਨ ਕੀ ਬਾਤ ਪ੍ਰੋਗਰਾਮ ਦੀ ਸਾਨੂੰ ਉਡੀਕ ਰਹੇਗੀ। ਸੋ ਜੀ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰੇਣਵਾ, ਹਜ਼ਾਰੀ ਲਾਲ ਸ਼ਰਮਾ ਜੀ, ਤੁਸੀਂ ਸਾਰੇ ਸਾਡੇ ਪ੍ਰੋਗਰਾਮ ਧਿਆਨ ਨਾਲ ਸੁਣਦੇ ਹੋ, ਉਹਦੇ ਬਾਰੇ ਸਾਨੂੰ ਦੱਸਦੇ ਹੋ ਕਿ ਉਹ ਪ੍ਰੋਗਰਾਮ ਕਿੱਦਾਂ ਦੇ ਨੇ, ਕਿਸ ਤਰੀਕੇ ਨਾਲ ਤੁਹਾਡਾ ਫਾਇਦਾ ਕਰ ਰਹੇ ਨੇ, ਇਸ ਸਾਰੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਹੋਰ ਵੀ ਬਹੁਤ ਸਾਰੇ ਸ਼ਰੋਤੇ ਨੇ ਜੀ ਜਿਹੜੇ ਸਾਨੂੰ ਇੱਦਾਂ ਦੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਨੇ, ਕਿਉਂਕਿ ਦੇਖੋ ਸਾਡੇ ਪ੍ਰੋਗਰਾਮਾਂ ਦਾ ਮਕਸਦ ਤਾਂ ਤੁਹਾਡੇ ਤੱਕ ਜਾਣਕਾਰੀ, ਸੂਚਨਾ ਪਹੁੰਚਾਉਣਾ ਹੈ ਹੀ। ਇਹ ਜਿਹੜੇ ਸਾਡੇ ਪ੍ਰੋਗਰਾਮ ਨੇ ਇਹ ਕਿੱਦਾਂ ਦੇ ਨੇ, ਇਹਦੀ ਜਾਣਕਾਰੀ, ਇਹਦੀ ਸੂਚਨਾ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਦਿੰਦੇ ਹੋ। ਅਤੇ ਲਓ ਜੀ, ਇਸ ਪ੍ਰੋਗਰਾਮ 'ਚ ਹੁਣ ਇਹ ਸਾਰੀ ਜਾਣਕਾਰੀ ਦੇਣ ਜਿਹੜੇ ਸਾਡੇ ਦੋਸਤ ਆਏ ਨੇ, ਇਹ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜੀ, ਨੇੜੇ ਬਾਸੱਡਾ, ਪਿੰਡ ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ। ਕਹਿੰਦੇ ਨੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਨੂੰ ਪੇਸ਼ ਕਰ ਰਹੇ ਸਤਿਕਾਰਯੋਗ ਮੇਜ਼ਬਾਨ ਜੀ, ਬਹੁਤ ਬਹੁਤ ਨਮਸਕਾਰ ਹੈ। ਨਮਸਕਾਰ ਜੀ, ਜੀ ਆਇਆਂ ਨੂੰ ਸਾਡੇ ਇਸ ਪ੍ਰੋਗਰਾਮ 'ਚ। ਕਹਿੰਦੇ ਨੇ ਕਿ 7:40 'ਤੇ ਨਾ ਗੁਰਪਾਲ ਸਿੰਘ ਹੋਰਾਂ ਦਾ ਕਵਿਤਾ ਪਾਠ ਸੁਣਿਆ ਸੀ ਐਤਵਾਰ ਨੂੰ, ਸਾਨੂੰ ਬਹੁਤ ਵਧੀਆ ਲੱਗਾ ਜੀ। ਡਾਕਟਰ ਗਗਨ ਠਾਕੁਰ ਜੀ ਦੀ ਆਯੁਰਵੇਦ ਬਾਰੇ ਵਿਸਤਾਰ ਸਹਿਤ ਜਾਣਕਾਰੀ ਇਹਨਾਂ ਨੂੰ ਪਸੰਦ ਆਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਜਾਣਕਾਰੀ ਨੂੰ ਪਸੰਦ ਕਰਨ ਲਈ, ਕਵਿਤਾ ਪਾਠ ਨੂੰ ਪਸੰਦ ਕਰਨ ਲਈ। 23 ਸਤੰਬਰ ਨੂੰ ਸ਼ਾਮ 7 ਗੁਣਾਂ ਦਾ ਖਜ਼ਾਨਾ ਜਿਹੜਾ ਪ੍ਰੋਗਰਾਮ ਸੀ ਉਹ FM 'ਤੇ ਅਸੀਂ ਸੁਣਿਆ, ਸਾਨੂੰ ਬਹੁਤ ਵਧੀਆ ਲੱਗਾ ਜੀ। ਵਸਦੇ ਵਿਹੜੇ 'ਚ ਵਿਸ਼ੇਸ਼ ਗੱਲਬਾਤ ਡਾਕਟਰ ਸਾਹਿਬ ਨਾਲ ਵਰਲਡ ਅਲਜ਼ਾਈਮਰ ਡੇ 'ਤੇ ਜਿਹੜੀ ਪੇਸ਼ ਕੀਤੀ ਗਈ ਉਹ ਬਹੁਤ ਹੀ ਜਾਣਕਾਰੀ ਭਰਪੂਰ ਸੀ। ਸੋ ਜੀ ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਖ ਵੱਖ ਵਿਸ਼ਿਆਂ ਦੀ, ਵੱਖ ਵੱਖ ਦਿਨਾਂ ਦੇ ਨਾਲ ਜੁੜੀ ਜਿਹੜੀ ਜਾਣਕਾਰੀ ਹੈ ਉਹਨਾਂ ਨਾਲ ਜੁੜੇ ਜਿਹੜੇ ਮਾਹਿਰੀਨ ਡਾਕਟਰਜ਼ ਨੇ ਉਹ ਅਸੀਂ ਸਟੂਡੀਓਜ਼ 'ਚ ਬੁਲਾਈਏ ਅਤੇ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਕਿ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚ ਸਕੇ। ਸੋ ਜੀ, ਤੁਹਾਨੂੰ ਜਾਣਕਾਰੀ ਪਸੰਦ ਆਈ, ਇਹਦਾ ਮਤਲਬ ਇਹ ਹੈ ਕਿ ਸਾਡੀ ਇਹ ਕੋਸ਼ਿਸ਼ ਜਿਹੜੀ ਹੈ ਨਾ ਉਹ ਕਾਮਯਾਬ ਰਹੀ ਹੈ। ਅੱਗੇ ਲਿਖਦੇ ਨੇ ਕਿ ਖੇਤੀਬਾੜੀ ਵਿਭਾਗ ਤੋਂ ਦਿਲਪ੍ਰੀਤ ਸਿੰਘ ਤਲਵਾਰ ਹੋਰਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ ਕਿ ਘਰ ਵਿੱਚ ਕਿਵੇਂ ਅਸੀਂ ਸਬਜ਼ੀਆਂ ਉਗਾ ਸਕਦੇ ਹਾਂ, ਅਤੇ ਕਿਸਾਨ ਵੀਰਾਂ ਲਈ ਇਹ ਬਹੁਤ ਹੀ ਲਾਹੇਵੰਦ ਜਾਣਕਾਰੀ ਸੀ। ਸੋ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਮਿਹਰਬਾਨੀ ਜੀ, ਸਾਡੀ ਇਹ ਕੋਸ਼ਿਸ਼ ਵੀ ਤੁਹਾਨੂੰ ਪਸੰਦ ਆਈ। ਕਹਿੰਦੇ ਨੇ ਕਿ ਵਸਦੇ ਵਿਹੜੇ ਤਹਿਤ ਬੱਚਿਆਂ ਦੀ ਗਰੋਥ ਬਾਰੇ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਡਾਕਟਰ ਸੌਰਭ ਉੱਪਲ ਨੇ ਦਿੱਤੀ ਸੀ। ਦਿਲ ਦੀਆਂ ਗਹਿਰਾਈਆਂ ਤੋਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਵੇਖੋ ਜੀ, ਵੈਸੇ ਡਾਕਟਰਸ ਕੋਲ ਜਾਓ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਜ਼ਿਆਦਾ ਫੀਸ ਉਹ ਲੈਂਦੇ ਨੇ ਔਰ ਇਲਾਜ ਜਾਂ ਸਲਾਹ ਕਿੰਨੀ ਜ਼ਿਆਦਾ ਮਹਿੰਗੀ ਹੁੰਦੀ ਹੈ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਹਤਰੀਨ ਡਾਕਟਰ ਨੇ ਉਹਨਾਂ ਦੀ ਸਲਾਹ, ਉਹਨਾਂ ਦਾ ਗਿਆਨ, ਉਹਨਾਂ ਦਾ ਮਸ਼ਵਰਾ ਤੁਹਾਡੇ ਤੱਕ ਮੁਫ਼ਤ ਪਹੁੰਚੇ ਔਰ ਤੁਸੀਂ ਇਸ ਗਿਆਨ ਨੂੰ, ਇਸ ਜਾਣਕਾਰੀ ਨੂੰ ਹਾਸਲ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਕਹਿੰਦੇ ਨੇ ਕਿ ਆਕਾਸ਼ਵਾਣੀ ਜਲੰਧਰ ਦੀ ਟੀਮ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਆਕਾਸ਼ਵਾਣੀ ਸਾਡਾ ਮਨੋਰੰਜਨ ਕਰਾਉਂਦਾ ਹੈ, ਉੱਥੇ ਸਮੇਂ-ਸਮੇਂ 'ਤੇ ਸਾਨੂੰ ਡਾਕਟਰਸ ਦੀ ਇੰਟਰਵਿਊ ਸੁਣਾਉਂਦਾ ਹੈ, ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਦਾ ਹੈ। ਇਸ ਲਈ ਅਸੀਂ ਆਕਾਸ਼ਵਾਣੀ ਸਮੂਹ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ। ਸੋ ਜੀ, ਬਹੁਤ ਮਿਹਰਬਾਨੀ ਜੀ, ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ, ਸਾਡੇ ਪ੍ਰੋਗਰਾਮ ਸੁਣਦੇ ਰਹੋਗੇ ਅਤੇ ਉਹ ਕਿੱਦਾਂ ਦੇ ਲੱਗਦੇ ਨੇ ਇਸ ਬਾਰੇ ਸਾਨੂੰ ਦੱਸਦੇ ਰਹੋਗੇ। ਸੋ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਲਓ ਜੀ, ਹੁਣ ਅਸੀਂ ਚੱਲਦੇ ਹਾਂ ਅਗਲੀ ਮੇਲ ਵੱਲ ਜਿਹੜੀ ਸਾਨੂੰ ਭੇਜੀ ਹੈ ਪਿੰਡ ਢਾਣੀ ਲਾਲ ਖਾਨ ਨੌਹਰ ਤੋਂ। ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਇਹ ਪੂਰਾ ਪਰਿਵਾਰ ਹੈ ਜੀ। ਇਹਨਾਂ ਨੂੰ ਨਾ ਅਸੀਂ ਹਰ ਪ੍ਰੋਗਰਾਮ 'ਚ ਇਹ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਨਾ ਥੋੜ੍ਹਾ ਤਫਸੀਲੀ ਖਤ ਲਿਖਿਆ ਕਰੋ, ਸਾਡੇ ਪ੍ਰੋਗਰਾਮਾਂ ਬਾਰੇ ਦੱਸਿਆ ਕਰੋ, ਉਹ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ, ਚੰਗੇ ਲੱਗਦੇ ਨੇ, ਮਾੜੇ ਲੱਗਦੇ ਨੇ, ਨਿਸ਼ਚਿੰਤ ਹੋ ਕੇ ਲਿਖਿਆ ਕਰੋ। ਪਰ ਇਹ ਬਸ ਉਹੀ 2-3 ਲਾਈਨਾਂ ਹੀ ਲਿਖ ਕੇ ਭੇਜਦੇ ਨੇ ਜੀ। ਇਹ ਲਿਖਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸਾਨੂੰ ਚੰਗਾ ਲੱਗਦਾ, ਤੁਹਾਡੇ ਸਾਰੇ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਨੇ। ਇੱਕ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਕਿ ਦੇਸ਼ ਪੰਜਾਬ ਪ੍ਰੋਗਰਾਮ 'ਚ ਨਾ ਨਜ਼ਰਾਨਾ, ਆਈਨਾ, ਤਮੰਨਾ, ਗਾਉਂਦਾ ਪੰਜਾਬ, ਇਹ ਸਾਰਾ ਕੁਝ ਦੁਬਾਰਾ ਸ਼ੁਰੂ ਕਰੋ। ਇੱਕ ਫਰਮਾਇਸ਼ ਇਹਨਾਂ ਨੇ ਹੋਰ ਕੀਤੀ ਹੈ ਕਿ ਦਿਹਾਤੀ ਪ੍ਰੋਗਰਾਮ 'ਚ ਸਭ ਦੀ ਪਸੰਦ ਜਿਹੜਾ ਸਿਲਸਿਲਾ ਉਹ ਦੁਬਾਰਾ ਸ਼ੁਰੂ ਕਰੋ। ਸੋ ਜੀ, ਤੁਹਾਡੀਆਂ ਫਰਮਾਇਸ਼ਾਂ ਅਸੀਂ ਨੋਟ ਕਰ ਲਈਆਂ ਨੇ ਅਤੇ ਆਸ ਕਰਦੇ ਹਾਂ ਕਿ ਇਹ ਜਿਹੜੀਆਂ ਤਬਦੀਲੀਆਂ ਹੋਣਗੀਆਂ ਨਾ ਪ੍ਰੋਗਰਾਮਾਂ ਦੇ ਵਿੱਚ, ਇਹਦੇ 'ਚ ਤੁਹਾਡੀ ਫਰਮਾਇਸ਼ 'ਤੇ

ਆਪਾਂ ਜ਼ਰੂਰ ਗੌਰ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਪਿੰਡ ਢਾਣੀ ਲਾਲ ਖਾਨ ਨੌਹਰ ਦੇ ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ ਅਤੇ ਵਿਨੋਦ ਖਾਨ ਹੋਰਾਂ ਦਾ। ਪਰ ਸਾਨੂੰ ਪੂਰੀ ਪੂਰੀ ਆਸ ਹੈ ਕਿ ਇਹ ਜਿਹੜਾ ਅਸੀਂ ਤੁਹਾਨੂੰ ਛੋਟਾ ਜਿਹਾ ਕੰਮ ਕਿਹਾ ਨਾ ਕਿ ਥੋੜ੍ਹਾ ਤਫਸੀਲੀ ਖਤ ਲਿਖਿਆ ਕਰੋ, ਅਗਲੀ ਵਾਰ ਤੁਸੀਂ ਸਾਡਾ ਇਹ ਕੰਮ ਜ਼ਰੂਰ ਕਰੋਗੇ। ਵੈਸੇ ਨਾ ਕੰਮ ਕਰਨ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਕਿ ਇੱਕ ਬੰਦਾ ਵਿਹਲਾ ਰਹਿੰਦਾ ਸੀ ਅਤੇ ਉਹਨੂੰ ਕਿਸੇ ਨੇ ਕਿਹਾ ਕਿ ਯਾਰ ਤੂੰ ਕੀ ਗੱਲ ਵਿਹਲਾ ਬੈਠਾ ਰਹਿੰਦਾ, ਅਤੇ ਅੱਗਿਓਂ ਉਹ ਕਹਿੰਦਾ ਕਿ ਮੈਂ ਨਾ ਗਰਮੀਆਂ 'ਚ ਕੋਈ ਕੰਮ ਨਹੀਂ ਕਰਦਾ ਹੁੰਦਾ, ਅਤੇ ਕਹਿੰਦਾ ਅੱਛਾ ਸਰਦੀਆਂ 'ਚ ਤੂੰ ਕਿਹੜਾ ਕੰਮ ਕਰਦਾ ਹੁੰਦਾ, ਕਹਿੰਦਾ ਮੈਂ ਸਰਦੀਆਂ 'ਚ ਗਰਮੀਆਂ ਆਉਣ ਦਾ ਇੰਤਜ਼ਾਰ ਕਰਦਾ ਹੁੰਦਾ। ਸਰ ਜੀ ਜਿਹਨੇ ਕੰਮ ਨਾ ਕਰਨਾ ਹੋਵੇ ਨਾ ਉਹਦੇ ਕੋਲ 100 ਬਹਾਨੇ ਹੁੰਦੇ ਨੇ, ਅਤੇ ਜਿਹਨੇ ਕੰਮ ਕਰਨਾ ਹੋਵੇ ਉਹਦੇ ਕੋਲ 100 ਰਾਹ ਹੁੰਦੇ ਨੇ ਕੰਮ ਕਰਨ ਦੇ। ਫਿਲਹਾਲ ਅਸੀਂ ਹੁਣ ਰਾਹੇ ਅਗਲੀ ਈਮੇਲ ਦੇ ਪੈਣਾ ਜੀ, ਜਿਹੜੀ ਸਾਨੂੰ ਭੇਜੀ ਹੈ ਇੰਜੀਨੀਅਰ ਅਮਨਦੀਪ ਸਿੰਘ ਹੋਰਾਂ ਨੇ ਪਿੰਡ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ। ਲਿਖਦੇ ਨੇ ਕਿ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਪੇਸ਼ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਨਮਸਕਾਰ ਹੈ ਜੀ, ਅਤੇ ਉਮੀਦ ਹੈ ਕਿ ਸਾਰਾ ਆਕਾਸ਼ਵਾਣੀ ਜਲੰਧਰ ਦਾ ਪਰਿਵਾਰ ਤੰਦਰੁਸਤ, ਖੁਸ਼ ਅਤੇ ਠੀਕ ਠਾਕ ਹੋਏਗਾ। ਵੇਖੋ ਜੀ ਜੋ ਤੁਸੀਂ ਕਿਹਾ ਨਾ ਉਹ ਬਿਲਕੁਲ ਇਨ ਬਿੰਨੀ ਹੈ, ਅਤੇ ਇਹ ਸਾਰਾ ਕੁਝ ਇਸ ਕਰਕੇ ਹੈ ਕਿਉਂਕਿ ਤੁਹਾਡੇ ਸਾਰੇ ਸੁਣਨ ਵਾਲਿਆਂ ਦਾ ਪਿਆਰ, ਮੁਹੱਬਤ, ਸਹਿਯੋਗ ਸਾਡੇ ਨਾਲ ਹੈ। ਕਹਿੰਦੇ ਨੇ ਪਿਛਲੇ ਹਫ਼ਤੇ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਵੀਰਿੰਦਰ ਅਤੇ ਪੂਨਮ ਜੀ ਨੇ ਵਧੀਆ ਪੇਸ਼ ਕੀਤਾ ਸੀ। ਪ੍ਰੋਗਰਾਮ ਦੇ ਦੌਰਾਨ ਭੇਜੀ ਗਈ ਮੇਰੀ ਈਮੇਲ ਨੂੰ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੂਨਮ ਹੋਰਾਂ ਦੀ ਤਾਰੀਫ ਕਰਨੀ ਬਣਦੀ ਹੈ, ਭਾਵੇਂ ਈਮੇਲ ਪੜ੍ਹਦਿਆਂ ਉਹਨਾਂ ਨੂੰ ਸਾਹ ਚੜ੍ਹ ਗਿਆ ਸੀ, ਪਰ ਉਹਨਾਂ ਨੇ ਆਪਣੀ ਪੜ੍ਹਨ ਦੀ ਲਗਾਤਾਰਤਾ ਮੁੱਢ ਤੋਂ ਲੈ ਕੇ ਅੰਤ ਤੱਕ ਬਣਾ ਕੇ ਰੱਖੀ ਸੀ। ਇਸ ਵਾਰ ਥੋੜ੍ਹੀ ਸੰਖੇਪ ਵਿੱਚ ਈਮੇਲ ਭੇਜਣ ਦੀ ਮੈਂ ਕੋਸ਼ਿਸ਼ ਕਰ ਰਿਹਾ। ਲਓ ਜੀ ਤੁਸੀਂ ਸਾਨੂੰ ਜਿੰਨੀ ਮਰਜ਼ੀ ਲੰਮੀ ਈਮੇਲ ਭੇਜੋ, ਅਸੀਂ ਉਸੇ ਤਰ੍ਹਾਂ ਉਹਨੂੰ ਪੜ੍ਹਾਂਗੇ ਜ਼ਰੂਰ, ਭਾਵੇਂ ਸਾਨੂੰ ਸਾਹ ਚੜ੍ਹ ਜਾਏ। ਲਿਖਦੇ ਨੇ ਕਿ ਐਫ ਐਮ ਰੇਨਬੋ ਦੇ ਜਲੰਧਰ ਕੇਂਦਰ ਤੋਂ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੇਸ਼ ਕੀਤਾ ਗਿਆ ਪ੍ਰੋਗਰਾਮ ਕੈਂਪਸ। ਕੈਂਪਸ ਬਹੁਤ ਪਸੰਦ ਆਇਆ। ਪ੍ਰੋਗਰਾਮ ਦੇ ਦੌਰਾਨ ਪੂਨਮ, ਵੀਰਿੰਦਰ ਅਤੇ ਸ਼ਿਵਮ ਜੀ ਦੀ ਭੂਮਿਕਾ ਵਧੀਆ ਲੱਗੀ। ਪ੍ਰੋਗਰਾਮ ਸੁਣ ਕੇ ਬਹੁਤ ਮਜ਼ਾ ਆਇਆ। ਸੋ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ। ਕੈਂਪਸ ਕੈਂਪਸ ਬੜਾ ਖੂਬਸੂਰਤ ਸਿਲਸਿਲਾ ਹੈ ਜੀ ਕਿ ਅਸੀਂ ਕੈਂਪਸ ਵਿੱਚ ਜਾਈਦਾ, ਉੱਥੇ ਵਿਦਿਆਰਥੀ ਇਕੱਠੇ ਹੋਏ ਹੁੰਦੇ ਨੇ, ਉਹਨਾਂ ਦੀ ਜਿਹੜੀ ਊਰਜਾ ਹੁੰਦੀ ਹੈ, ਉਹਨਾਂ ਦੀ ਜਿਹੜੀ ਕ੍ਰੀਏਟਿਵਿਟੀ, ਜਿਹੜੀ ਸਿਰਜਣਾ ਹੁੰਦੀ ਹੈ ਨਾ, ਉਹ ਔਨ ਏਅਰ ਲਾਈਵ ਜਾਂਦੀ ਹੈ, ਅਤੇ ਉਹ ਸਾਰਾ ਕੁਝ ਜਿਹੜਾ ਉਹ ਤਾਲਮੇਲ ਬਹੁਤ ਵਧੀਆ ਰਹਿੰਦਾ, ਅਤੇ ਨਾਲ ਉਹਦੇ ਗੀਤ ਪ੍ਰਸਾਰਿਤ ਕੀਤੇ ਜਾਂਦੇ ਨੇ। ਸੋ ਤੁਹਾਨੂੰ ਇਹ ਕੈਂਪਸ ਕੈਂਪਸ ਪ੍ਰੋਗਰਾਮ ਦਾ ਉਪਰਾਲਾ ਪਸੰਦ ਆਇਆ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਲਿਖਦੇ ਨੇ ਕਿ ਪਿਛਲੇ ਸ਼ਨੀਵਾਰ ਨੂੰ ਰਾਤ 9 ਵਜੇ ਪ੍ਰੋਗਰਾਮ ਦੇ ਦੌਰਾਨ ਹਿੰਦੀ ਫਿਲਮੀ ਗੀਤ, ਜਿਨ੍ਹਾਂ ਦਾ ਥੀਮ ਜ਼ਮਾਨਾ ਸੀ, ਸੁਣਵਾਏ ਗਏ। ਪ੍ਰੋਗਰਾਮ ਦੇ ਦੌਰਾਨ ਪੂਜਾ ਹਾਂਡਾ ਜੀ ਨੇ ਬਹੁਤ ਹੀ ਦਿਲਚਸਪ ਗੱਲਾਂ ਬਾਤਾਂ ਕੀਤੀਆਂ, ਪ੍ਰੋਗਰਾਮ ਪਸੰਦ ਆਇਆ। ਸੋ ਜੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੁੰਦਾ ਹੈ ਇਹਦੇ ਵਿੱਚ ਕਿਸੇ ਨਾ ਕਿਸੇ ਥੀਮ, ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ, ਉਹਦੇ ਨਾਲ ਫਿਲਮੀ ਗੀਤ ਹੁੰਦੇ ਨੇ। ਸੋ ਮੇਜ਼ਬਾਨੀ ਤੁਹਾਨੂੰ ਪਸੰਦ ਆਈ, ਪੇਸ਼ਕਾਰੀ ਪਸੰਦ ਆਈ, ਬਹੁਤ ਬਹੁਤ ਸ਼ੁਕਰੀਆ। ਅੱਗੇ ਲਿਖਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਤੋਂ ਬਾਅਦ ਵਿਚਾਰ ਚਰਚਾ ਸੁਣੀ ਸਵੱਛ ਭਾਰਤ ਦੇ ਵਿਸ਼ੇ ਉੱਤੇ। ਆਦਰਸ਼ਪਾਲ ਵਿਰਕ ਅਤੇ ਰੋਹਿਤ ਸਿੱਧੂ ਜੀ ਨੇ ਜਿਹੜੀ ਗੱਲਬਾਤ ਕੀਤੀ ਉਹ ਬੇਹੱਦ ਜਾਣਕਾਰੀ ਭਰਪੂਰ ਸੀ। ਵੇਖੋ ਜੀ ਸਵੱਛਤਾ ਸਾਡੀ ਤਰੱਕੀ ਦੀ ਬੁਨਿਆਦ ਹੈ, ਕਿਉਂਕਿ ਅਸੀਂ ਜੇ ਆਲਾ ਦੁਆਲਾ ਸਾਫ਼ ਸੁਥਰਾ ਸਵੱਛ ਰੱਖਾਂਗੇ ਨਾ ਤਾਂ ਸਾਡੇ ਕੋਲ ਬਿਮਾਰੀ ਨਹੀਂ ਹੋਏਗੀ, ਸਾਡੇ ਕੋਲ ਰੋਗ ਨਹੀਂ ਹੋਣਗੇ, ਤੰਦਰੁਸਤੀ ਹੋਏਗੀ ਅਤੇ ਤੰਦਰੁਸਤੀ ਨਾਲ ਹੀ ਅਸੀਂ ਵਿਕਾਸ ਕਰ ਸਕਦੇ ਹਾਂ। ਸੋ ਇਸੇ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ 'ਤੇ ਵਾਰ ਵਾਰ ਗੱਲ ਕੀਤੀ ਜਾਵੇ ਅਤੇ ਅਸੀਂ ਵਾਰ ਵਾਰ ਆਪਣੇ ਸੁਣਨ ਵਾਲਿਆਂ ਨੂੰ ਚੇਤਾ ਕਰਵਾਉਂਦੇ ਰਹੀਏ ਕਿ ਇਹ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਹੈ, ਜਿਹਨੂੰ ਨਿਭਾਉਣ ਤੋਂ ਅਸੀਂ ਪਿੱਛੇ ਨਹੀਂ ਹਟਣਾ। ਅੱਗੇ ਲਿਖਦੇ ਨੇ ਕਿ ਪ੍ਰੋਗਰਾਮ ਵਸਦੇ ਵੇੜੇ ਦੇ ਦੌਰਾਨ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਸ਼ੇ ਸੰਬੰਧੀ ਡਾਕਟਰ ਸੌਰਵ ਉੱਪਲ ਜੀ ਨਾਲ ਜਿਹੜੀ ਗੱਲਬਾਤ ਕਰਵਾਈ ਬਹੁਤ ਚੰਗੀ ਲੱਗੀ। ਰੰਗਲੀ ਧਰਤੀ ਦੇ ਦੌਰਾਨ ਨਿਰਮਲ ਸਿੰਘ ਨਿੰਮਾ ਦੇ ਲੋਕ ਗੀਤ ਸੁਣੇ, ਬਹੁਤ ਪਸੰਦ ਆਏ। ਪ੍ਰੋਗਰਾਮ ਸੋਹਣੀ ਸਵੇਰ ਦੌਰਾਨ ਮੰਗਲਵਾਰ ਨੂੰ ਵੀਰਿੰਦਰ ਨੇ ਭਾਰਤੀ ਜੂਨੀਅਰ ਹਾਕੀ ਟੀਮ ਦੀ ਮੈਂਬਰ ਸੁਖਬੀਰ ਜੀ ਦੇ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। ਬੁੱਧਵਾਰ ਨੂੰ ਪ੍ਰੋਗਰਾਮ ਸੋਹਣੀ ਸਵੇਰ ਦੇ ਦੌਰਾਨ ਪੂਨਮ ਜੀ ਨੇ ਦੇਸ਼ ਦੀ ਆਰਥਿਕਤਾ ਵਿੱਚ GST ਦਾ ਯੋਗਦਾਨ ਵਿਸ਼ੇ 'ਤੇ ਡਾਕਟਰ ਰਾਜੀਵ ਖੋਸਲਾ ਦੀ ਗੱਲਬਾਤ ਜਿਹੜੀ ਸੁਣਾਈ ਉਹ ਵੀ ਬਹੁਤ ਵਧੀਆ ਸੀ ਜੀ। ਪ੍ਰੋਗਰਾਮ ਵਸਦੇ ਵਿਹੜੇ ਦੇ ਦੌਰਾਨ ਸਿਲਸਿਲਾ ਸਾਂਝ ਦੇ ਦੌਰਾਨ ਪ੍ਰਵਾਸੀ ਭਾਰਤੀਆਂ ਲਈ ਕਾਨੂੰਨ ਬਾਰੇ ਜਾਣਕਾਰੀ ਓਮ ਪ੍ਰਕਾਸ਼ ਹੋਰਾਂ ਸਾਂਝੀ ਕੀਤੀ ਸੀ, ਸਾਨੂੰ ਪਸੰਦ ਆਈ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣਿਆ ਬਹੁਤ ਵਧੀਆ ਲੱਗਾ। ਵੀਰਵਾਰ ਨੂੰ ਸੋਹਣੀ ਸਵੇਰ ਪ੍ਰੋਗਰਾਮ ਦੇ ਦੌਰਾਨ ਸ਼ੀਤਲ ਜੀ ਨੇ ਘੁੰਮਣ ਦਾ ਸ਼ੌਂਕ ਰੱਖਣ ਵਾਲੇ ਜੱਸੀ ਮੰਡ ਜੀ ਨਾਲ ਵਿਸ਼ੇਸ਼ ਜਿਹੜੀ ਗੱਲਬਾਤ ਸੁਣਾਈ ਸੀ ਉਹ ਸਾਨੂੰ ਵਧੀਆ ਵੀ ਲੱਗੀ ਅਤੇ ਸਾਨੂੰ ਪ੍ਰੇਰਣਾ ਵੀ ਮਿਲੀ ਕਿ ਜ਼ਿੰਦਗੀ 'ਚ ਘੁੰਮਣਾ ਫਿਰਨਾ, ਵੱਖ ਵੱਖ ਥਾਵਾਂ ਵੇਖਣੀਆਂ ਬਹੁਤ ਜ਼ਰੂਰੀ ਨੇ। ਐਫ ਐਮ ਰੇਨਬੋ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਮੋਹਿਤ ਰੂਬਲ ਜੀ ਨੇ ਵਧੀਆ ਪੇਸ਼ਕਾਰੀ ਕੀਤੀ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਜਨ ਸੇਵਾ ਦੇਸ਼ ਸੇਵਾ ਤਹਿਤ ਧਾਰਾ 370 ਬਾਰੇ ਵਿਸ਼ੇਸ਼ ਗੱਲਬਾਤ ਸੁਣੀ ਜੋ ਕਿ ਜਾਣਕਾਰੀ ਭਰਪੂਰ ਸੀ। ਅੱਗੇ ਲਿਖਦੇ ਨੇ ਕਿ ਇਸ ਦੇ ਇਲਾਵਾ ਤੁਹਾਨੂੰ ਕਈ ਵਾਰ ਤੁਹਾਡੇ ਅਨਾਊਂਸਰਸ ਤੋਂ ਉਚਾਰਨ ਸੰਬੰਧੀ ਹੋ ਰਹੀਆਂ ਗਲਤੀਆਂ ਦੇ ਵਿਸ਼ੇ ਵੱਲ ਧਿਆਨ ਦਿਵਾਇਆ ਜਾ ਰਿਹਾ, ਪਰ ਖਾਸ ਤੌਰ 'ਤੇ ਨਾ ਐਤਵਾਰ ਨੂੰ ਪ੍ਰਸਾਰਿਤ ਕੀਤੇ ਜਾਂਦੇ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਦੌਰਾਨ ਅਨਾਊਂਸਰ ਵਾਰ ਵਾਰ ਗਲਤੀਆਂ ਕਰ ਰਹੇ ਨੇ। ਇਹਨਾਂ ਵਿੱਚ ਨਵੇਂ ਪੁਰਾਣੇ ਅਨਾਊਂਸਰ ਸ਼ਰੋਤਿਆਂ ਦੇ ਨਾਮਾਂ ਨੂੰ ਜਾਂ ਤਾਂ ਗਲਤ ਉਚਾਰਨ ਕਰ ਰਹੇ ਨੇ

ਅਤੇ ਜਾਂ ਫਿਰ ਉਹਨਾਂ ਦੇ ਭੇਜੇ ਗਏ ਨਾਵਾਂ 'ਚੋਂ ਕੁਝ ਨਾਮ ਹੀ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾਂਦੇ ਨੇ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਤੁਸੀਂ ਜ਼ਰੂਰ ਧਿਆਨ ਦਿਓਗੇ ਅਤੇ ਹੋਰੀਆਂ ਗਲਤੀਆਂ ਨੂੰ ਦਰੁਸਤ ਕੀਤਾ ਜਾਏਗਾ, ਸਾਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ। ਵੇਖੋ ਜੀ ਅਮਨਦੀਪ ਸਿੰਘ ਜੀ, ਨਾਂ ਗਲਤ ਲਏ ਜਾ ਰਹੇ ਨੇ, ਇਹ ਇਸ ਵੱਲ ਅਸੀਂ ਧਿਆਨ ਤਾਂ ਦਿੰਦੇ ਹੀ ਹਾਂ, ਅੱਗੇ ਤੋਂ ਵੀ ਧਿਆਨ ਦਿੰਦੇ ਰਹਾਂਗੇ। ਅਤੇ ਜਿੱਥੋਂ ਤੱਕ ਹੈ ਕਿ ਕੁਛ ਨਾਵਾਂ ਨੂੰ ਹੀ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਂਦਾ, ਇੱਦਾਂ ਹੁੰਦਾ ਜੀ ਕਿ ਫਰਮਾਇਸ਼ ਵਿੱਚ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਬਹੁਤ ਸਾਰੇ ਨਾਮ ਲਿਖ ਕੇ ਭੇਜ ਦਿੰਦੇ ਨੇ ਅਤੇ ਬਹੁਤ ਸਾਰੇ ਮੈਸੇਜਸ ਵੀ ਸਾਨੂੰ ਆਉਂਦੇ ਨੇ ਪ੍ਰੋਗਰਾਮ ਦੇ ਵਿੱਚ। ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਮੈਸੇਜ ਦੇ ਵਿੱਚ 4 ਤੋਂ 5 ਨਾਮ ਹੀ ਪੜ੍ਹੇ ਜਾਣ। ਇਸ ਤੋਂ ਜ਼ਿਆਦਾ ਜੇ ਨਾਮ ਅਸੀਂ ਪੜ੍ਹਦੇ ਹਾਂ ਉਹਦੇ ਨਾਲ ਇਹ ਹੈ ਕਿ ਤੁਹਾਡੇ ਮੈਸੇਜਸ ਘੱਟ ਸ਼ਾਮਿਲ ਹੁੰਦੇ ਨੇ। ਸੋ ਇਸ ਕਰਕੇ ਸਾਡੇ ਜਿਹੜੇ ਸੁਣਨ ਵਾਲੇ ਨੇ ਨਾ ਉਹ ਵੀ ਇਸ ਗੱਲ ਦੀ ਕੋਸ਼ਿਸ਼ ਕਰਿਆ ਕਰਨ ਕਿ ਨਾ 4 ਜਾਂ 5 ਇਸ ਤੋਂ ਜ਼ਿਆਦਾ ਨਾ ਦਿੱਤੇ ਜਾਣ। ਬਾਕੀ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਉਹਦੇ 'ਤੇ ਆਪਾਂ ਗੌਰ ਜ਼ਰੂਰ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਬਹੁਤ ਸਾਰੇ ਸਿਲਸਿਲਿਆਂ ਦੀ ਤਾਰੀਫ ਕਰਨ ਲਈ, ਅਤੇ ਜਿਹੜਾ ਧਿਆਨ ਤੁਸੀਂ ਗਲਤੀਆਂ ਵੱਲ ਦਵਾਇਆ ਨਾ ਉਸ ਵੱਲ ਵੀ ਅਸੀਂ ਗੌਰ ਜ਼ਰੂਰ ਕਰਾਂਗੇ ਅਤੇ ਉਹਨਾਂ ਗਲਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਲਓ ਜੀ ਪ੍ਰੋਗਰਾਮ 'ਚ ਅਗਲੀ ਮੇਲ ਹੈ ਹਨੂੰਮਾਨਗੜ੍ਹ ਰਾਜਸਥਾਨ ਦੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜੀਸ਼ਾਨ ਖਾਨ ਹੋਰਾਂ ਦੀ। ਲਿਖਦੇ ਨੇ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਪੇਸ਼ ਕਰਨ ਵਾਲਿਆਂ ਨੂੰ ਸਾਡੀ ਨਮਸਕਾਰ ਹੈ ਜੀ, ਬਹੁਤ ਬਹੁਤ ਨਮਸਕਾਰ ਜੀ। ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਅਤੇ ਜੀਸ਼ਾਨ ਖਾਨ ਜੀ ਕਹਿੰਦੇ ਨੇ ਕਿ ਪ੍ਰੋਗਰਾਮ ਅਸੀਂ ਤੁਹਾਡੇ ਬਰਾਬਰ ਸੁਣਦੇ ਹਾਂ, ਚੰਗੇ ਲੱਗਦੇ ਨੇ, ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਸੋ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਸੁਣਦੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਗਰਾਮਾਂ 'ਚੋਂ ਜਾਣਕਾਰੀ ਮਿਲਦੀ ਹੈ, ਕਿਉਂਕਿ ਸਾਡੀ ਕੋਸ਼ਿਸ਼ ਤਾਂ ਇਹੀ ਹੈ ਜੀ ਕਿ ਜਿਹੜਾ ਸਾਡਾ ਪ੍ਰਸਾਰਣ ਹੈ ਨਾ ਉਹ ਸਿਹਤਵਰਧਕ ਹੋਵੇ। ਪ੍ਰਸਾਰਣ ਸੁਣਨ ਤੋਂ ਬਾਅਦ ਤੁਹਾਨੂੰ, ਤੁਹਾਡੇ ਜ਼ਹਿਨ ਨੂੰ, ਤੁਹਾਡੇ ਮਨ ਨੂੰ, ਤੁਹਾਡੇ ਦਿਲ ਦਿਮਾਗ ਨੂੰ ਲੱਗੇ ਕਿ ਵਾਕਈ ਯਾਰ ਰੂਹ ਦੀ ਖੁਰਾਕ ਸਾਨੂੰ ਮਿਲੀ ਹੈ, ਭਾਵੇਂ ਉਹ ਜਾਣਕਾਰੀ ਦੇ ਰੂਪ 'ਚ ਹੋਵੇ ਜਾਂ ਫਿਰ ਉਹ ਸੰਗੀਤ ਦੇ ਰੂਪ 'ਚ ਹੋਵੇ। ਲਿਖਦੇ ਨੇ ਕਿ ਪ੍ਰੋਗਰਾਮ ਸੋਹਣੀ ਸਵੇਰ ਵਿੱਚ ਜਾਣਕਾਰੀ ਦੇ ਨਾਲ ਨਾਲ ਗਾਣਿਆਂ ਦੇ ਨਾਲ ਸਾਡਾ ਮਨੋਰੰਜਨ ਵੀ ਹੁੰਦਾ ਰਹਿੰਦਾ ਹੈ। ਪ੍ਰੋਗਰਾਮ ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ, ਵਸਤੇ ਵਿਹੜੇ, ਚਿੱਠੀਆਂ ਮਿੱਠੀਆਂ, ਖੇਡ ਸੰਸਾਰ, ਇਹ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ। ਸੋ ਜੀ ਇਹ ਸਾਰੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੁਛ ਜਾਣਕਾਰੀ ਹੈ ਅਤੇ ਤੁਸੀਂ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ, ਇਹ ਸਾਰੇ ਕਾਰਨ ਸਾਡੇ ਲਈ ਬਹੁਤ ਹੀ ਵਧੀਆ ਨੇ ਅਤੇ ਸਾਨੂੰ ਹੋਰ ਮਿਹਨਤ ਕਰਨ ਲਈ, ਹੋਰ ਬਿਹਤਰ ਪ੍ਰੋਗਰਾਮ ਪੇਸ਼ ਕਰਨ ਲਈ ਸਾਨੂੰ ਇਹ ਪ੍ਰੇਰਣਾ ਦਿੰਦੇ ਰਹਿੰਦੇ ਨੇ। ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਨੂੰ ਮੇਲ ਕਰਨ ਲਈ ਅਤੇ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਨ ਲਈ। ਅਤੇ ਲਓ ਜੀ ਅੱਜ ਦੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੀ ਜਿਹੜੀ ਆਖਰੀ ਈਮੇਲ ਹੈ ਨਾ ਇਹ ਪੁਰਸ਼ੋਤਮ ਕੁਮਾਰ ਹੋਰਾਂ ਦੀ ਹੈ, ਭਦਰਵਾਹ ਤੋਂ ਇਹਨਾਂ ਨੇ ਸਾਨੂੰ ਇਹ ਮੇਲ ਭੇਜੀ ਹੈ। ਕਹਿੰਦੇ ਨੇ ਕਿ ਵੀਰਿੰਦਰ ਅਤੇ ਪੂਨਮ ਦੀ ਪੇਸ਼ਕਾਰੀ ਇਸ ਪ੍ਰੋਗਰਾਮ 'ਚ ਸਾਨੂੰ ਚੰਗੀ ਲੱਗਦੀ ਹੈ। ਬਾਕੀ ਪ੍ਰੋਗਰਾਮਾਂ ਬਾਰੇ ਇਹ ਲਿਖਦੇ ਨੇ ਕਿ ਤੁਹਾਡੇ ਕੇਂਦਰ ਤੋਂ ਨਾਟਕ ਸੁਣਿਆ ਸੀ ਨਵੀਂ ਸਵੇਰ, ਬਹੁਤ ਚੰਗਾ ਲੱਗਾ। ਕਹਿੰਦੇ ਨੇ ਕਿ ਕਦੇ ਮੌਕਾ ਮਿਲੇ ਨਾ ਅਤੇ ਨਾਟਕ ਦੁਬਾਰਾ ਸੁਣਾਇਓ। ਇਸ ਨਾਟਕ ਨੂੰ ਸੁਣਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜੀ ਪੁਰਸ਼ੋਤਮ ਜੀ, ਤੁਹਾਨੂੰ ਇਹ ਨਾਟਕ ਪਸੰਦ ਆਇਆ, ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਜਦੋਂ ਕਿਤੇ ਵੀ ਸਬੱਬ ਬਣਿਆ ਇਹ ਨਾਟਕ ਜ਼ਰੂਰ ਅਸੀਂ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ। ਅੱਗੇ ਲਿਖਦੇ ਨੇ ਕਿ ਦਿਹਾਤੀ ਪ੍ਰੋਗਰਾਮ ਦੇ ਤਹਿਤ ਸਰਦੀਆਂ ਦੀਆਂ ਸਬਜ਼ੀਆਂ ਬਾਰੇ ਬੜੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ, ਡਾਕਟਰ ਕਮਲ ਦੀਪਕ ਸਿੰਘ ਨੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਸਾਨੂੰ ਦੱਸਿਆ ਸੀ। ਸੋ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ, ਤੁਸੀਂ ਇਹਦਾ ਫਾਇਦਾ ਵੀ ਚੁੱਕੋਗੇ, ਸਾਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ। ਅੱਗੇ ਲਿਖਦੇ ਨੇ ਕਿ 2 ਤਾਰੀਖ ਨੂੰ ਦੇਸ ਪੰਜਾਬ ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਗੱਲਬਾਤ ਸੁਣੀ ਸੀ ਰਾਜ ਗੁਰਦਾਸਪੁਰੀ ਜੀ ਦੀ ਸਾਹਿਤਕ ਦੇਣ, ਸਾਨੂੰ ਇਹ ਬਹੁਤ ਚੰਗੀ ਲੱਗੀ। 1 ਤਾਰੀਖ ਨੂੰ ਵਸਦੇ ਵਿਹੜੇ ਪ੍ਰੋਗਰਾਮ 'ਚ ਅਸੀਂ ਵਿਸ਼ੇਸ਼ ਪ੍ਰੋਗਰਾਮ ਸੁਣਿਆ, ਵਿਚਾਰ ਚਰਚਾ ਸੁਣੀ ਸੰਪੂਰਨ ਭੋਜਨ ਬਾਰੇ, ਬੜੀ ਵਿਸਤਾਰ ਨਾਲ ਇਹ ਜਾਣਕਾਰੀ ਦਿੱਤੀ ਗਈ ਸੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਪੁਰਸ਼ੋਤਮ ਜੀ, ਤੁਸੀਂ ਸਾਡੇ ਇਸ ਸਿਲਸਿਲੇ ਪਸੰਦ ਕੀਤੇ, ਨਾਟਕ ਪਸੰਦ ਕੀਤਾ, ਸਬਜ਼ੀਆਂ ਬਾਰੇ ਜਿਹੜੀ ਜਾਣਕਾਰੀ ਦਿਹਾਤੀ ਪ੍ਰੋਗਰਾਮ 'ਚ ਮਿਲੀ ਉਹ ਤੁਹਾਨੂੰ ਚੰਗੀ ਲੱਗੀ, ਔਰ ਸਾਹਿਤ ਨਾਲ ਜੁੜਿਆ ਪ੍ਰੋਗਰਾਮ ਤੁਸੀਂ ਪਸੰਦ ਕੀਤਾ, ਇਹਦੇ ਤੋਂ ਇਹ ਲੱਗਦਾ ਜੀ ਕਿ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਔਰ ਤੁਹਾਡਾ ਜ਼ਾਇਕਾ ਹਰ ਤਰ੍ਹਾਂ ਦੇ ਨਾਲ ਹੈ ਪ੍ਰੋਗਰਾਮਾਂ ਦੇ ਸੰਬੰਧ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਸਿਲਸਿਲਿਆਂ ਦੀ, ਸਾਡੇ ਪ੍ਰੋਗਰਾਮਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ। ਅਤੇ ਲਓ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਜਿੰਨੀਆਂ ਮੇਲਸ ਸਾਡੇ ਕੋਲ ਆਈਆਂ ਸੀ ਉਹ ਅਸੀਂ ਸਾਰੀਆਂ ਪੜ੍ਹ ਦਿੱਤੀਆਂ ਨੇ, ਚਿੱਠੀਆਂ ਸਾਡੇ ਕੋਲ ਪਹੁੰਚ ਨਹੀਂ ਰਹੀਆਂ। ਆਸ ਕਰਦੇ ਹਾਂ ਕਿ ਅਗਲੇ ਪ੍ਰੋਗਰਾਮਾਂ 'ਚ ਸਾਨੂੰ ਜਿਹੜੇ ਸਾਡੇ ਸੁਣਨ ਵਾਲੇ ਨੇ ਨਾ ਉਹ ਚਿੱਠੀਆਂ ਵੀ ਲਿਖਣਗੇ ਅਤੇ ਮੇਲਸ, ਅਤੇ ਇਸੇ ਤਰ੍ਹਾਂ ਤੁਸੀਂ ਲਿਖਦੇ ਹੀ ਰਹੋ ਸਾਨੂੰ। ਸੋ ਅੱਜ ਦਾ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਪ੍ਰੋਗਰਾਮ ਦਾ ਪਤਾ ਦੱਸ ਦਈਏ ਜੀ। ਪ੍ਰੋਗਰਾਮ ਦਾ ਪਤਾ ਜੇ ਤੁਸੀਂ ਖਤ ਲਿਖਣਾ ਚਾਹੋ ਤਾਂ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅਤੇ ਜਿਹੜੇ ਸੁਣਨ ਵਾਲੇ ਸਾਨੂੰ ਈਮੇਲ ਕਰਨਾ ਚਾਹੁੰਣ ਇਸ ਈਮੇਲ ਐਡਰੈਸ 'ਤੇ ਤੁਸੀਂ ਮੇਲ ਕਰ ਸਕਦੇ ਹੋ, tcmjalandhar@gmail.com, tcmjalandhar@gmail.com। ਸੋ ਜੀ ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਅਗਲੇ ਹਫ਼ਤੇ ਅਗਲੇ ਸ਼ਨੀਵਾਰ ਫਿਰ ਤੁਹਾਡੇ

0: ਸੇਵਾ 'ਚ ਹਾਜ਼ਰ ਹੋਵਾਂਗੇ ਤੁਹਾਡੇ ਖਤ ਤੁਹਾਡੀਆਂ ਮੇਲਸ ਲੈ ਕੇ। ਉਦੋਂ ਤੱਕ ਲਈ ਨਮਸਕਾਰ।
1: ਇਹ ਸੀ ਅੱਜ ਦਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ, ਐਤਵਾਰ 27 ਸਤੰਬਰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬੀ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਇੱਕ ਜ਼ਰੂਰੀ ਸੂਚਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਮਲੇਰਕੋਟਲਾ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਫਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19

0: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 10 ਵਜੇ ਨੇ। ਆਓ ਹੁਣ ਸੁਣਦੇ ਹਾਂ ਪੰਜਾਬੀ ਨਾਟਕ ਰਾਹ ਮਿਲ ਗਈ। ਇਹ ਆਕਾਸ਼ਵਾਣੀ ਲੁਧਿਆਣਾ ਦੇ ਕਰਮਵੀਰ ਕਰਨ ਹੋਣਾ ਦੀ ਪੇਸ਼ਕਸ਼ ਹੈ। ਇਸ ਨੂੰ ਸਾਡੇ ਬਠਿੰਡਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਰਿਲੇ ਕਰ ਰਹੇ ਨੇ।
1: ਨਾਟਕ ਰਾਹ ਮਿਲ ਗਈ।
2: रेडियो नाटक राह मिल गई का विषय वस्तु काल्पनिक है। इस नाटक में आधुनिक भारतीय इतिहास और आजादी की लड़ाई के दो सबसे बड़े योद्धा महात्मा गांधी और भगत सिंह की आत्माओं के मिलने और आज के संसार में हो रही घटनाओं को भगत सिंह और महात्मा गांधी की आंखों से देखने की चेष्टा की गई है।

ਏਸੀ ਦੇਸ਼ ਪਿਆਰ ਦਾ ਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ

0: ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ
1: ਮੁਬਾਰਕਾਂ
0: ਯਾਰ ਚਿਹਰਾ ਦੇਖੋ ਸ਼ਹੀਦ ਦਾ ਉਹਦੀ ਮੁਸਕਾਨ ਦੇਖੋ
2: ਉਸਦੀਆਂ ਅੱਖਾਂ ਦੇਖੋ ਤਸਵੀਰ ਵਿੱਚੋਂ ਵੀ ਦੇਸ਼ ਭਗਤੀ ਦਾ ਪਿਆਰ ਡੋਲਣ ਪੈਂਦਾ
3: ਮੇਰਾ ਤਾਂ ਸ਼ਹੀਦੇ ਆਜ਼ਮ ਦਾ ਨਾਂ ਸੁਣ ਕੇ
0: ਮੁਬਾਰਕਾਂ
4: ਭਗਤ ਸਿੰਘ ਅਮਰ ਰਹੇ ਸਾਮਰਾਜ ਮੁਰਦਾਬਾਦ ਇਨਕਲਾਬ।

0: ਇਹ ਸੀ ਨਾਟਕ ਰਾਹ ਮਿਲ ਗਈ। ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਗੁਰਿੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਮਨਿੰਦਰ ਕੌਰ, ਸਰਬਜੀਤ ਕੌਰ, ਰੀਨਾ ਢਿੱਲੋਂ, ਅਰਜੁਨ ਕੁਮਾਰ, ਰਾਹੁਲ ਕੁਮਾਰ। ਪੇਸ਼ਕਸ਼ ਕਰਮਵੀਰ ਕਰਨ।
1: ਆਕਾਸ਼ਵਾਣੀ ਲੁਧਿਆਣਾ ਤੋਂ ਕਰਮਵੀਰ ਕਰਨ ਦੀ ਪੇਸ਼ਕਸ਼ ਵਿਸ਼ੇਸ਼ ਰੇਡੀਓ ਨਾਟਕ ਹੁਣੇ ਤੁਸੀਂ ਸੁਣਿਆ ਰਾਹ ਮਿਲ ਗਈ। ਇਸ ਨੂੰ ਸਾਡੇ ਬਠਿੰਡਾ ਅਤੇ ਪਟਿਆਲਾ ਕੇਂਦਰਾਂ ਨੇ ਵੀ ਨਾਲੋਂ ਨਾਲ ਰਿਲੇਅ ਕੀਤਾ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼

0: ਬਿਲਕੁਲ ਤੁਹਾਡੇ ਲਈ ਰਸਤਾ ਨਵਾਂ ਨਹੀਂ ਹੈ ਤੇ ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ 0183 2342173 ਨੰਬਰ ਹੈ ਜੀ। ਇਸ ਗੱਡੀ ਨੂੰ ਫੜ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਸਫ਼ਰ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਹਿੰਦੀ ਫਿਲਮੀ ਨਗਮਾ। ਅਤੇ ਲਓ ਜੀ, ਸਾਡੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਸਾਡੇ ਸਰੋਤੇ, ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ। ਹੈਲੋ, ਨਮਸਕਾਰ ਜੀ। ਕਿਹੜੀ ਸਰੋਤੇ ਪਹੁੰਚੇ ਨੇ ਸਾਡੇ ਕੋਲ, ਆਪਣਾ ਸ਼ੁਭ ਨਾਮ ਦੱਸ ਦਿਓ।
1: ਸ਼ੁਭ ਨਾਮ ਮੈਡਮ ਜੀ, ਜਸਵਿੰਦਰ ਸਿੰਘ ਆ ਜੀ।
0: ਵਾਹ ਜੀ ਵਾਹ। ਜਸਵਿੰਦਰ ਸਿੰਘ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਅਸੀਂ ਮੈਡਮ ਜੀ ਰੋਪੜ ਤੋਂ ਬੋਲਦੇ ਜੀ।
0: ਵਾਹ ਜੀ ਵਾਹ, ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਹਾਂਜੀ ਮੈਡਮ ਜੀ।
0: ਤੇ ਫਿਰ ਰੋਪੜ ਜ਼ਿਲ੍ਹੇ ਦੇ ਮੌਸਮ ਦਰੁਸਤ ਨੇ?
1: ਹਾਂਜੀ ਮੈਡਮ ਜੀ, ਧੁੱਪ ਚੜੀ ਵੀ ਆ ਜੀ, ਬੱਦਲਬਾਜੀ ਜੀ ਵੀ ਹੁੰਦੀ ਆ ਜੀ ਵਿੱਚ ਨੂੰ ਜੀ, ਮੌਸਮ ਥੋੜਾ ਜਿਹਾ ਹੈਗਾ ਜੀ ਫਰਕ, ਥੋੜਾ ਜਿਹਾ ਠੰਡਾ ਹੋ ਜਾਂਦਾ ਜੀ।
0: ਜੀ ਜੀ ਜੀ, ਥੋੜਾ ਜਿਹਾ ਫਰਕ ਹੈਗਾ। ਤੇ ਬਿਲਕੁਲ ਇਸ ਫਰਕ ਫਰਕ ਦੇ ਵਿੱਚ ਹੋਰ ਫਰਕ ਪਾਉਣ ਦੇ ਲਈ ਆਪਣੀ ਪਸੰਦ ਦਾ ਗੀਤ ਸੁਣ ਲਈਏ, ਹੈ ਨਾ?
1: ਹਾਂਜੀ ਹਾਂਜੀ ਮੈਡਮ ਜੀ।
0: ਦੱਸੋ ਫਿਰ ਕਿਹੜਾ ਗੀਤ ਸੁਣਵਾਈਏ
1: ਮੈਡਮ ਜੀ? ਆ ਲਾ ਦੋ ਜੀ, ਆਪਣਾ ਬਤਾ ਫਿਲਮ ਦਾ ਲਾ ਦੋ ਜੀ, ਆਪਣਾ ਜਬ ਹਮ ਜਵਾ ਹੋਊਗੇ ਜੀ।
0: ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ। ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਸ਼ੁਕਰੀਆ।
1: ਠੀਕ ਹੈ ਮੈਡਮ।

0: ਉਮਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਸ ਵੇਲੇ ਇਹ ਪ੍ਰੋਗਰਾਮ ਬਿਲਕੁਲ ਜਵਾਨ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ 0181-3842-173 ਨੰਬਰ ਮਿਲਾ ਕੇ। ਅਤੇ ਲਓ ਜੀ, ਜਾਣਦੇ ਹਾਂ ਅਗਲੇ ਸਾਡੇ ਸਰੋਤੇ ਕਿਹੜੇ ਪਹੁੰਚੇ ਨੇ। ਹੈਲੋ,
1: ਹਿੰਮਤ ਕਦੇ ਨਾ ਹਾਰੋ, ਰੱਬ ਨੂੰ ਨਾ ਵਿਸਾਰੋ, ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ, ਦੁੱਖਾਂ ਤੇ ਮੁਸੀਬਤਾਂ ਦਾ ਜੇਕਰ ਕਰਨਾ ਹੈ ਖਾਤਮਾ, ਤਾਂ ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ।
0: ਵਾਹ ਜੀ ਵਾਹ।
1: ਰੁਪਿੰਦਰ ਮੈਮ, ਤੁਹਾਨੂੰ ਤੇ ਸਾਡੇ ਆਕਾਸ਼ਵਾਣੀ ਜਲੰਧਰ ਦੇ ਤਮਾਮ ਸਰੋਤਿਆਂ ਨੂੰ ਅਮਨਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਹੁਤ ਬਹੁਤ ਸ਼ੁਕਰੀਆ। ਤੇ ਬਖੂਬੀ ਅੰਦਾਜ਼ ਦੇ ਨਾਲ ਅਮਨ ਜੀ ਤੁਸੀਂ ਪਹੁੰਚ ਗਏ ਹੋ ਸਾਡੇ ਪ੍ਰੋਗਰਾਮ ਦੇ ਵਿੱਚ।
1: ਜੀ ਜੀ ਬਿਲਕੁਲ ਮੈਮ ਜੀ
0: ਜੀ, ਸੁਨੇਹਾ ਵੀ ਤੁਹਾਡੇ ਵੱਲੋਂ ਸਾਰਿਆਂ ਨੂੰ ਪਹੁੰਚ ਗਿਆ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਰਹੀਏ, ਉਹਦੀ ਰਜ਼ਾ 'ਚ ਰਹੀਏ, ਅਤੇ ਫਿਰ ਜ਼ਿੰਦਗੀ ਆਪਣੇ ਆਪ ਸੋਹਣੀ ਖੂਬਸੂਰਤ ਲੱਗਦੀ ਹੈ, ਹੈ ਨਾ।
1: ਬਿਲਕੁਲ ਮੈਮ, ਬਿਲਕੁਲ ਸਹੀ ਕਿਹਾ ਜੀ ਤੁਸੀਂ।
0: ਅਤੇ ਪਤਾ ਅਮਨ ਜੀ, ਸਾਡੇ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਂਦੀਆਂ ਨੇ ਤੁਹਾਡੀਆਂ ਫਰਮਾਇਸ਼ਾਂ।
1: ਬਿਲਕੁਲ।
0: ਅਤੇ ਆਪਣੀ ਖੂਬਸੂਰਤ ਫਰਮਾਇਸ਼ ਵੀ ਸਾਨੂੰ ਦੱਸ ਦਿਓ।
1: ਹਾਂਜੀ, ਆਪ ਆਏ ਬਹਾਰ ਆਏ ਫਿਲਮ ਦਾ ਟਾਈਟਲ ਸੌਂਗ ਆ, ਉਹ ਸੁਣਵਾ ਦਿਓ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ।
0: ਜੀ ਬਿਲਕੁਲ, ਇਹੀ ਸੁਣਵਾ ਰਹੇ ਹਾਂ, ਤੁਸੀਂ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਇਆ, ਸੋ ਅਸੀਂ ਉਹਦੇ ਲਈ ਤੁਹਾਡੇ ਸ਼ੁਕਰ ਗੁਜ਼ਾਰ ਹਾਂ
1: ਜੀ। ਅਸੀਂ ਸ਼ੁਕਰ ਗੁਜ਼ਾਰ ਹਾਂ ਆਕਾਸ਼ਵਾਣੀ ਜਲੰਧਰ ਦੇ ਅਧਿਕਾਰੀਆਂ ਦੇ ਕਿ ਸਾਡੇ ਜੋ ਵਧੀਆ ਵਧੀਆ ਅਨਾਊਂਸਰ ਨੇ ਉਹ ਪ੍ਰੋਗਰਾਮ ਪੇਸ਼ ਕਰਨ ਆਉਂਦੇ ਨੇ, ਤੇ ਪ੍ਰੋਗਰਾਮ ਨੂੰ ਚਾਰ ਚੰਨ ਤਾਂ ਉਹਨਾਂ ਨੇ ਪਹਿਲਾਂ ਲਾਏ ਹੁੰਦੇ ਆ, ਤੇ ਜਦੋਂ ਵਧੀਆ ਵਧੀਆ ਗੀਤ ਚੱਲੇ ਆਉਂਦੇ ਨੇ ਤਾਂ 8 ਚੰਨ ਹੋ ਜਾਂਦੇ ਨੇ।
0: ਓਏ ਹੋਏ,
1: ਤੇ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
0: ਲਓ ਜੀ, ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਇਹ ਗੀਤ।
1: ਜੀ ਧੰਨਵਾਦ
0: ਜੀ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ

ਕੁਝ ਗੀਤ ਸੱਚੀ 'ਚ ਸਦਾਬਹਾਰ ਹੁੰਦੇ ਨੇ, ਅੱਖਾਂ 'ਚ ਨਮੀ ਵੀ ਲੈ ਆਉਂਦੇ ਨੇ, ਪਰ ਉਹਨਾਂ ਦਾ ਸੰਗੀਤ ਦਿਲ ਨੂੰ ਆਪਣੀ ਬੁੱਕਲ ਦੇ ਵਿੱਚ ਜਿਵੇਂ ਪਿਆਰ ਦਾ ਹੈ ਪਰੋਸਦਾ ਹੈ। ਖੈਰ, ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਉਹ ਹੈ ਹੈਲੋ ਫਰਮਾਇਸ਼। 0181-3342-172 ਨੰਬਰ 73 ਨੰਬਰ ਮਿਲਾ ਕੇ ਜੀ ਪਹੁੰਚ ਗਏ ਸਾਡੇ ਪ੍ਰੋਗਰਾਮ ਦੀ ਅੱਜ ਦੀ ਇਹ ਆਖਰੀ ਕਾਲਰ। ਹੈਲੋ।

ਆਕਾਸ਼ਵਾਣੀ ਜਲੰਧਰ ਸੁਣਨ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ ਤੇ ਜੀ ਆਇਆਂ ਨੂੰ ਜੀ ਤੁਹਾਡੇ ਆਪਣੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ। ਜੀ ਹਾਂ, ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਸਾਡੇ ਕੋਲ ਤੁਹਾਡੇ ਮੈਸੇਜਿਸ ਦੀ ਢੇਰ ਸਾਰੀ ਲਿਸਟ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਬਹੁਤ ਲੰਬੀ ਲਿਸਟ ਹੈ ਔਰ ਉਸਨੂੰ ਦੇਖ ਕੇ ਹਮੇਸ਼ਾ ਮਤਲਬ ਇੱਕ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਕਾਸ਼ ਅਸੀਂ ਸਾਰੇ ਹੀ ਦੋਸਤਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਪਾਈਏ, ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਪਾਈਏ। ਲੇਕਿਨ ਵਕਤ ਦੀ ਕਹਿੰਦੇ ਨੇ ਕਿ ਇੱਕ ਲਿਮਿਟ ਹੁੰਦੀ ਹੈ ਔਰ ਵਕਤ ਤੋਂ ਅੱਗੇ ਅਸੀਂ ਨਿਕਲ ਨਹੀਂ ਸਕਦੇ, ਅਤੇ ਕੋਸ਼ਿਸ਼ ਅਸੀਂ ਜ਼ਰੂਰ ਕਰਦੇ ਹਾਂ, ਹਰ ਕੋਈ ਕਰਦਾ ਹੈ, ਹਰ ਰੋਜ਼ ਕਰਦਾ ਹੈ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏ। ਅਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ, ਅਤੇ ਤੁਸੀਂ ਇੰਤਜ਼ਾਰ ਕਰੋ ਤੁਹਾਡੇ ਨਾਮ ਸੁਣਨ ਦੇ ਲਈ, ਜੋ ਅਸੀਂ ਬਹੁਤ ਜਲਦੀ ਜਿਹੜੇ ਹੈ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਨ ਜਾ ਰਹੇ ਹਾਂ ਇਸ ਗੀਤ ਤੋਂ ਬਾਅਦ।

ਜੀ ਕਹਿੰਦੇ ਨੇ ਕਿ ਗੱਲ ਜਿਹੜੀ ਦਿਲ ਦੀ ਹੁੰਦੀ ਹੈ ਨਾ, ਕਦੇ ਵੀ ਪੁੱਛਣ ਤੋਂ ਡਰਨਾ ਨਹੀਂ ਚਾਹੀਦਾ, ਬਸ ਬੜੇ ਪਿਆਰ ਨਾਲ, ਮਾਣ ਨਾਲ, ਆਦਰ ਸਤਿਕਾਰ ਨਾਲ, ਬਹੁਤ ਹਲੀਮੀ ਦੇ ਨਾਲ, ਬਹੁਤ ਤਰੀਕੇ ਦੇ ਨਾਲ ਜਿਹੜੀ ਹੈ ਉਹ ਗੱਲ ਆਪਣੀ ਪੁੱਛ ਲੈਣੀ ਚਾਹੀਦੀ ਹੈ। ਦਿਲ ਦੀਆਂ ਗੱਲਾਂ ਕਦੀ ਵੀ ਦਿਲ ਦੇ ਵਿੱਚ ਨਹੀਂ ਰੱਖ ਕੇ ਬਹਿਣਾ ਚਾਹੀਦਾ। ਹੋ ਸਕਦਾ ਵੀ ਤੁਹਾਡੀ ਹਾਂ ਹੀ ਹੋਵੇ ਜਾਂ ਹੋ ਸਕਦਾ ਨਾ ਹੋਵੇ, ਕਮ ਸੇ ਕਮ ਦਿਲ ਦੇ ਵਿੱਚੋਂ ਭੁਲੇਖਾ ਤਾਂ ਨਿਕਲ ਜਾਂਦਾ, ਜ਼ਰੂਰੀ ਨਹੀਂ ਹੈ ਪਿਆਰ ਦੀ ਗੱਲ ਹੈ। ਹਰ ਚੀਜ਼ ਦਾ ਕਈ ਵਾਰੀ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਥੋੜ੍ਹੇ ਕਨਫਿਊਜ਼ਨ ਹੋ ਜਾਂਦੇ ਨੇ, ਜਿਹਦੇ ਵਿੱਚ ਅਸੀਂ ਦੁਚਿੱਤੀ ਦੇ ਵਿੱਚ ਪੈ ਜਾਂਦੇ ਹਾਂ ਕਿ ਬਈ ਇਹ ਕਰੀਏ ਜਾਂ ਉਹ ਕਰੀਏ, ਹੋ ਸਕਦਾ ਇੱਦਾਂ ਹੋਏ, ਹੋ ਸਕਦਾ ਇੱਦਾਂ ਹੋਏ, ਤਾਂ ਬਈ ਕਨਫਿਊਜ਼ਨ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਆਰ ਜਾਂ ਪਾਰ ਗੱਲ ਮੁਕਾ ਲੈਣੀ ਚਾਹੀਦੀ ਹੈ। ਦਿਓ ਜੀ ਅਸੀਂ ਹੁਣ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਤੱਕ ਪਹੁੰਚਿਆ ਸਭ ਤੋਂ ਪਹਿਲਾਂ ਮੈਸੇਜ ਖੈਲ ਬਾਜ਼ਾਰ ਪਾਣੀਪਤ ਤੋਂ। ਨਰੇਸ਼ ਮਲਹੋਤਰਾ, ਨੀਟੂ, ਲਕਸ਼ਮ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾ ਜੀ ਕਲੋਨੀ ਰੋਹਤਕ ਤੋਂ, ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕਾ ਸਿੱਕਾ, ਮਜਨੂ ਦਾ ਟਿੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ, ਇਸ਼ਿਤਾ ਅਰੋੜਾ, ਮੁੱਲਾਪੁਰ ਦਾਖਾ ਮੰਡੀ ਤੋਂ ਪਹੁੰਚੇ ਨੇ ਜੀ ਬਿੱਟੂ ਜੈਨ, ਮੱਟੂ ਜੈਨ, ਰਸਗੁੱਲਾ, ਬਰਗਰ, ਪ੍ਰੇਮ, ਇੰਦਰ, ਹੋਗਾ ਅਤੇ ਜੀ ਇਹਨਾਂ ਦਾ ਸਾਰਾ ਪਰਿਵਾਰ। ਅਤੇ ਅਗਲਾ ਮੈਸੇਜ ਆਇਆ ਹੈ ਗਾਓਂ ਖਾਰੀਆ, ਢਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ, ਸਤਵੀਰ ਸਿੰਘ ਬਿਜਾਰਨੀਆ, ਦਵਿੰਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ, ਨਵਿਆ ਬਿਜਾਰਨੀਆ ਅਤੇ ਇਹਨਾਂ ਦਾ ਪਰਿਵਾਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਗਲੇ ਦੋਸਤ ਪਹੁੰਚੇ ਨੇ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤਰਥ, ਅਰਨਵ, ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ, ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਔਰ ਅਗਲੇ ਦੋਸਤ ਪਹੁੰਚੇ ਨੇ ਜੀ ਰਿੰਗਣੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ, ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ, ਨਰੇਸ਼ ਕੁਮਾਰ ਪੌਲ ਅਤੇ ਪੂਰਾ ਪੌਲ ਪਰਿਵਾਰ, ਵਿਲੇਜ ਸੰਗਵਾਲ, ਜ਼ਿਲ੍ਹਾ ਜਲੰਧਰ ਤੋਂ, ਅਤੇ ਜਗਦੀਸ਼ ਮਠਾੜੂ, ਵੀਰਪਾਲ ਮਠਾੜੂ, ਗੁਰਬਖਸ਼ ਮਠਾੜੂ ਮੋਗਾ ਤੋਂ ਪਹੁੰਚੇ ਨੇ ਜੀ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਸੋਹਣਾ ਜਿਹਾ ਗੀਤ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਤੇ ਆਓ ਜੀ ਅਲਗੇ ਦੋਸਤਾਂ ਦਾ ਵੀ ਇੰਤਜ਼ਾਰ ਕਰਦੇ ਹਾਂ ਖਤਮ ਤੇ ਕਰਦੇ ਹਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਮੇਨ ਬਾਜ਼ਾਰ ਮੰਡੀ ਲਾਦੋਖਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ ਕਾਲਰਾ, ਪ੍ਰਾਚੀ ਢੀਂਗਰਾ ਤੇ ਇਹਨਾਂ ਦਾ ਪੂਰਾ ਕਾਲਰਾ ਪਰਿਵਾਰ, ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੂਰਾਣਾ, ਸੱਤਿਆ ਦੇਵੀ ਅੰਗੂਰਾਣਾ, ਪੋਤਰੀ ਵਾਨਿਆ ਤੇ ਪੋਤਰੇ ਅਰਮਾਨ ਅਵਿਤਾਜ, ਕੈਨੇਡਾ ਤੋਂ ਕਾਕਾ ਦਿਆਵਿਕ ਅੰਗੂਰਾਣਾ ਤੇ ਇਹਨਾਂ ਦਾ ਸਾਰਾ ਅੰਗੂਰਾਣਾ ਪਰਿਵਾਰ, ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ ਤੇ ਰਾਣੀ ਸੋਨੂ ਰਜਨੀ, ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਜੈ ਸ਼੍ਰੀ ਮਿਹਤਰੇ, ਰਾਮ ਨਿਵਾਸ ਅਗਰਵਾਲ, ਧਨੰਜੇ ਟਵੱਲੂ, ਪੀ ਬੀ ਕੁਲੱਥੇ, ਬਲਹਾਰ ਸ਼ਾਹ ਤੋਂ ਸੂਰਜ ਲੌਂਡੇ, ਪ੍ਰਾਂਜੀ ਲੌਂਡੇ, ਇਕਲਵਯ ਲੌਂਡੇ ਤੇ ਪਾਂਡਰ ਕਵੜਾ ਤੋਂ ਅਨਿਲ ਬੁਰਾਂਡੇ, ਊਸ਼ਾ ਬੁਰਾਂਡੇ, ਅਨੁਸ਼੍ਰੀ ਬੁਰਾਂਡੇ, ਧਨੁਸ਼੍ਰੀ ਬੁਰਾਂਡੇ। ਅਗਲੇ ਦੋਸਤ ਆਏ ਨੇ ਜੀ ਸਾਡੇ ਤੱਕ, ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਤੇ ਮਨਤਾਜ। ਇਹਨਾਂ ਨੇ ਜਗ੍ਹਾ ਦਾ ਨਾਮ ਨਹੀਂ ਲਿਖਿਆ ਮੈਸੇਜ ਦੇ ਵਿੱਚ, ਤੋ ਕਿਰਪਾ ਕਰਕੇ ਆਪਣੇ ਸ਼ਹਿਰ ਦਾ ਨਾਮ ਵੀ ਲਿਖਿਆ ਕਰੋ ਜੀ। ਪਿੰਡ ਆਰਾਇਣ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ ਜੈਪਾਲ, ਪੂਨਮ ਚਾਲੀਆ ਤੇ ਅਗਲੇ ਦੋਸਤ ਆਏ ਨੇ ਜੀ, ਜੀ ਆਰ ਪੌਲ ਤੇ ਪੂਰਾ ਪੌਲ ਪਰਿਵਾਰ, ਸਰਾਭਾ ਨਗਰ ਜਲੰਧਰ ਤੋਂ। ਬਹੁਤ ਲੰਬਾ ਵਾਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਸਾਰੇ ਦੋਸਤ ਇਸ ਦੇ ਵਿੱਚ ਸ਼ਾਮਿਲ ਨੇ। ਪਾਕੀਜ਼ਾ ਰੇਡੀਓ ਸ਼ਰੋਤਾ ਸੰਘ ਵੱਲੋਂ, ਵੈਸ਼ਨਵ ਕਲੋਨੀ ਸਨਾਵਦ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌੜ, ਮੁਹੰਮਦ ਸ਼ਾਦਾਬ ਖੱਤਰੀ, ਜਮਾ ਮਸਜਿਦ ਰੋਡ ਤੋਂ ਹਾਜ਼ੀ ਇਸਹਾਕ ਲੋਲਾਮਾਨੀ, ਮੁਹੰਮਦ ਉਮਰ ਕਾਸਮਈ, ਹਾਜ਼ੀ ਅਯੂਬ ਸ਼ੇਰੀ। ਅਤੇ ਅਗਲਾ ਮੈਸੇਜ ਪਹੁੰਚਿਆ ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸ਼ਰੋਤਾ ਨੇ ਲਿਖਿਆ, ਨਾਲ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਟਿਵਾਣਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਹੋਰਾਂ ਦਾ ਗਾਓਂ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਛੱਤੀਸਗੜ੍ਹ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਤੇ ਰੁਦਰ ਵਰਮਾ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐਸ ਰਾਮਗੜੀਆ, ਪਿੰਡ ਕੰਦੋਲਾ ਕਲਾਂ ਤੋਂ ਅਮਰਜੀਤ ਕੰਦੋਲਾ, ਹਰਜਿੰਦਰ ਕੌਰ, ਦੀਪਕ, ਅੰਜਲੀ ਤੇ ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਤੇ ਪਿੰਡ ਬਜੀਦਪੁਰ ਤੋਂ ਭੋਮਾ ਤੇ ਬਲਜੀਤ ਸਿੰਘ। ਆਓ ਜੀ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਇੱਕ ਬਹੁਤ ਸੋਹਣਾ ਜਿਹਾ ਗੀਤ ਨਸੀਬੋ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ।

ਬਈ ਇੰਨਾ ਚਲਾਕ ਵੀ ਨਹੀਂ ਬਣਨਾ ਚਾਹੀਦਾ ਕਿ ਬਈ ਸਾਈਆਂ ਕਿਤੇ ਹੋਰ ਅਤੇ ਵਧਾਈਆਂ ਕਿਤੇ ਹੋਰ, ਜਿੱਥੇ ਸਾਈਆਂ ਹੋਣ ਨਾ ਵਧਾਈਆਂ ਵੀ ਉਸੇ ਬੰਦੇ ਨੂੰ ਦੇਣੀਆਂ ਚਾਹੀਦੀਆਂ ਨੇ। ਇਹਦਾ ਮਤਲਬ ਹੁੰਦਾ ਹੈ ਕਿ ਸਾਫ਼ ਸਾਫ਼ ਤੁਸੀਂ ਕਿਸੇ ਨੂੰ ਧੋਖਾ ਦੇ ਰਹੇ ਹੋ, ਅਤੇ ਧੋਖਾ ਦੇਣ ਦਾ

ਮਤਲਬ ਇਹ ਹੈ ਕਿ ਅੱਜ ਅਗਰ ਤੁਸੀਂ ਕਿਸੇ ਨੂੰ ਧੋਖਾ ਦੇ ਰਹੇ ਹੋ ਤਾਂ ਕੱਲ੍ਹ ਖਾਣ ਨੂੰ ਵੀ ਤਿਆਰ ਹੋ ਜਾਓ। ਅਤੇ ਅਕਸਰ ਹਰ ਕੋਈ ਨਹੀਂ ਚਾਹੁੰਦਾ ਕਿ ਅਸੀਂ ਧੋਖਾ ਖਾਈਏ ਜਾਂ ਸਾਨੂੰ ਕਿਤੋਂ ਧੋਖਾ ਮਿਲੇ, ਤਾਂ ਬੈਟਰ ਹੈ ਕਿ ਤੁਸੀਂ ਆਪ ਵੀ ਇਸੇ ਤਰ੍ਹਾਂ ਦੇ ਹੀ ਬਣੀਏ ਕਿ ਬਈ ਅਸੀਂ ਨਾ ਤਾਂ ਕਿਸੇ ਨੂੰ ਧੋਖਾ ਦੇਈਏ ਔਰ ਨਾ ਹੀ ਅੱਗੋਂ ਮਿਲਣ ਦਾ ਕੋਈ ਚਾਂਸ ਹੋਵੇ। ਹਾਂ, ਜੇਕਰ ਸਾਨੂੰ ਕਿਤੇ ਧੋਖਾ ਮਿਲ ਵੀ ਜਾਂਦਾ ਤਾਂ ਇਟਸ ਓਕੇ, ਕੋਈ ਗੱਲ ਨਹੀਂ, ਉਹਦੀਆਂ ਫਿਰ ਉਹਦੇ ਨਾਲ ਉਹ ਜਾਣੇ। ਅਤੇ ਆਓ ਜੀ ਹੁਣ ਅਸੀਂ ਪੜ੍ਹਦੇ ਹਾਂ ਤੁਹਾਡੇ ਮੈਸੇਜਿਸ ਜੋ ਸਾਡੇ ਤੱਕ ਹੁਣ ਪਹੁੰਚਿਆ ਹੈ। ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਪਰਮਵੀਰ ਹਾਊਸ, ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ, ਪਵਨੀਤ ਗਰੋਵਰ, ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ, ਵਿਲੇਜ ਅਲਵਾਨਾ ਮਿਆਨਾ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਮਿਹਤਬੀਰ ਸਿੰਘ ਰਾਜ, ਰਾਏਪੁਰ, ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦਾ ਸਾਰਾ ਪਰਿਵਾਰ, ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਸ਼ਰਮਾ ਪਰਿਵਾਰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰੀਤ ਕੰਬੋਜ ਅਤੇ ਪਰੀਸ਼ ਕੰਬੋਜ, ਇਹਨਾਂ ਦਾ ਸਾਰਾ ਪਰਿਵਾਰ, ਡਿਸਟ੍ਰਿਕਟ ਪੰਚਕੁਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਏਂਜਲ, ਨੇਹਾ, ਅੰਜਲੀ, ਸ਼ੁਭਮ ਅਤੇ ਲਵਲੀ, ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ, ਪਦਮਾ ਟਾਕੀਜ਼, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ ਪਹੁੰਚੇ ਨੇ ਜੀ, ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ, ਸੁਰਭੀ, ਅਸ਼ਵਨੀ, ਮੰਗਲਾ ਬੇਨ ਸ਼ਾਹ ਅਤੇ ਰਾਜਿੰਦਰ ਜੀ ਸ਼ਾਹ, ਦਾਦਰੀ ਗੇਟ ਭਿਵਾਨਾ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਕੁਨਾਲ ਮਹਿਰਾ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਹਰਜੀਤ ਕੈਂਥ, ਮੌਜੀ ਕਲੋਨੀ, ਡਾਬਾ ਲੁਧਿਆਣਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ, ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ, ਨੌਖੇ ਲਾਲ ਵਰਮਾ, ਜ਼ਿਲ੍ਹਾ ਫਾਜ਼ਿਲਕਾ ਪਿੰਡ ਬਜ਼ੀਦਪੁਰ ਤੋਂ ਭੋਮਾ ਅਤੇ ਬਲਜੀਤ ਸਿੰਘ, ਬਲਦੇਵ ਸਿੰਘ, ਪੰਚਰਾ ਵਾਲਾ ਵੜਿੰਗ, ਖੇੜਾ ਤੋਂ ਭੋਲਾ ਸਿੰਘ, ਅਤੇ ਕਹਿੰਦੇ ਕਿ ਸਾਨੂੰ ਕੋਈ ਵੀ ਗੀਤ ਸੁਣਾ ਦਿਉ, ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ, ਨੀਅਰ ਮੰਡੀ ਡੱਬਵਾਲੀ ਤੋਂ, ਪਿੰਡ ਫੁੱਲੋ ਮਿੱਠੀ ਬਠਿੰਡਾ ਤੋਂ ਹਰਜਸ ਸਿੰਘ ਢਿੱਲੋਂ, ਪੋਤਰਾ ਦਪਿੰਦਰ ਸਿੰਘ ਢਿੱਲੋਂ, ਪੋਤਰਾ ਗੁਰਵਾਰਿਸ ਸਿੰਘ ਢਿੱਲੋਂ, ਭੋਲਾ ਸਿੰਘ ਬੈਣੀਵਾਲ, ਬਲਕੌਰ ਸਿੰਘ ਸਿੱਧੂ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਗੁਰਲੇਜ਼ ਅਖਤਰ ਅਤੇ CRS ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ। ਅਸੀਂ ਵਾਪਸ ਆਉਂਦੇ ਹਾਂ ਜੀ ਬਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: श्रोतियां दी जानकारी लिए सूचित कीता जांदा है कि दिल्ली तो विशेष प्रसारण होने कारण आज तो 16 अक्टूबर 2026 तक पंजाबी खबरां दे प्रसारण समय विच तब्दीली कीती गई है। इस अनुसार 16 अक्टूबर 2026 तक पंजाबी खबरां हुण शाम 7:30 बजे दी बजाय रात 8:30 बजे प्रसारित कीतियां जाणगियां। सारे स्रोतियां नूं बेनती है कि कृपा करके नवे प्रसारण समय दा ध्यान रखण।
4: एक जरूरी सूचना, आकाशवाणी जलंधर दी खेतरी समाचार इकाई विच पंजाब दे 10 जिलिया जलंधर, शहीद भगत सिंह नगर, मलेरकोटला, संगरूर, बरनाला, बठिंडा, मानसा, फिरोजपुर, मोगा अते फरीदकोट लई कॉन्ट्रैक्ट आधार ते पार्ट टाइम कोरेस्पोंडेंट्स दे अहुदे लई योग उम्मीदवारां तों अर्जियां दी मंग कीती जांदी है। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈੱਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
5: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ, ਪ੍ਰਾਇਮਰੀ ਚੈਨਲ, DRM

0: ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਆਕਾਸ਼ਵਾਣੀ ਜਲੰਧਰ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ। ਤੇ ਆਓ ਜੀ, ਅਗਲੇ ਦੋਸਤ ਵੀ ਇੰਤਜ਼ਾਰ ਕਰ ਰਹੇ ਨੇ ਕਿ ਸਾਡਾ ਨਾਮ ਕਦੋਂ ਸ਼ਾਮਿਲ ਹੋਏਗਾ, ਤੇ ਕਰਦੇ ਉਹਨਾਂ ਦਾ ਇੰਤਜ਼ਾਰ ਖਤਮ। ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਖੁਸ਼ਦਿਲ ਪਰਿਵਾਰ, ਹਮੇਸ਼ਾ ਖੁਸ਼ ਰਹੋ ਜੀ। ਗਾਓਂ ਬਾਂਡੀ ਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰਿਮਾ ਬਾਗੜੀਆ। ਸੀਤਲਾ ਮਾਤਾ ਮੰਦਰ ਵਾਲਾ ਮੰਦਰ ਵਾਲੀ ਗਲੀ ਤੋਂ, ਆਰਿਆ ਨਗਰ ਗਲੀ ਨੰਬਰ 2 ਬਠਿੰਡਾ ਤੋਂ, ਸਰਦਾਰ ਮਲਕੀਤ ਸਿੰਘ ਗੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਸਮੂਹ ਬਰਾੜ ਪਰਿਵਾਰ। ਅਗਲੇ ਦੋਸਤ ਆਏ ਨੇ ਜੀ ਝੱਜਰ ਹਰਿਆਣਾ ਤੋਂ, ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ, ਕੁਲਵੰਤ ਸਿੰਘ, ਪੋਤਰਾ ਲਵਰਾਜ ਸਿੰਘ, ਔਲਖ ਪੋਜੋ ਕੇ ਫਿਰੋਜ਼ਪੁਰ ਤੋਂ, ਅਤੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਕਹਿੰਦੇ ਨੇ ਕਿ ਸਾਨੂੰ ਵੀ ਗੀਤ ਸੁਣਾ ਦਿਉ, ਜ਼ਰੂਰ ਸੁਣਾਵਾਂਗੇ। ਪਿੰਡ ਕਬੂਲ ਸ਼ਾਹ, ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ। ਵਿਲੇਜ ਇਸਲਾਮ ਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ, ਲਵ, ਕੁਸ਼ ਵਰਮਾ, ਸ਼ਤਰਪਾਲ ਸਿੰਘ ਖੰਗੂਰਾ, ਰਜਿੰਦਰ ਸਿੰਘ, ਬੱਬੂ ਸਿੰਘ ਮਹੀਨੇ ਵਾਲਾ, ਕਾਕਾ ਪੱਟੀ ਵਿਲੇਜ ਕਮਾਲ ਵਾਲਾ ਤੋਂ ਗੁਰਮੇਜ ਸਿੰਘ ਵਿਰਕ। ਅਗਲੇ ਦੋਸਤ ਆਏ ਨੇ ਜੀ ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਅਗਲੇ ਦੋਸਤ ਪਹੁੰਚੇ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ, ਸੰਜੇ ਢੀਂਗਰੀਆ, ਨਮਨ ਢੀਂਗਰੀਆ ਅਤੇ ਅਪਾਰ ਢੀਂਗੀਆ। ਮੱਖੋਂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ ਅਤੇ ਇਹਨਾਂ ਦਾ ਪਰਿਵਾਰ। ਅਗਲੇ ਮਾਮੂਲਾ ਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇੜੇ, PS ਨਵਾਂਕਰ, ਵਸੰਤ ਰਾਵ ਭੋਜਨੇ ਅਤੇ ਮੋਹਨ ਕਰਾਂਗਲੇ। ਅਗਲੇ ਦੋਸਤ ਆਏ ਨੇ ਜੀ ਨਾਗਚੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜ਼ਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ। ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਉ, ਜ਼ਰੂਰ ਸੁਣਾਵਾਂਗੇ ਜੀ। ਅਤੇ ਅਗਲੇ ਦੋਸਤ ਪਹੁੰਚੇ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ ਅਤੇ ਮੁਖੀ ਰਾਮ ਜੀ ਅਤੇ ਪੂਜਾ ਜੀ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ। ਅਗਲੇ ਦੋਸਤ ਆਏ ਨੇ ਸਾਊਥ ਐਵੀਨਿਊ ਅਬੋਹਰ ਤੋਂ, ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ ਅਤੇ ਹੈਪੀ ਹਰਪ੍ਰੀਤ। ਆਓ ਜੀ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਫਸ ਗਈ
1: ਜੀ। ਕਦੀ ਕਦੀ ਨਾ ਅਸੀਂ ਦਿਲ ਦੇ ਪਿੱਛੇ ਇੰਨਾ ਜ਼ਿਆਦਾ ਪਾਗਲ ਹੋ ਜਾਂਦੇ ਹਾਂ ਕਿ ਦਿਮਾਗ ਦੀ ਅਸੀਂ ਸੁਣਦੇ ਹੀ ਨਹੀਂ। ਕਹਿੰਦੇ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਤੁਸੀਂ ਡਿਸੀਜਨ ਲੈਣਾ ਹੋਵੇ, ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ, ਹਮੇਸ਼ਾ ਦਿਲ ਅਤੇ ਦਿਮਾਗ ਦੋਨਾਂ ਦੇ ਨਾਲ ਸੋਚਣਾ ਚਾਹੀਦਾ ਹੈ, ਫਿਰ ਤੁਸੀਂ ਕੋਈ ਡਿਸੀਜਨ ਲਓ। ਉਸ ਤੋਂ ਬਾਅਦ ਅਗਰ ਤੁਹਾਡੀ ਕਿਸਮਤ 'ਚ ਸਫਲਤਾ ਲਿਖੀ ਹੈ ਤਾਂ ਮਿਲ ਜਾਏਗੀ, ਨਹੀਂ ਤਾਂ ਠੀਕ ਹੈ, ਜਿੱਦਾਂ ਚੱਲ ਰਿਹਾ ਚੱਲੀ ਜਾਏਗਾ। ਲੇਕਿਨ ਆਪਣੇ ਵੱਲੋਂ ਜ਼ਰੂਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਸ ਦੇ ਫਾਇਦੇ ਜਾਂ ਨੁਕਸਾਨ ਦੋਨੋਂ ਧਿਆਨ ਦੇ ਵਿੱਚ ਰੱਖ ਕੇ ਕੋਈ ਫੈਸਲਾ ਲੈਣਾ ਹੈ। ਆਓ ਜੀ, ਸਾਨੂੰ ਕੋਈ ਨੁਕਸਾਨ ਨਹੀਂ ਹੈ ਤੁਹਾਡੇ ਮੈਸੇਜਿਸ ਪੜ੍ਹਨ ਦਾ, ਤੁਹਾਨੂੰ ਸ਼ਾਮਿਲ ਕਰਨ ਦਾ। ਸਾਡੇ ਲਈ ਤਾਂ ਬਹੁਤ ਵਧੀਆ ਹੈ, ਤੁਹਾਡਾ ਢੇਰ ਸਾਰ ਪਿਆਰ ਮਿਲਦਾ ਹੈ ਔਰ ਇੰਨਾ ਵੱਡਾ ਪਰਿਵਾਰ ਸਾਡੇ ਕੋਲ ਹੈ। ਅਤੇ ਆਓ ਜੀ ਫਿਰ ਉਸ ਪਰਿਵਾਰ ਦੇ ਵਿੱਚ ਕੁਝ ਦੋਸਤਾਂ ਨੂੰ ਸ਼ਾਮਿਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਗਲੇ ਦੋਸਤ ਆਏ ਨੇ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੌੜਾ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੈਵਿਸ ਵੀ ਪਹੁੰਚ ਗਏ ਜੀ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂ ਭਾਟੀਆ, ਪੱਪੀ ਤਮੰਨਾ ਭਾਟੀਆ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੰਦਰ ਖੇੜੀ ਤੋਂ ਪਰਮਜੀਤ ਸਿੰਘ, ਪੂਰਬਾ ਪੂਰੀ ਤੋਂ ਧੁਰੀ ਤੋਂ। ਅਤੇ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ, ਸ਼੍ਰੀ ਫਤਿਹਗੜ੍ਹ ਸਾਹਿਬ, ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ US ਤੋਂ, ਰਾਮ ਲਾਲ ਖਰੋੜਾ ਅਤੇ ਸਾਰਾ ਮਾਧੋਪੁਰੀ ਪਰਿਵਾਰ ਆ ਗਿਆ ਹੈ ਜੀ। ਅਗਲੇ ਦੋਸਤ ਆਏ ਨੇ ਜੀ, ਸ਼ਾਹਜੀ ਨਗਰ, ਦਿਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ, ਸੁਨਿਆ ਔਰ ਸੁਕੰਨਿਆ ਸਵਿਤਾ ਭਾਕਰੇ, ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀਰ, ਲਕਸ਼ ਸੋਨੀ, ਮੋਹਿਨੀ ਰਿਤਿਕ, ਬਲਵੀਰ ਸਿੰਘ, ਇਹ ਸਾਰੇ ਦੋਸਤ ਪਹੁੰਚਣੇ ਜੀ ਜ਼ਿਲ੍ਹਾ ਮੁਰਾਦਾਬਾਦ, ਗਰਾਓਂ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ ਆਏ ਨੇ ਕੁਮਹਾਰ ਖੇੜਾ ਹੈੜਾ ਸਹਾਰਨਪੁਰ ਤੋਂ, ਅਤੇ ਪਿੰਡ ਚੰਦ ਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੇਜਾ ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀਆਂ ਨਵਕੀਰਤ, ਗੁਰਸੀਰਤ ਅਤੇ ਉਹਨਾਂ ਦਾ ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਪੂਰਬਾ ਪਰਿਵਾਰ। ਹਰਜਿੰਦਰ ਸਿੰਘ ਬਰਾੜ ਵੀ ਪੀਓਜੀ ਡਾ ਡਿਸਟ੍ਰਿਕਟ ਬਠਿੰਡਾ ਤੋਂ ਵੀ ਪਹੁੰਚੇ ਨੇ। ਔਰ ਅਗਲੇ ਦੋਸਤ ਆਏ ਨੇ ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ PS ਨਵਾਂਕਰ, ਨਿਰਮਲਾ ਨਵਾਂਕਰ, ਵਿਸ਼ਾਲ ਨਵਾਂਕਰ, ਸੋਪਾਨ ਤਾੜੇ ਅਤੇ ਨਾਰਾਇਣ ਇੰਗਲੇ। ਆਓ ਜੀ, ਇਹਨਾਂ ਸਾਰੇ ਦੋਸਤਾਂ ਦੀ ਮਿਲੀ

ਉਹ ਕਹਿੰਦੇ ਨੇ ਨਾ ਕਿ ਓਲਡ ਇਜ਼ ਗੋਲਡਨ, ਹੈ ਨਾ, ਕਿ ਪੁਰਾਣੇ ਹਮੇਸ਼ਾ ਸੋਨੇ ਦੀ ਤਰ੍ਹਾਂ ਹੁੰਦੇ ਨੇ, ਨਵਾਂ 9 ਦਿਨ ਅਤੇ ਪੁਰਾਣਾ 100 ਦਿਨ। ਇਹ ਚੀਜ਼ ਬਿਲਕੁਲ ਢੁੱਕਦੀ ਹੈ ਸਾਡੇ ਪੁਰਾਣੇ ਪੰਜਾਬੀ ਗਾਣਿਆਂ ਦੇ ਉੱਤੇ ਵੀ, ਜਾਂ ਹਿੰਦੀ ਗਾਣੇ ਵੀ ਕਹਿ ਲਈਏ, ਕਿ ਬਹੁਤ ਸੋਹਣੇ ਸੋਹਣੇ, ਬਹੁਤ ਖੂਬਸੂਰਤ ਸੱਭਿਆਚਾਰ ਦੇ ਨਾਲ ਜੁੜੇ ਕੁਛ ਗੀਤ ਜਿਹੜੇ ਸੀ ਅੱਜ ਵੀ ਅਸੀਂ ਸੁਣਦੇ ਹਾਂ ਤਾਂ ਬਹੁਤ ਚੰਗਾ ਲੱਗਦਾ। ਬੜਾ ਮਜ਼ਾ ਆਇਆ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਕੇ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੀਤ ਅੱਛਾ ਲੱਗਾ ਹੋਏਗਾ। ਆਓ ਫਿਰ ਅਗਲੇ ਦੋਸਤ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ, ਕਰਮਜੀਤ ਅਨਮੋਲ ਸਾਹਿਬ ਜੀ ਔਰ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰੀਅਮ ਥਾਂਦੀ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ ਪਿੰਡ ਅਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂ ਸ਼ਹਿਰ ਪੰਜਾਬ ਤੋਂ ਸਾਰਾ ਡਾਕਟਰਾਂ ਦਾ ਪਰਿਵਾਰ ਜੀ ਇਸ ਪ੍ਰੋਗਰਾਮ ਨੂੰ ਸੁਣਦਾ, ਬਹੁਤ ਬਹੁਤ ਸ਼ੁਕਰੀਆ। ਅਤੇ ਆਓ ਜੀ ਅਗਲੇ ਦੋਸਤ ਨੇ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ, ਅਮਰੀਕ ਸਿੰਘ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਵੀ ਪਹੁੰਚ ਗਏ ਜੀ, ਹਿੰਦੁਸਤਾਨ ਰੇਡੀਓ ਮਿੱਤਰ ਬੰਨੇ ਬਜ਼ੁਰਗ, ਪਲੇਰਾ ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ, ਬ੍ਰਜੇਂਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ, ਸੋਨਮ, ਆਸ਼ੀਸ਼ ਵਿਸ਼ਵਕਰਮਾ, ਅਰਸ਼ਦੀਪ, ਸੁਰਜੀਤ ਸਿੰਘ, ਅਮਰਕੋਟ ਤੋਂ ਵੀ ਸ਼ਾਮਿਲ ਹੋ ਗਏ, ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਪਿੰਡ ਛਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਜਗਜੀਤ ਸਿੰਘ ਛਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ, ਗੁਰਬਖਸ਼ ਸਿੰਘ ਤਲਵੰਡੀ, ਜੱਲੇ ਖਾਂ ਅਤੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ, ਰੋਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਇਹਨਾਂ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ, ਔਰ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਰਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਕਸਬਾ ਬਰਾੜ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਰਾਹੁਲ, ਗੁਰਬਖਸ਼ ਸਿੰਘ, ਰਾਹੁਲ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵੇ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਵੀ ਸ਼ਾਮਿਲ ਹੋ ਗਏ ਜੀ। ਜ਼ਿਲ੍ਹਾ ਮੁਰਾਦਾਬਾਦ, ਗਰਾਊਂ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ ਅਤੇ ਵਿਜੇ ਕੁਮਾਰ ਗੋਇਲ, ਬਜੀਤਪੁਰ, ਕਾਤਿਆਂਵਾਲੀ, ਫਾਜ਼ਿਲਕਾ ਤੋਂ ਦਾਦਾ ਅਸ਼ਵਨੀ ਗੋਇਲ ਵੀ, ਅਤੇ ਵਿਲੇਜ ਚਾਂਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਧਾ, ਮਮਤਾ ਰਾਣੀ, ਅਭਿਸ਼ੇਕ ਮਿੱਧਾ ਅਤੇ ਦਿਵਿਆ। ਅਗਲੇ ਦੋਸਤ ਆਏ ਨੇ ਜੀ, ਅਨਿਲ ਕੁਮਾਰ, ਅਜੇ ਸਿੰਘ, ਮੋਨਿਕਾ, ਸੁਸ਼ਮਾ, ਸ਼ਿਫਾਲੀ, ਰਿਜ਼ਮ, ਰੋਹਿਣੀ, ਬਨਿਸ਼ਾ ਔਰ ਆਸ਼ਨਾ, ਸੱਤਿਆ, ਕਨਿਸ਼, ਸ਼ਸ਼ੀ, ਅਰਪਿਤ, ਬਿਸ਼ਨੋਈ ਅਤੇ ਬਿਸ਼ਨੋਈ ਪਰਿਵਾਰ, ਹਰੀਪੁਰਾ ਅਬੋਹਰ ਤੋਂ, ਸੰਦੀਪ ਕੁਮਾਰ ਸਿਰੋਈਆ, ਸੰਜਨਾ ਸਿਰੋਈਆ, ਗੋਬਿੰਦ ਸਿਰੋਈਆ, ਕੁਮਕੁਮ ਸਿਰੋਈਆ, ਫਾਜ਼ਿਲਕਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਅਤੇ ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਧਮਕ ਜਲੰਧਰ ਪੈਂਦੀ ਔਰ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ ਤੇ ਕਦੋਂ ਖਤਮ ਹੋਣ ਵਾਲਾ ਵੀ ਹੋ ਗਿਆ ਪਤਾ ਹੀ ਨਹੀਂ ਚੱਲਿਆ ਤੇ ਹੁਣ ਆਖਰੀ ਦੋਸਤਾਂ ਜਿਹੜੇ ਮੈਸੇਜ ਨੇ ਉਹ ਅਸੀਂ ਸ਼ਾਮਿਲ ਕਰਾਂਗੇ ਦੇਖਦੇ ਹਾਂ ਕਿ ਕੌਣ ਕੌਣ ਪਹੁੰਚਦੇ ਨੇ ਸਾਡੇ ਤੱਕ ਤੇ ਇਹ ਵਾਲਾ ਮੈਸੇਜ ਹੈ ਜੀ ਪਿੰਡ ਤੇ ਡਾਕਖਾਨਾ ਖੁਈਆਂ ਸਰਵਰ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ ਰਾਈਜ਼ਲ ਹੇਜ਼ਲ ਵਿਹਾਨ ਚਾਵਲਾ ਆਸਥਾ ਜੈ ਸ਼੍ਰੀ ਸੰਤੋਸ਼ ਹੇਮੰਤ ਦੀਪਕ ਰਮੇਸ਼ ਰਿੱਜੂ ਬੱਬੂ ਵੀਹੂ ਚਾਵਲਾ ਤੇ ਇਹਨਾਂ ਦਾ ਸਾਰਾ ਚਾਵਲਾ ਪਰਿਵਾਰ ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਵੀ ਦੋਸਤ ਸ਼ਾਮਿਲ ਹੋ ਗਏ ਯੋਗਨਗਰ ਬੁਟਲਾਡਾ ਪੰਜਾਬ ਤੋਂ ਪ੍ਰੇਮਲਤਾ ਮਹਿਤਾ ਨਰਿੰਦਰ ਮਹਿਤਾ ਸੁਨੀਤਾ ਹਨੀ ਸਿਮਰਨ ਮਹਿਤਾ ਪਿੰਡ ਕਾਤਰੋਂ ਤੋਂ ਅਮਰੀਕ ਸਿੰਘ ਔਲਖ ਜਸਵਿੰਦਰ ਸੁਖਮਨਪ੍ਰੀਤ ਜਸ਼ਨ ਬਿੰਦਰ ਖੇੜੀ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ ਵੀਨਾ ਮਸਕੀਨ ਡੱਬੂ ਸਮਰਾਟ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਖੁਰਾਨਾ ਕੇਸ਼ੂ ਰਿਧਾਨ ਖੁਰਾਨਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਵਿਲੇਜ ਬਿੱਲੀਮਾਰ ਜਲਾਲਾਬਾਦ ਤੋਂ ਪ੍ਰੇਮ ਖੁਰਾਨਾ ਪ੍ਰਵੀਨ ਖੁਰਾਨਾ ਅਲੀਸ਼ਾ ਖੁਰਾਨਾ ਅਰਮਾਨ ਰਾਕੇਸ਼ ਮਮਤਾ ਅਨੰਨਿਆ ਅਤੇ ਅਨੁਸ਼ਕਾ ਖੁਰਾਨਾ ਕੁੜੀ ਸੈਕਟਰ 5 ਤੋਂ ਸੂਰੇ ਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ ਮੋਹਿਨੀ ਚੌਹਾਨ ਕਲਪਿਤ ਬੇਬੀ ਗਰਵੀ ਅਤੇ ਬੇਬੀ ਬੋਏ ਹਿਮਾਕਸ਼ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ ਰੋਜ਼ੀ ਡਿਕੈਸਟਰੋ ਪਲ ਡਿਕੈਸਟਰੋ ਦੇ ਵਿਲਿਸ ਡਿਕੈਸਟਰੋ ਅਗਲੇ ਦੋਸਤ ਆਏ ਨੇ ਜੀ ਦਾਦਾ ਬਾਬੂ ਰੋਡ ਗਿਰੀਹੀਡ ਝਾਰਖੰਡ ਤੋਂ ਮੁਹੰਮਦ ਯਾਸੀਨ ਅੰਜਾਨ ਸਾਈਮਾ ਨਵਾਜ਼ ਹਸਨ ਅਤੇ ਬਾਬੂ ਅਹਿਦ ਮਿਫਰਾ ਨਾਜ਼ ਅਤੇ ਬੇਬੀ ਚਾਹਤ ਅਗਲੇ ਦੋਸਤ ਨੇ ਕ੍ਰਿਸ਼ਨਾ ਵਰਮਾ ਹਰਸ਼ਿਤ ਵਰਮਾ ਵਿਪਿਨ ਵਰਮਾ ਸੰਦੀਪ ਵੰਸ਼ ਅਤੇ ਇਹਨਾਂ ਦਾ ਸਾਰਾ ਵਰਮਾ ਪਰਿਵਾਰ ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਦੀਕੀ ਨਾਜ਼ਮਾ ਬੇਗਮ ਸਦੀਕੀ ਰਿਆਜ਼ ਰਿਫਾਕਤ ਮੁਹੰਮਦ ਰਿਹਾਨ ਸਮਰੀਨ ਪਰਵੀਨ ਮਾਹਿਰਾ ਨੂਰ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ ਸੰਦੀਪ ਗੁਗਲਾਨੀ ਜਗਮੋਹਨ ਪ੍ਰਜਾਪਤੀ ਕਿਰਨ ਠਾਕੁਰ ਜੱਗੀ ਦੁਆ ਇਸ਼ਪ੍ਰੀਤ ਸ਼ਰਮਾ ਨਰਿੰਦਰ ਤਨੇਜਾ ਮੀਨਾਕਸ਼ੀ ਤਿਵਾਰੀ ਅਗਲੇ ਦੋਸਤ ਨੇ ਜੀ ਗੁਰਦੀਪ ਸਿੰਘ

ਪਿੰਡ ਦੌਲਤਪੁਰ ਨਵਾਂ ਸ਼ਹਿਰ ਤੋਂ ਪ੍ਰੀਥੀ ਸਿੰਘ, ਪੇਂਟਰ ਭਜਨ ਕੌਰ, ਨਵਦੀਪ ਸਿੰਘ ਦੁੱਗਲ, ਅਰਮਾਨ ਦੁੱਗਲ, ਗੁਰਲੀਨ ਦੁੱਗਲ, ਕ੍ਰਿਤਿਕਾ, ਸੁਖਦੇਵ ਸਿੰਘ, ਕੁਵੈਤ, ਗੁਰਪ੍ਰੀਤ ਸਿੰਘ, ਪੁਰਤਗਾਲ, ਕਾਲੂ, ਇੰਦਰਜੀਤ ਸਿੰਘ ਅਤੇ ਸ਼ਾਹ ਜੀ ਦੌਲਤਪੁਰ ਨਵਾਂ ਸ਼ਹਿਰ ਤੋਂ ਉਹਨਾਂ ਨੇ ਮੈਸੇਜ ਕੀਤਾ। ਆਖਰੀ ਮੈਸੇਜ ਇਸ ਪ੍ਰੋਗਰਾਮ ਦਾ ਅਸੀਂ ਪੜ੍ਹਨ ਜਾ ਰਹੇ ਹਾਂ। ਤਹਿਸੀਲ ਭੁਲੱਥ ਤੋਂ ਜ਼ਿਲ੍ਹਾ ਕਪੂਰਥਲਾ, ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ ਗਾਂਧੀ, ਕਸ਼ਿਸ਼ ਗਾਂਧੀ, ਮਿੰਕਲ ਗਾਂਧੀ, ਕਲੇਰ ਅਤੇ ਅੱਗੇ ਇਸੇ ਹੀ ਮੈਸੇਜ ਦੇ ਨਾਲ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਖਤਮ ਹੁੰਦਾ ਹੈ ਜੀ। ਆਖਰੀ ਗੀਤ ਇੰਜੋਏ ਕਰੋ ਤੁਸੀਂ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ।

0: ਬਾਤ ਕਰਾਂਗੇ, ਸਫਾਈ ਦੀ ਸ਼ੁਰੂਆਤ ਕਰਾਂਗੇ ਆਲੇ ਦੁਆਲੇ ਦੀ, ਔਰ ਅਸੀਂ ਇਸ ਤਰੀਕੇ ਦਾ ਇੱਕ ਸੰਕਲਪ ਲਵਾਂਗੇ ਕਿ ਅਸੀਂ ਪਲਾਸਟਿਕ ਫਰੀ ਹੋਣਾ ਹੈ, ਅਤੇ ਫਿਰ ਸਾਡੇ ਦੇਖਾ ਦੇਖੀ ਦੂਸਰੇ ਵੀ ਸਾਡਾ ਜਿਹੜਾ ਅਨੁਸਰਨ ਹੈ ਉਹ ਕਰਨਗੇ।
1: ਬਿਲਕੁਲ ਜੀ, ਤੁਸੀਂ ਸਵੱਛਤਾ ਦੀ ਗੱਲ ਕਰ ਰਹੇ ਹੋ ਨਾ, ਅਤੇ ਪਰਿਆਵਰਨ ਦੀ ਜਿਹੜੀ ਸਵੱਛਤਾ ਦੇ ਨਾਲ ਨਾਲ ਸਫਾਈ ਦੇ ਨਾਲ ਨਾਲ ਸਾਨੂੰ ਆਪਣੇ ਝੁਗਰਦੇ ਨੂੰ ਵੀ ਸਾਫ਼ ਰੱਖਣਾ ਚਾਹੀਦਾ
0: ਜੀ।
1: ਇਸੇ ਕਰਕੇ ਅਸੀਂ ਜਿਹੜਾ 9ਵਾਂ ਰਾਸ਼ਟਰੀ ਪੋਸ਼ਣ ਮਾਹ ਮਨਾ ਰਹੇ ਹਾਂ, ਅਤੇ ਇਹਦੀ ਜਿਹੜੀ ਸ਼ੁਰੂਆਤ ਸੀਗੀ ਉਹ 9 ਸਪਟੰਬਰ ਤੋਂ ਹੋਈ ਸੀਗੀ, ਅਤੇ ਇਹਦੀ ਜਿਹੜੀ ਸ਼ੁਰੂਆਤ ਸੀਗੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਗਿਆ ਸੀਗਾ। 2014 ਦੇ ਵਿੱਚ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਚੁਣਿਆ ਗਿਆ ਸੀ ਖਾਸ ਤੌਰ ਦੇ ਉੱਤੇ, ਇਹਨੂੰ ਸੈਲੀਬ੍ਰੇਟ ਕਰਨ ਵਾਸਤੇ, ਇਹਨੂੰ ਮਨਾਉਣ ਵਾਸਤੇ 2 ਅਕਤੂਬਰ 2014 ਦੇ ਵਿੱਚ ਇਹ ਉਪਰਾਲਾ ਕੀਤਾ ਗਿਆ। ਜਦੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਤਾਂ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸਲੋਗਨ ਜਿਹੜੇ ਕਹਿੰਦੇ ਨਾ ਅਸੀਂ ਨਾਅਰੇ ਲਾਉਂਦੇ ਹਾਂ,
0: ਬਿਲਕੁਲ
1: ਉਹ ਅਲੱਗ ਅਲੱਗ ਤਰ੍ਹਾਂ ਦੇ ਨਾਅਰੇ ਸੀਗੇ, ਅਤੇ ਉਹਨਾਂ ਦਾ ਉਦੇਸ਼ ਇੱਕ ਹੀ ਸੀਗਾ ਕਿ ਆਪਣੇ ਚੁਗਿਰਦੇ ਨੂੰ ਸਾਫ਼ ਰੱਖਣਾ। ਅਤੇ ਉਹਨਾਂ ਦੇ ਵਿੱਚ ਇੱਕ ਖਾਸ ਜਿਹੜਾ ਨਾਅਰਾ ਸੀਗਾ ਉਹ ਇਹ ਸੀਗਾ, ਹੈ ਵੀ ਹੈ ਇਸ ਟਾਈਮ, ਸਫਾਈ ਹੈ ਮਹਾਂ ਅਭਿਆਨ, ਸਫਾਈ ਵਿੱਚ ਆਓ ਰਲ ਕੇ ਕਰੀਏ ਯੋਗਦਾਨ।
0: ਬਿਲਕੁਲ, ਯੋਗਦਾਨ ਸਾਨੂੰ ਸਭ ਨੂੰ ਪਾਉਣਾ ਚਾਹੀਦਾ ਹੈ, ਸਭ ਨੂੰ ਸੰਕਲਪ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਤਾਂ ਵੈਸੇ ਵੀ ਅਰਚਨਾ ਭੈਣਾਂ ਜਿਹੜੀਆਂ ਨੇ ਨਾ, ਜਿਹੜੀ ਸਲਾਨਾ ਸਫਾਈ ਕਰਦੀਆਂ ਨੇ, ਉਸ ਦੀ ਵੀ ਯੋਜਨਾਬੰਦੀ ਬਣਾ ਰਹੀਆਂ ਨੇ ਕਿ ਬਈ ਕਿੱਥੋਂ ਸਫਾਈ ਦੀ ਅਸੀਂ ਸ਼ੁਰੂਆਤ ਕਰਨੀ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ, ਤਿਉਹਾਰਾਂ ਦੇ ਵਿੱਚ ਸਾਰੀਆਂ ਭੈਣਾਂ ਸਾਡੀਆਂ ਸਫਾਈ ਕਰਦੀਆਂ ਨੇ ਚੰਗੀ ਤਰੀਕੇ ਦੇ ਨਾਲ। ਔਰ ਕਹਿੰਦੇ ਵੀ ਹੈ ਕਿ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ, ਉੱਥੇ ਪਰਮਾਤਮਾ ਦਾ ਵਾਸ ਹੁੰਦਾ ਹੈ।
1: ਬਈ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੋਤੀ, ਵੀ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ, ਉੱਥੇ ਪਰਮਾਤਮਾ ਆ ਕੇ ਵਾਸ ਕਰਦਾ ਹੈ। ਬਿਲਕੁਲ ਠੀਕ ਗੱਲ ਤੁਸੀਂ ਆਖੀ, ਬਟ ਇਹਦੇ ਨਾਲ ਨਾਲ ਨਾ ਸਵਾਣੀਆਂ ਨੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਪਏਗਾ। ਜੇ ਸਿਹਤ 9 ਬਰ 9 ਹੋਏਗੀ ਤਾਂ ਹੀ ਤਾਂ ਅਸੀਂ ਸਫਾਈ ਕਰ ਪਾਵਾਂਗੇ,
0: ਤਾਂ ਹੀ ਸਫਾਈ ਕਰ ਪਾਵਾਂਗੇ, ਤਾਂ ਹੀ ਅਸੀਂ ਤਿਉਹਾਰਾਂ ਦਾ ਮਜ਼ਾ ਜਿਹੜਾ ਹੈ ਉਹ ਲੈ ਪਾਵਾਂਗੇ। ਔਰ ਵੈਸੇ ਵੀ ਸਿਹਤ ਨੂੰ ਖਰਾਬ ਅਸੀਂ ਬਈ ਕਿਉਂ ਰੱਖਣਾ ਹੈ ਨਾ, ਜਦਕਿ ਇੰਨੀ ਕੁਦਰਤ ਨੇ ਸਾਨੂੰ ਨਿਆਮਤਾਂ ਦਿੱਤੀਆਂ ਹੋਈਆਂ ਨੇ ਖਾਣ ਪੀਣ ਲਈ, ਅਤੇ ਕਿਉਂ ਨਾ ਅਸੀਂ ਉਹਨਾਂ ਦਾ ਮਜ਼ਾ ਲਈਏ। ਔਰ ਦੇਖੋ ਅਰਚਨਾ, ਜਿਹੜਾ ਕੁਪੋਸ਼ਣ ਹੈ, ਅਸੀਂ ਜਦੋਂ ਕੁਪੋਸ਼ਣ ਦੀ ਗੱਲ ਕਰਦੇ ਹਾਂ ਤਾਂ ਕੁਪੋਸ਼ਣ ਸਾਡੇ ਦੇਸ਼ ਦੇ ਵਿੱਚ ਵਿਕਾਸ ਦੇ ਵਿੱਚ ਕਹਿ ਲਓ ਬਹੁਤ ਵੱਡੀ ਇੱਕ ਚੁਣੌਤੀ ਹੈ, ਔਰ ਬਹੁਤ ਜ਼ਰੂਰੀ ਹੈ ਕਿ ਬੱਚੇ ਜਿਹੜੇ ਨੇ ਤੰਦਰੁਸਤ ਹੋਣ, ਮਾਵਾਂ ਜਿਹੜੀਆਂ ਨੇ ਤੰਦਰੁਸਤ ਹੋਣ। ਔਰ ਦੇਖੋ ਵੈਸੇ ਵੀ ਜਦੋਂ ਮਾਵਾਂ ਤੰਦਰੁਸਤ ਹੋਣਗੀਆਂ ਤਾਂ ਹੀ ਤੰਦਰੁਸਤ ਬੱਚੇ ਹੋਣਗੇ ਨਾ।
1: ਬਿਲਕੁਲ ਜੀ, ਬਿਲਕੁਲ, ਇਸੇ ਕਰਕੇ ਤਾਂ ਇਸ ਚੀਜ਼ 'ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਵਰੇ ਦਾ ਜਿਹੜਾ ਥੀਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹ ਇਹੀ ਹੈ ਜੀ, ਸਾਡੀ ਜਿਹੜੀ ਆਂਗਨਵਾੜੀ ਹੈ ਉਹ ਸਾਡੀ ਜ਼ਿੰਮੇਦਾਰੀ ਹੈ। ਇਸ ਕਰਕੇ ਜਿਹੜਾ 9 ਤਰੀਕ ਨੂੰ 9ਵਾਂ ਜਿਹੜਾ ਹੈ ਇਹ ਰਾਸ਼ਟਰੀ ਪੋਸ਼ਣ ਮਹੀਨਾ ਅਸੀਂ ਮਨਾ ਰਹੇ ਹਾਂ, ਅਤੇ ਇਹਦੇ ਨਾਲ ਨਾਲ ਇੱਕ ਹੀ ਉਪਰਾਲਾ ਹੈ ਕਿ ਬੱਚਿਆਂ ਤੱਕ ਅਤੇ ਮਾਵਾਂ ਤੱਕ, ਔਰਤਾਂ ਤੱਕ ਜਿਹੜਾ ਹੈ ਪੋਸ਼ਣ ਮਤਲਬ ਪੂਰੀ ਤਰੀਕੇ ਨਾਲ ਪਹੁੰਚਾਇਆ ਜਾਵੇ। ਉਹਦੇ ਵਿੱਚ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਆਹਾਰ ਉਹ ਖਾਂਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ, ਆਂਗਨਵਾੜੀ ਦੇ ਜ਼ਰੀਏ ਵੀ ਜੇ ਦਿੱਤਾ ਜਾਂਦਾ ਹੈ, ਲੋਕਾਂ ਤੱਕ ਇੱਕ ਜਾਗਰੂਕਤਾ ਪਹੁੰਚਾਈ ਜਾ ਰਹੀ ਹੈ। ਉਹਦਾ ਪਰਪਸ ਇਹੀ ਹੈ ਕਿ ਉਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਹੋਵੇ ਜਿਹੜਾ ਕਿ ਬੱਚਿਆਂ ਨੂੰ ਅਤੇ ਔਰਤਾਂ ਨੂੰ ਦਿੱਤਾ ਜਾ ਸਕੇ।
0: ਬਿਲਕੁਲ ਜੀ, ਚੰਗੀ ਸਾਵੀਂ ਖੁਰਾਕ ਸਭ ਲਈ ਬੇਹੱਦ ਲਾਜ਼ਮੀ, ਔਰ ਖਾਸ ਤੌਰ 'ਤੇ ਤੁਸੀਂ ਆਂਗਨਵਾੜੀ ਦੀ ਗੱਲ ਕੀਤੀ, ਆਂਗਨਵਾੜੀ ਵਰਕਰਸ ਜਿਹੜੇ ਹੈ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਬਹੁਤ ਸਾਰੇ ਅਰਚਨਾ ਦੇ ਵਿੱਚ ਪ੍ਰੋਗਰਾਮਸ ਜਿਹੜੇ ਹੈ ਉਹ ਵੀ ਉਲੀਕੇ ਜਾ ਰਹੇ ਨੇ, ਵਰਕਸ਼ਾਪਸ ਵੀ ਲੱਗਦੀਆਂ ਨੇ ਮਾਵਾਂ ਨੂੰ ਜਾਣਕਾਰੀ ਦੇਣ ਲਈ ਕਿ ਸੰਤੁਲਿਤ ਆਹਾਰ ਉਹਨਾਂ ਲਈ ਕਿੰਨਾ ਜ਼ਰੂਰੀ ਹੈ, ਤਾਂ ਕਿ ਉਹ ਸਵੱਸਥ ਬੱਚੇ ਪੈਦਾ ਕਰਨ, ਖੁਦ ਵੀ ਸਵੱਸਥ ਰਹਿਣ, ਸਿਹਤਯਾਬ ਰਹਿਣ।
1: ਬਿਲਕੁਲ ਜੀ, ਸਿਹਤ ਠੀਕ ਹੈ ਅਤੇ ਸਿਹਤ ਦੇ ਨਾਲ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਜੁੜੀਆਂ ਹੁੰਦੀਆਂ ਨੇ। ਉਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਵਿਸ਼ਵ ਗਰਭ ਨਿਰੋਧਕ ਦਿਹਾੜੇ ਦੀ
0: ਜੀ,
1: ਜਿਹੜਾ ਕਿ ਅਸੀਂ ਹਰ ਵਰੇ ਮਨਾਉਂਦੇ ਹਾਂ, ਮਨਾਉਂਦੇ ਤਾਂ ਅਸੀਂ ਹੈਗੇ ਹਾਂ 27 ਸਪਤੰਬਰ ਨੂੰ, ਅਤੇ ਅੱਜ ਅਸੀਂ ਇਹਦੇ ਬਾਰੇ ਅਸੀਂ ਚਰਚਾ ਵੀ ਕਰਾਂਗੇ, ਤੁਹਾਨੂੰ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈ ਜਾਏਗੀ ਇੱਕ ਸਪੈਸ਼ਲ ਰਿਕਾਰਡਿੰਗ ਦੇ ਜ਼ਰੀਏ।
0: ਬਿਲਕੁਲ ਜੀ, ਔਰ ਦੇਖੋ ਵਿਸ਼ਵ ਗਰਭ ਨਿਰੋਧਕ ਦਿਹਾੜਾ ਹੈ, ਪਰਿਵਾਰ ਨਿਯੋਜਨ ਅਤੇ ਗਰਭ ਨਿਰੋਧਕ ਬਾਰੇ ਸਹੀ ਜਾਣਕਾਰੀ ਦੇਣਾ ਹੀ ਇਸ ਦਿਹਾੜੇ ਦਾ ਖਾਸ ਜਿਹੜਾ ਹੈ ਉਹ ਮੰਤਵ ਹੈ। ਔਰ
1: ਇਹਦੇ ਨਾਲ ਨਾਲ ਜਿਹੜਾ ਇਹਦਾ ਥੀਮ ਹੈ, ਇਹਦਾ ਜਿਹੜਾ ਵਿਸ਼ਾ ਹੈ ਉਹ ਇਹੀ ਹੈ ਜੀ, ਕੋਈ ਰੁਕਾਵਟ ਨਹੀਂ ਸਿਰਫ ਚੋਣਾਂ, ਯਾਨੀ ਕਿ 9 ਬੈਰੀਅਰਸ ਜਸਟ ਚੋਇਸਿਸ, ਅਤੇ ਇਹਦੇ ਨਾਲ ਨਾਲ ਅਣਚਾਹੇ ਗਰਭ ਧਾਰਨ ਤੋਂ ਵੀ ਬਚਾਅ ਕਰਨਾ ਚਾਹੀਦਾ ਹੈ।
0: ਅਤੇ ਅਰਚਨਾ, ਖਾਸ ਅਸੀਂ ਗੱਲਬਾਤ ਜਿਹੜੀ ਹੈ ਉਹ ਵੀ ਆਪਣੇ ਸਰੋਤਿਆਂ ਨੂੰ ਸੁਣਾਵਾਂਗੇ ਇਸ ਖਾਸ ਦਿਹਾੜੇ 'ਤੇ, ਬੱਚਿਆਂ 'ਚ ਅੰਤਰ ਰੱਖਣਾ ਕਿਉਂ ਜ਼ਰੂਰੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਗੁਰਮੀਤ ਕੌਰ ਜੀ। ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਗਈ ਗੱਲਬਾਤ। ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਸੁਖਜੀਤ ਕੌਰ ਜੀ ਨੇ।
2: ਬੱਚਿਆਂ ਵਿੱਚ ਅੰਤਰ ਰੱਖਣਾ ਕਿਉਂ ਜ਼ਰੂਰੀ, ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਇਸ ਵੇਲੇ ਸਾਨੂੰ ਸਟੂਡੀਓ 'ਚ ਮੌਜੂਦ ਨੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਮੀਤ ਕੌਰ ਸਹਿਗਲ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
3: ਸ਼ੁਕਰੀਆ ਜੀ।
2: ਜੀ ਡਾਕਟਰ ਸਾਹਿਬ, ਇੱਕ ਵੇਲਾ ਹੁੰਦਾ ਸੀ

0: ਜਦੋਂ ਘਰਾਂ ਦੇ ਵਿੱਚ 5-7 ਨਿਆਣੇ ਹੁੰਦੇ ਸੀ ਤੇ ਕਹਿੰਦੇ ਸੀ ਰੌਣਕ ਲੱਗੀ ਹੋਈ ਹੈ,
1: ਬਿਲਕੁਲ ਜੀ।
0: ਪਰ ਨਾਲ ਦੀ ਨਾਲ ਫਿਰ ਉਦੋਂ ਹੀ ਪਰਿਵਾਰ ਭਲਾਈ ਵਿਭਾਗ ਨੇ ਕੁਝ ਸੰਕੇਤਕ ਚਿੰਨ੍ਹ ਕੰਧਾਂ ਤੇ ਉਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਫਿਰ ਪਰਿਵਾਰ ਭਲਾਈ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਇਹ ਮੁਹਿੰਮ ਕਿਉਂ ਵੱਡੀ ਗਈ ਸੀ, ਕਿ ਬੱਚਿਆਂ 'ਚ ਵਕਫਾ ਤੇ ਬੱਚਿਆਂ 'ਚ ਫਾਸਲਾ ਜ਼ਰੂਰੀ ਹੋਣਾ ਚਾਹੀਦਾ।
1: ਬਿਲਕੁਲ ਜੀ, ਸਰਕਾਰ ਨੇ ਪਾਪੂਲੇਸ਼ਨ 'ਤੇ ਕੰਟਰੋਲ ਕਰਨ ਵਾਸਤੇ ਇਸ ਨੂੰ ਸ਼ੁਰੂ ਕੀਤਾ ਸੀਗਾ, ਇਸ ਮੁਹਿੰਮ ਨੂੰ, ਕਿ ਬੱਚਿਆਂ ਦੇ ਵਿੱਚ ਘੱਟੋ ਘੱਟ 3 ਸਾਲ ਦਾ ਅੰਤਰ ਹੋਣਾ ਜ਼ਰੂਰ ਚਾਹੀਦਾ। ਪਰ ਇਸਦੇ ਹੋਰ ਵੀ ਅਨੇਕਾਂ ਫਾਇਦੇ ਨੇ। ਮਾਂ ਨੂੰ ਫਾਇਦਾ ਹੈ, ਹੁਣ ਵਾਲੇ ਬੱਚੇ ਨੂੰ ਫਾਇਦਾ ਹੈ, ਸੋਸਾਇਟੀ ਨੂੰ ਫਾਇਦਾ। ਤਾਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਫਾਇਦਾ ਤਾਂ ਮਾਂ ਨੂੰ
0: ਹੈ ਜੀ,
1: ਕਿਉਂਕਿ ਜਦੋਂ ਉਹ ਪਹਿਲੀ ਵਾਰੀ ਮਾਂ ਬਣਦੀ ਹੈ ਉਹਦੇ ਸਰੀਰ 'ਤੇ ਅਸਰ ਹੁੰਦਾ ਹੈ, ਉਹਦੇ ਮਨ 'ਤੇ ਅਸਰ ਹੁੰਦਾ ਹੈ। ਜਦੋਂ ਡਿਲੀਵਰੀ ਤੋਂ ਬਾਅਦ ਉਹਨੂੰ ਆਪਣੇ ਨੋਰਮਲ ਰੂਪ ਦੇ ਵਿੱਚ ਆਉਣ ਵਾਸਤੇ ਉਹਨੂੰ ਘੱਟੋ ਘੱਟ 6 ਮਹੀਨੇ ਲੱਗਦੇ ਨੇ। ਫਿਰ ਇੱਕ ਛੋਟੇ ਬੱਚੇ ਦੀ ਉਹਨੇ ਦੇਖਭਾਲ ਕਰਨੀ ਹੈ, ਜਿਸ ਕਰਕੇ ਉਹਨੂੰ ਕਾਫੀ ਔਕੜਾਂ ਆਉਂਦੀਆਂ ਨੇ ਬੱਚੇ ਨੂੰ ਦੀ ਦੇਖਭਾਲ ਕਰਨੀ। ਕਈ ਵਾਰੀ ਬੱਚੇ ਨੂੰ ਫੀਡ ਕਰ ਰਹੀ ਹੁੰਦੀ ਹੈ, ਬ੍ਰੈਸਟ ਫੀਡ ਕਰ ਰਹੀ ਹੁੰਦੀ ਹੈ, ਜਿਸ ਕਰਕੇ ਉਹਨੂੰ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ। ਇਸ ਕਰਕੇ ਉਹ ਅੰਤਰਾਲ ਦੇ ਵਿੱਚ ਜੇ ਉਸ 3 ਸਾਲ ਦਾ ਅੰਤਰ ਰੱਖਦੀ ਹੈ, ਉਸਨੂੰ ਉਸ ਬੱਚੇ ਨੂੰ ਪਾਲਣ ਦਾ, ਉਹਨੂੰ ਬ੍ਰੈਸਟ ਫੀਡ ਕਰਨ ਦਾ ਅਤੇ ਆਪਣੀ ਜਿਹੜੀ ਸਿਹਤ ਨੂੰ ਵਾਪਸ ਨੋਰਮਲ 'ਤੇ ਲੈ ਕੇ ਆਉਣ ਲਈ ਉਸਨੂੰ ਅੱਛਾ ਸਮਾਂ ਮਿਲ ਜਾਂਦਾ ਹੈ
0: ਜੀ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਂ ਅਤੇ ਬੱਚੇ ਦੀ ਸਿਹਤ ਠੀਕ ਰਹੇ, ਇਸ ਵਾਸਤੇ ਬੱਚਿਆਂ ਦੇ ਵਿੱਚ ਅੰਤਰ ਜ਼ਰੂਰੀ ਹੈ। ਇੱਕ ਤਾਂ ਇਹ ਫਾਇਦਾ ਹੋ ਗਿਆ ਜੀ ਮਾਂ ਨੂੰ ਸਭ ਤੋਂ ਵੱਡਾ ਫਾਇਦਾ, ਔਰ ਬੱਚੇ ਨੂੰ ਫਾਇਦਾ ਇਹ ਹੋ ਗਿਆ ਕਿ ਮਾਂ ਦਾ ਧਿਆਨ ਸਿਰਫ ਉਸੇ ਬੱਚੇ ਵੱਲ ਹੈ, ਇਹ ਨਹੀਂ ਕਿ ਜੇ ਉਸਦੇ ਜਲਦੀ ਜਲਦੀ ਬੱਚੇ ਹੋ ਗਏ ਤਾਂ ਧਿਆਨ ਵੰਡਿਆ ਗਿਆ।
1: ਤਾਂ ਹੀ ਤਾਂ ਸਲੋਗਨ ਸੀਗਾ, ਅਗਲਾ ਬੱਚਾ ਉਦੋਂ ਜਦੋਂ ਪਹਿਲਾਂ ਸਕੂਲ ਜਾਵੇ।
0: ਜੀ ਜੀ ਜੀ ਜੀ, ਬੱਚੇ ਦੋ ਹੀ ਅੱਛੇ
1: ਬੱਚੇ,
0: ਅਤੇ ਹੁਣ ਤਾਂ ਹੁੰਦਾ ਕਿ ਇਹ ਹੋਵੇ ਇੱਕ ਹੋਵੇ ਨੇਕ। ਅੱਛਾ ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਮਾਂ ਅਤੇ ਬੱਚੇ ਨੂੰ ਫਾਇਦਾ, ਔਰ ਦੂਜਾ ਇਹ ਵੀ ਕਹਿੰਦੇ ਨੇ ਕਿ ਜਦੋਂ ਇੱਕ ਬੱਚਾ, ਆਮ ਇੱਕ ਮੁਹਾਵਰਾ ਬੋਲਿਆ ਜਾਂਦਾ ਸੀ ਨਾ, 5 ਸਾਲ ਗਵਾਈਏ ਤਾਂ ਜਾ ਕੇ ਲਾਲ ਪਾਈਏ, ਕਿ 5 ਸਾਲ ਦੇ ਵਿੱਚ ਬੱਚਾ ਸਮਝਦਾਰ ਹੋ ਜਾਂਦਾ। ਚਲੋ 5 ਸਾਲ ਤਾਂ ਨਹੀਂ ਅਸੀਂ ਕਹਿੰਦੇ, ਪਰ ਘੱਟੋ ਘੱਟ ਤੁਸੀਂ ਕਿਹਾ ਕਿ 3 ਸਾਲ ਦਾ ਵਕਫਾ ਹੋਣਾ ਜ਼ਰੂਰੀ ਹੈ। ਹੁਣ ਜਦੋਂ ਆਪਾਂ ਇਸ ਵਕਫੇ ਦੀ ਗੱਲ ਕਰਦੇ ਹਾਂ, ਪਹਿਲਾਂ ਬੱਚਾ ਸਕੂਲ ਜਾਣ ਲੱਗ ਪੈਂਦਾ ਜਾਂ ਪਲੇ ਵਿੱਚ ਜਾਂਦਾ ਜਾਂ ਆਂਗਨਵਾੜੀਆਂ 'ਚ ਉਸਨੂੰ ਭੇਜਣਾ ਸ਼ੁਰੂ ਕਰ ਦਿੰਦੇ ਨੇ, ਬਾਲਵਾੜੀ 'ਚ ਉਸਨੂੰ ਭੇਜਣਾ ਸ਼ੁਰੂ ਕਰ ਦਿੰਦੇ ਨੇ, ਅਤੇ ਦੂਜੇ ਬੱਚੇ ਦੀ ਮਾਂ ਤਿਆਰੀ ਕਰਦੀ ਹੈ। ਹੁਣ ਹੁੰਦਾ ਇਹ ਹੈ ਕਿ ਉਸਨੂੰ ਸਮਝ ਨਹੀਂ ਆਉਂਦੀ ਕਿ ਮੈਂ ਬੱਚਿਆਂ ਦੇ ਵਿੱਚ ਕਿਸ ਤਰੀਕੇ ਰੱਖਾਂ, ਦੋ ਬੱਚਿਆਂ ਦੇ ਵਿਚਕਾਰ ਫਾਸਲਾ ਕਿਵੇਂ ਰੱਖਿਆ ਜਾਵੇ।
1: ਦੋਨੋਂ ਬੱਚਿਆਂ ਦੇ ਵਿੱਚ ਫਾਸਲਾ ਰੱਖਣ ਦੇ ਅਨੇਕਾਂ ਤਰੀਕੇ ਨੇ, ਜਿਸ ਨੂੰ ਅਸੀਂ ਗਵਰਨਮੈਂਟ ਜਿਹੜੀ ਹੈਗੀ ਆ ਆਪਣੇ ਪਾਪੂਲੇਸ਼ਨ ਮੁਹਿੰਮ ਦੇ ਤਹਿਤ ਕਾਫੀ ਐਡਵਰਟਾਈਜ਼ ਵੀ ਕਰਦੀ ਹੈ। ਪਰ ਫਿਰ ਵੀ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਦੱਸ ਦਿੰਦੀ ਹਾਂ 3 ਤਰ੍ਹਾਂ ਦੇ ਮੇਨ ਤਰੀਕੇ ਨੇ ਜਿਹੜੇ ਕਿ ਉਹ ਅਪਣਾ ਸਕਦੀ ਹੈ। ਜਿਹੜਾ ਕਿ ਸਭ ਤੋਂ ਆਸਾਨ ਤਰੀਕਾ ਹੈਗਾ ਉਹ ਹੁੰਦਾ ਹੈ ਕੋਪਰਟੀ, ਠੀਕ ਹੈ ਨਾ। ਕੋਪਰਟੀ ਦਾ ਫਾਇਦਾ ਇਹ ਹੈ ਕਿ ਕੋਪਰਟੀ ਇੱਕ ਛੋਟਾ ਜਿਹਾ ਡਿਵਾਈਸ ਹੈ ਜਿਸ ਨੂੰ ਬੱਚੇਦਾਨੀ ਦੇ ਅੰਦਰ ਰੱਖ ਦਿੱਤਾ ਜਾਂਦਾ ਹੈ, ਅਤੇ ਕੋਪਰਟੀ 5 ਸਾਲ ਵਾਲੀ ਅਤੇ 10 ਸਾਲ ਵਾਲੀ ਦੋਨੋਂ ਹੀ ਅਵੇਲੇਬਲ ਨੇ। ਕੋਪਰਟੀ ਇੱਕ ਵਾਰੀ ਜਦੋਂ ਆਪਾਂ ਰੱਖ ਦਿੱਤੀ, ਉਸ ਤੋਂ ਬਾਅਦ ਔਰਤ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਹ ਰੈਗੂਲਰ ਚੈੱਕਅਪ ਲਈ ਉਸਨੂੰ ਕੋਪਰਟੀ ਚੈੱਕ ਕਰਾਉਣ ਆ ਸਕਦੀ ਹੈ, ਅਤੇ ਇਸ ਨਾਲ ਉਹਦੇ ਆਰਾਮ ਨਾਲ ਜਿੰਨਾ ਵੀ ਵਕਫਾ ਰੱਖਣਾ ਚਾਹੇ 19 ਸਾਲ ਉਹਦੇ ਨਿਕਲ ਜਾਂਦੇ ਨੇ
0: ਜੀ।
1: ਤਾਂ ਇਸ ਕਰਕੇ ਕੋਪਰਟੀ ਇੱਕ ਬਹੁਤ ਹੀ ਇਫੈਕਟਿਵ, ਬਹੁਤ ਹੀ ਸੇਫ ਮੈਥਡ ਹੈ
0: ਜੀ। ਡਾਕਟਰ ਸਾਹਿਬ, ਹੁਣ ਇਹਦੇ ਨਾਲ ਹੀ ਇੱਕ ਗੱਲ ਹੋਰ ਜੁੜ ਜਾਂਦੀ ਹੈ, ਜਦੋਂ ਆਪਾਂ ਕੋਪਰਟੀ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਬਹੁਤ ਹੀ ਸੇਫ ਮੈਥਡ ਹੈ, ਪਸੰਦ ਵੀ ਕਰਦੇ ਨੇ ਸਾਰੇ ਇਸ ਨੂੰ, ਕਿ ਜੇ ਔਰਤ ਚਾਹੇ ਤਾਂ ਉਸਨੂੰ ਸਮੇਂ ਤੋਂ ਪਹਿਲਾਂ ਵੀ ਕਢਵਾ ਸਕਦੀ ਹੈ, ਜਿਵੇਂ ਤੁਸੀਂ ਕਿਹਾ ਕਿ 5 ਸਾਲ ਜਾਂ 10 ਸਾਲ।
1: ਬਿਲਕੁਲ ਜੀ, ਕੋਪਰਟੀ ਤਾਂ ਜਦੋਂ ਵੀ ਰਿਮੂਵ ਕਰਾਉਣਾ ਚਾਹੇ ਆਪਣੇ ਕੋਲ ਡਾਕਟਰ ਕੋਲ ਜਾ ਕੇ ਕਢਵਾ ਸਕਦੀ ਹੈ। ਤਾਂ ਸਿੰਪਲ ਪ੍ਰੋਸੀਜਰ ਹੈ, ਕੋਪਰਟੀ ਦੇ ਨੀਚੇ ਇੱਕ ਛੋਟਾ ਜਿਹਾ ਥਰੈਡ ਲੱਗਿਆ ਹੁੰਦਾ, ਉਸ ਨੂੰ ਥਰੈਡ ਨੂੰ ਅਸੀਂ ਖਿੱਚ ਲੈਂਦੇ ਹਾਂ ਅਤੇ ਕੋਪਰਟੀ ਪੁੱਲ ਆਊਟ ਹੋ ਜਾਂਦੀ ਹੈ
0: ਜੀ। ਡਾਕਟਰ ਸਾਹਿਬ, ਕੀ ਕੋਪਰਟੀ ਘਰ ਵਿੱਚ ਔਰਤ ਖੁਦ ਚੈੱਕ ਕਰ ਸਕਦੀ ਹੈ? ਕਿਉਂਕਿ ਕਈ ਵਾਰੀ ਕੁਝ ਕੁ ਸ਼ਿਕਾਇਤਾਂ ਇਹੋ ਜਿਹੀਆਂ ਸਾਹਮਣੇ ਆਈਆਂ ਸੀ ਕਿ ਇੱਕ ਔਰਤ ਨੇ ਕਿਹਾ ਮੇਰੀ ਕੋਪਰਟੀ ਉੱਪਰ ਚੜ ਗਈ ਜੀ।
1: ਬਿਲਕੁਲ ਜੀ, ਕੋਪਰਟੀ ਜਦੋਂ ਅਸੀਂ ਰੱਖਦੇ ਹਾਂ ਉਹਦੇ ਨੀਚੇ ਧਾਗਾ ਹੁੰਦਾ ਜਿਸ ਨੂੰ ਅਸੀਂ ਕੱਟ ਦਿੰਦੇ ਹਾਂ, ਪਰ ਉਸਨੂੰ ਛੱਡ ਦਿੰਦੇ ਹਾਂ ਅਤੇ ਉਹਨੂੰ ਫੀਮੇਲ ਨੂੰ ਅਸੀਂ ਸਿਖਾ ਦਿੰਦੇ ਹਾਂ ਕਿ ਇਹ ਥਰੈਡ ਨੂੰ ਉਹ ਆਪ ਵੀ ਫੀਲ ਕਰ ਸਕਦੀ ਹੈ। ਅਦਰਵਾਈਜ਼ ਕੋਪਰਟੀ ਰੱਖਣ ਤੋਂ ਬਾਅਦ ਪਹਿਲਾਂ ਅਸੀਂ ਉਹਨੂੰ 1 ਮਹੀਨੇ ਬਾਅਦ ਬੁਲਾਉਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਉਹਨੂੰ 6 ਮਹੀਨੇ ਬਾਅਦ ਬੁਲਾਉਂਦੇ ਹਾਂ, ਅਤੇ ਫਿਰ ਉਹਨੂੰ ਕਹੀਦਾ ਕਿ 6 ਮਹੀਨੇ ਸਾਲ 'ਚ ਇੱਕ ਵਾਰੀ ਜ਼ਰੂਰ ਆ ਕੇ ਸਾਡੇ ਕੋਲ ਵਿਜ਼ਿਟ ਕਰ ਲੈਣ
0: ਜੀ। ਡਾਕਟਰ, ਇਹ ਤਾਂ ਹੋ ਗਿਆ ਇੱਕ ਤਰੀਕਾ ਜਿਸ ਦੇ ਨਾਲ ਬੱਚਿਆਂ 'ਚ ਵਿੱਥ ਰੱਖੀ ਜਾ ਸਕਦੀ ਹੈ। ਦੂਜਾ ਤਰੀਕਾ?
1: ਦੂਸਰੇ ਤਰੀਕਾ ਜਿਹੜਾ ਕਿ ਬਹੁਤ ਪਾਪੂਲਰ ਹੈਗਾ ਉਹ ਹੈਗੇ ਹੈ ਹਾਰਮੋਨਲ ਮੈਥਡਸ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਗਰਭ ਨਿਰੋਧਕ ਗੋਲੀਆਂ ਆ ਜਾਂਦੀਆਂ ਨੇ, ਜਿਵੇਂ ਕਿ ਮਾਲਾ ਡੀ, ਮਾਲਾ ਐਨ। ਇਹ ਗੋਲੀਆਂ ਆਮ ਗਵਰਨਮੈਂਟ ਹੋਸਪਿਟਲਸ ਦੇ ਵਿੱਚ ਫ੍ਰੀ ਆਫ ਕੋਸਟ ਮਿਲਦੀਆਂ ਨੇ
0: ਜੀ।
1: ਆਸ਼ਾ ਵਰਕਰਸ, ਆਂਗਨਵਾੜੀ ਵਰਕਰਸ ਅਤੇ ਇਹਨਾਂ ਕੋਲ ਸਭ ਕੋਲ ਇਹ ਅਵੇਲੇਬਲ ਹੁੰਦੀਆਂ ਨੇ। ਪਰ ਗੋਲੀ ਖਾਣੀ ਬਹੁਤ ਸੇਫ ਮੈਥਡ ਹੈ, ਯੰਗ ਫੀਮੇਲਸ ਲਈ ਬਹੁਤ ਸੇਫ ਹੈ। ਪਰ ਇੱਕ ਗੱਲ ਹੈ ਕਿ ਆਪਾਂ ਇਹਨੂੰ ਰੋਜ਼ ਖਾਣਾ ਹੈ, ਇੱਕ ਫਿਕਸ ਸਮੇਂ 'ਤੇ ਖਾਣਾ ਹੈ। ਜਿਹੜਾ ਵੀ ਟਾਈਮ ਪੇਸ਼ੈਂਟ ਬਣ ਲੈਂਦਾ ਜਿਹਨੂੰ ਰਾਤ ਨੂੰ ਖਾਣੀ ਹੈ, ਫਿਰ ਰੋਜ਼ ਉਸੇ ਟਾਈਮ 'ਤੇ ਉਸਨੂੰ ਰਾਤ ਨੂੰ ਖਾਣੀ ਹੈ, ਗੋਲੀ ਉਹ ਵਿੱਚੋਂ ਭੁੱਲ ਨਹੀਂ ਸਕਦੀ, ਇਸ ਕਰਕੇ ਉਸਨੂੰ ਇਹ ਯਾਦ ਰੱਖਣੀਆਂ ਪੈਂਦੀਆਂ। ਦੂਸਰੀ ਗੱਲ ਹੈ ਕਿ ਜਿਹੜੀਆਂ ਗਰਮ ਨਿਰੋਧਕ ਗੋਲੀਆਂ, ਜੇ ਮਾਂ ਬੱਚੇ ਨੂੰ ਬ੍ਰੈਸਟ ਫੀਡ ਕਰ ਰਹੀ ਹੈ ਤਾਂ ਅਸੀਂ ਪਹਿਲੇ 6 ਮਹੀਨੇ ਉਹਨੂੰ ਗਰਮ ਨਿਰੋਧਕ ਗੋਲੀਆਂ

0: ਦਵਾਈ ਦਾ ਕੁਛ ਹਿੱਸਾ ਬ੍ਰੈਸਟ ਮਿਲਕ ਵਿੱਚ ਜਾਂਦਾ ਹੈ, ਹਾਂ, ਇਸ ਲਈ ਅਵੋਇਡ ਕਰੀਦਾ ਕਿ ਪਹਿਲੇ 6 ਮਹੀਨੇ ਐਟਲੀਸਟ ਜਦੋਂ ਮਾਂ ਸਿਰਫ ਆਪਣਾ ਦੁੱਧ ਹੀ ਪਿਲਾ ਰਹੀ ਹੈ ਉਦੋਂ ਇਹ ਗਰਮ ਨਿਰੋਧਕ ਗੋਲੀਆਂ ਉਹਨਾਂ ਨੂੰ ਨਾ ਦੇਈਏ
1: ਜੀ। ਡਾਕਟਰ ਸਾਹਿਬ, ਛੋਟੀਆਂ ਛੋਟੀਆਂ ਗੋਲੀਆਂ ਕਹਿੰਦੇ ਨੇ ਕਿ ਕਦੀ ਕਦੀ ਔਰਤਾਂ ਨੂੰ ਉਲਟੀ ਚੱਕਰ ਵਰਗੇ ਸਮੱਸਿਆਵਾਂ ਦੇ ਦਿੰਦੀਆਂ ਨੇ, ਅਤੇ ਜਾਂ ਫਿਰ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਔਰਤਾਂ ਕਹਿੰਦੇ ਮੇਰਾ ਤਾਂ ਮੋਟਾਪਾ ਬੜਾ ਚੜ ਗਿਆ ਜੀ ਇਹਨਾਂ ਗੋਲੀਆਂ ਨੂੰ ਖਾਣ ਦੇ ਨਾਲ, ਮੇਰੇ ਤਾਂ ਮੂੰਹ ਦੇ ਉੱਤੇ ਚਿਹਰੇ ਦੇ ਉੱਤੇ ਵਾਲ ਹੀ ਬੜੇ ਆਉਣ ਲੱਗ ਪਏ ਨੇ।
0: ਦੇਖੋ, ਇਸ ਤਰ੍ਹਾਂ ਦਾ ਸਾਈਡ ਇਫੈਕਟਸ ਤਾਂ ਨਹੀਂ ਹੁੰਦਾ, ਹਾਂ ਨੌਜ਼ੀਆ ਹੁੰਦਾ ਹੈ ਪੇਸ਼ੈਂਟਸ ਨੂੰ, ਦਿਲ ਕੱਚਾ ਹੁੰਦਾ ਆ, ਉਹਦੇ ਲਈ ਅਸੀਂ ਪੇਸ਼ੈਂਟ ਨੂੰ ਪਹਿਲਾਂ ਹੀ ਰਿਕਮੈਂਡ ਕਰ ਦਿੰਦੇ ਹਾਂ ਕਿ ਗੋਲੀ ਦਾ ਟਾਈਮ ਜਿਹੜਾ ਹੈਗਾ ਤੁਸੀਂ ਰਾਤ ਨੂੰ ਰੱਖਣਾ, ਮਤਲਬ ਸੌਣ ਵੇਲੇ ਖਾਓ, ਕਿਉਂਕਿ ਖਾ ਕੇ ਪੇਸ਼ੈਂਟ ਸੋ ਜਾਂਦਾ, ਨੈਕਸਟ ਡੇ ਤੱਕ ਉਹਦਾ ਇਫੈਕਟ ਘੱਟ ਜਾਂਦਾ ਅਤੇ ਪੇਸ਼ੈਂਟ ਉਹਨੂੰ ਆਰਾਮ ਨਾਲ ਟੋਲਰੇਟ ਕਰ ਜਾਂਦਾ
1: ਜੀ।
0: ਬਾਕੀ ਭਾਰ ਨਹੀਂ ਗੋਲੀਆਂ ਖਾਣ ਨਾਲ ਵੱਧਦਾ, ਭਾਰ ਦੇਖੋ ਡਿਲੀਵਰੀ ਤੋਂ ਬਾਅਦ ਪੇਸ਼ੈਂਟ ਬੱਚੇ ਦੇ ਨਾਲ ਬਿਜ਼ੀ ਹੋ ਜਾਂਦੀ ਹੈ, ਉਹਦੇ ਕੋਲ ਆਪਣੇ ਵੱਲ ਉਹਦਾ ਕੋਈ ਧਿਆਨ ਨਹੀਂ ਹੁੰਦਾ, ਕੋਈ ਐਕਸਰਸਾਈਜ਼ ਨਹੀਂ, ਈਟਿੰਗ ਹੈਬਿਟਸ ਵੀ ਗਲਤ ਹੋ ਜਾਂਦੀਆਂ, ਕੁਛ ਆਪਾਂ ਪੰਜੀਰੀ ਘਿਓ ਥੋੜ੍ਹਾ ਐਕਸਟਰਾ ਲੈਂਦੇ ਹਾਂ, ਛਿੱਲਾ ਚੱਲ ਰਿਹਾ, ਉਹਦੇ ਨਾਲ ਵੇਟ ਗੇਨ ਹੁੰਦਾ, ਗੋਲੀਆਂ ਵੇਟ ਗੇਨ ਨਹੀਂ ਕਰਦੀ
1: ਜੀ। ਡਾਕਟਰ, ਇਹ ਤਾਂ ਹੋ ਗਿਆ ਦੂਜਾ ਤਰੀਕਾ, ਔਰ ਇੱਕ ਹੋਰ ਤਰੀਕਾ ਵੀ ਹੈ ਜੀ,
0: ਹੋਰ ਵੀ ਤਰੀਕੇ ਨੇ, ਇਸ ਤੋਂ ਇਲਾਵਾ ਅੱਜ ਕੱਲ੍ਹ ਟੀਕੇ ਵੀ ਲੱਗਦੇ ਨੇ, ਹਰ 3 ਮਹੀਨੇ ਬਾਅਦ ਟੀਕਾ ਲਗਾਇਆ ਜਾਂਦਾ, ਮਤਲਬ ਇੱਕ ਵਾਰੀ ਉਸਨੇ ਲਗਵਾ ਲਿਆ ਅਤੇ ਉਹ ਡੇਟ ਫਿਕਸ ਕਰਕੇ ਉਸਨੂੰ ਹਰ 3 ਮੰਥਸ ਬਾਅਦ ਉਹ ਇੰਜੈਕਸ਼ਨ ਲੈ ਸਕਦੀ ਹੈ, ਉਹ ਵੀ ਫ੍ਰੀ ਆਫ ਕੋਸਟ ਅਵੇਲੇਬਲ ਨੇ, ਅੰਤਰਾ ਦੇ ਨਾਮ 'ਤੇ ਇੰਜੈਕਸ਼ਨ ਗਵਰਮੈਂਟ ਹੋਸਪਿਟਲਸ ਦੇ ਵਿੱਚ ਲੱਗਦਾ, ਜਿਹੜਾ ਕਿ ਹਰ 3 ਮਹੀਨੇ ਬਾਅਦ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ ਹੋਰ ਸੋਫਿਸਟੀਕੇਟਡ ਮੈਥਡਸ ਨੇ, ਇੰਪਲਾਂਟਸ ਹੁੰਦੇ ਆ ਜਿਹੜੇ ਸਕਿਨ ਦੇ ਨੀਚੇ ਲਗਾ ਦਿੱਤੇ ਜਾਂਦੇ ਆ, ਉਹ ਵੀ 5 ਸਾਲ ਲਈ ਹੁੰਦੇ ਆ, ਉਹ ਵੀ ਸਭ ਹਾਰਮੋਨਲ ਮੈਥਡਸ ਹੀ ਨੇ, ਇੰਪਲਾਂਟਸ ਵਗੈਰਾ 'ਚੋਂ ਵੀ ਹਾਰਮੋਨਸ ਹੀ ਨਿਕਲਦੇ ਨੇ, ਈਵਨ ਜਿਹੜਾ ਇੰਜੈਕਸ਼ਨ ਹੁੰਦਾ ਦੈਟ ਇਜ਼ ਆਲਸੋ ਉਹ ਵੀ ਹਾਰਮੋਨਸ ਦਾ ਹੀ ਇੰਜੈਕਸ਼ਨ,
1: ਯਾਨੀ ਕਿ ਸਰੀਰ ਦੇ ਅੰਦਰ ਤੁਸੀਂ ਕੋਈ ਚੀਜ਼ ਫਿਕਸ ਕਰ ਦਿੰਦੇ ਹੋ
0: ਉਸਨੂੰ ਇੰਪਲਾਂਟ,
1: ਇੰਪਲਾਂਟਸ
0: ਇੰਜੈਕਸ਼ਨ ਜਿਹੜਾ ਹੈਗਾ ਉਹ 3 ਮਹੀਨੇ ਬਾਅਦ ਲਗਵਾਇਆ ਜਾਂਦਾ, ਇੰਜੈਕਸ਼ਨ ਵੀ ਕਾਫੀ ਪਾਪੂਲਰ ਮੈਥਡ ਹੈ।
1: ਡਾਕਟਰ ਸਾਹਿਬ, ਜਿਹਨੂੰ ਸਾਰੇ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ ਉਹ ਕਹਿੰਦੇ ਨੇ ਕਿ ਆਪਾਂ ਜੇਕਰ ਗਰਭ ਨਿਰੋਧਕ ਦਾ ਸਭ ਤੋਂ ਵਧੀਆ ਤਰੀਕਾ ਤਾਂ ਕੰਡੋਮ ਹੈ।
0: ਦੇਖੋ, ਬੈਰੀਅਰ ਮੈਥਡ ਤਾਂ ਹੈ ਹੀ ਹੈ ਨਾ, ਪਰ ਕੰਡੋਮ ਦੇਖੋ ਮੇਲ ਪਾਰਟਨਰ 'ਤੇ ਡਿਪੈਂਡ ਹੈ, ਇਟ ਡਿਪੈਂਡੈਂਟ, ਫੀਮੇਲ ਦਾ ਉਹਦੇ 'ਤੇ ਕੰਟਰੋਲ ਘੱਟ ਹੈ, ਹੈ ਨਾ, ਜਿਹੜੇ ਬਾਕੀ ਮੈਥਡਸ ਹੈ ਉਹ ਇੱਕ ਫੀਮੇਲ ਯੂਜ਼ ਕਰ ਰਹੀ ਹੈ ਅਤੇ ਉਹਦਾ ਉਹਨਾਂ ਦੀ ਵਰਤੋਂ 'ਤੇ ਉਸਦਾ ਕੰਟਰੋਲ ਜ਼ਿਆਦਾ ਹੈ। ਮੇਲ ਕੌਂਡਮ ਇਜ਼ ਉਹਦੇ ਪਾਰਟਨਰ 'ਤੇ ਡਿਪੈਂਡੈਂਟ ਹੈ, ਮੋਰਓਵਰ ਕੌਂਡਮ ਦੇ ਫੇਲੀਅਰ ਰੇਟਸ ਕਾਫੀ ਨੇ, ਕਦੀ ਉਹ ਫਟ ਗਿਆ ਜਾਂ ਸਲਿਪ ਕਰ ਗਿਆ ਅਤੇ ਕੌਂਡਮ ਦੇ ਨਾਲ ਜਿਹੜੇ ਹੈਗੇ ਹੈ ਫੇਲੀਅਰ ਰੇਟਸ ਜ਼ਿਆਦਾ ਹੁੰਦੇ ਨੇ। ਅਦਰਵਾਈਜ਼ ਜੇ ਫੀਮੇਲ ਨੇ ਟੈਬਲੇਟਸ ਨਹੀਂ ਖਾਣੀਆਂ, ਉਹ ਕੋਪਰੇਟਿਵ 'ਚ ਵੀ ਇੰਟਰਸਟਿਡ ਨਹੀਂ ਹੈਗੀ, ਫਿਰ ਇਹੀ ਮੈਥਡਸ ਅਸੀਂ ਉਹਨੂੰ ਕਹਿੰਦੇ ਕੌਂਡਮਸ। ਅੱਜ ਕੱਲ੍ਹ ਫੀਮੇਲ ਕੌਂਡਮਸ ਵੀ ਆਉਂਦੇ ਨੇ, ਹਾਲਾਂਕਿ ਫਰੀਲੀ ਅਵੇਲੇਬਲ ਨਹੀਂ ਨੇ, ਪਰ ਫੀਮੇਲ ਕੌਂਡਮ ਵੀ ਆਉਂਦਾ
1: ਜੀ। ਡਾਕਟਰ ਸਾਹਿਬ, ਤੁਸੀਂ ਇੰਜੈਕਸ਼ਨ ਦੀ ਗੱਲ ਕੀਤੀ, ਸਾਰੇ ਗਰਮ ਨਿਰੋਧਕ ਸਾਧਨਾਂ ਦੀ ਗੱਲ ਕਰ ਦਿੱਤੀ, ਔਰ ਇਹ ਸਾਰੇ ਦੇ ਸਾਰੇ ਸਾਧਨ ਕੀ ਸਾਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲਦੇ ਨੇ ਜੀ?
0: ਬਿਲਕੁਲ ਜੀ, ਕੌਂਡਮਸ ਵੀ ਫ੍ਰੀਲੀ ਅਵੇਲੇਬਲ ਨੇ, ਗਰਮ ਨਿਰੋਧਕ ਗੋਲੀਆਂ ਵੀ ਫ੍ਰੀਲੀ ਅਵੇਲੇਬਲ ਨੇ, ਇੰਜੈਕਸ਼ਨ ਵੀ ਅਵੇਲੇਬਲ ਹੈ ਅੰਤਰਾ ਦੇ ਨਾਮ 'ਤੇ, ਇਸ ਤੋਂ ਇਲਾਵਾ ਕੋਪਰੇਟਿਵ ਵੀ ਅਵੇਲੇਬਲ ਹੈ, ਸਿਰਫ ਇੰਪਲਾਂਟਸ ਨਹੀਂ ਅਵੇਲੇਬਲ ਨੇ, ਬਾਕੀ ਇਹ ਸਾਰੇ ਮੈਥਡਸ ਅਵੇਲੇਬਲ
1: ਜੀ। ਜੀ, ਡਾਕਟਰ ਸਾਹਿਬ, ਮੰਨ ਲਓ ਕਿਸੇ ਨੇ ਆਪਣੇ ਬੱਚੇ ਦਾ 3 ਸਾਲ ਦਾ ਵਕਫਾ ਰੱਖ ਲਿਆ, ਹੈ ਨਾ, ਅਤੇ ਤੁਸੀਂ ਉਹਨੂੰ ਸ਼ਾਬਾਸ਼ੀ ਵੀ ਦਿੰਦੇ ਹੋ ਕਿ ਤੇਰਾ ਬੱਚਾ ਹੁਣ ਸਕੂਲ ਜਾਣ ਲੱਗ ਪਿਆ, ਤੂੰ ਬੱਚਿਆਂ ਦੇ ਉੱਤੇ ਚੰਗੇ ਤਰੀਕੇ ਧਿਆਨ ਦੇ ਸਕੇਂਗੀ, ਠੀਕ ਹੈ ਨਾ ਜੀ। ਹੁਣ ਸਾਰਾ ਕੁਝ ਕਰਾਉਣ ਤੋਂ ਬਾਅਦ ਉਹਨੇ ਕਿਹਾ ਕਿ ਮੇਰੇ 2 ਬੱਚੇ ਹੋ ਗਏ, ਹੁਣ ਮੇਰੀ ਫੈਮਿਲੀ ਹੋ ਗਈ ਕੰਪਲੀਟ, ਠੀਕ ਹੈ, ਹੁਣ ਮੈਨੂੰ ਓਪਰੇਸ਼ਨ ਕਰਵਾ ਲੈਣਾ ਚਾਹੀਦਾ, ਯਾਨੀ ਕਿ ਪਰਿਵਾਰ ਨਿਯੋਜਨ ਦਾ ਜਿਹੜਾ ਓਪਰੇਸ਼ਨ ਹੁੰਦਾ ਉਹ ਮੈਨੂੰ ਕਰਵਾ ਲੈਣਾ ਚਾਹੀਦਾ, ਅਤੇ ਉਹ ਕਰਵਾਉਣ ਆ ਜਾਂਦੀ ਹੈ, ਅਤੇ ਰੱਬ ਨਾ ਕਰੇ ਕੁਝ ਪਰਮਾਤਮਾ ਦੀ ਇਹੋ ਜਿਹੀ ਕਰੋਪੀ ਹੋ ਜਾਵੇ ਕਿ ਉਸਦਾ ਇੱਕ ਬੱਚਾ ਕਿਸੇ ਵਜ੍ਹਾ ਕਰਕੇ ਨਹੀਂ ਰਹਿੰਦਾ, ਅਤੇ ਕੀ ਫਿਰ ਉਹ ਜੇ ਚਾਹੇ ਕਿ ਮੈਂ ਹੁਣ ਦੁਬਾਰਾ ਆਪਣਾ ਓਪਰੇਸ਼ਨ ਖੁਲਵਾ ਕੇ ਦੁਬਾਰਾ ਬੱਚਾ ਪੈਦਾ ਕਰ ਸਕਦੀ ਹਾਂ, ਅਤੇ ਇਜ਼ ਪੋਸੀਬਲ ਹੈ ਜੀ?
0: ਓਪਰੇਸ਼ਨ ਖੋਲਿਆ ਜਾ ਸਕਦਾ, ਓਪਰੇਸ਼ਨ ਨੂੰ ਅਸੀਂ ਖੋਲਦੇ ਵੀ ਹਾਂ ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਪਰ ਦੇਖੋ ਓਪਰੇਸ਼ਨ ਖੋਲਣ ਦੇ ਨਾਲ 100% ਤੇ ਸਫਲਤਾ ਨਹੀਂ ਮਿਲਦੀ, ਠੀਕ ਹੈ ਨਾ, ਇਸ ਕਰਕੇ ਮੈਂ ਤਾਂ ਪੇਸ਼ੈਂਟਸ ਨੂੰ ਇਹੀ ਰਿਕਮੈਂਡ ਕਰਦੀ ਹਾਂ ਕਿ ਜਿਹੜਾ ਓਪਰੇਸ਼ਨ ਆ ਪਰਮਾਨੈਂਟ ਮੈਥਡ ਹੈ, ਟੈਂਪਰੇਰੀ ਮੈਥਡਸ ਦਾ ਯੂਜ਼ ਜਿਹੜਾ ਹੈਗਾ ਉਹਨੂੰ ਪ੍ਰਮੋਟ ਕੀਤਾ ਜਾਵੇ
1: ਜੀ,
0: ਅਤੇ ਟੈਂਪਰੇਰੀ ਮੈਥਡਸ 'ਚ ਸਭ ਤੋਂ ਵਧੀਆ ਕੋਪਰੇਟੀ ਹੈ
1: ਜੀ,
0: ਕਿਉਂਕਿ ਬਿਕੋਜ਼ ਕੋਪਰੇਟੀ ਜੇ ਇੱਕ ਵਾਰੀ ਪੇਸ਼ੈਂਟ ਨੂੰ ਸੂਟ ਕਰ ਗਏ ਇਟ ਇਜ਼ ਫੋਰ 10 ਈਅਰਸ, 10 ਸਾਲ ਉਹਦੇ ਲੰਘ ਗਏ, ਅਤੇ 10 ਸਾਲ ਬਾਅਦ ਉਹਨੇ ਕੋਪਰੇਟੀ ਬਦਲਾ ਲਈ, ਫਿਰ ਉਹਦੇ ਅਗਲੇ 10 ਸਾਲ ਲੰਘ ਗਏ, ਉਨੀ ਦੇਰ ਤੱਕ ਤਾਂ ਪੇਸ਼ੈਂਟ ਦੀ ਜਿਹੜੀ ਹੁੰਦੀ ਹੈ ਉਹ ਮੀਨੋਪੌਜ਼ ਦੀ ਏਜ ਆ ਜਾਂਦੀ ਹੈ, ਅਤੇ ਇਸ ਕਰਕੇ ਕੋਪਰੇਟੀ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਹੈ ਪਰਮਾਨੈਂਟ ਮੈਥਡ ਦੀ
1: ਜੀ। ਡਾਕਟਰ ਸਾਹਿਬ, ਤੁਸੀਂ ਵੀ ਸਿਵਲ ਹਸਪਤਾਲ 'ਚ ਕਾਫੀ ਸਮਾਂ ਕੰਮ ਕੀਤਾ, ਔਰ ਜਾਣਨਾ ਚਾਹਾਂਗੇ ਕਿ ਤੁਹਾਡੇ ਕੋਲ ਔਰਤਾਂ ਕਿਸ ਗਰਭ ਨਿਰੋਧਕ ਸਾਧਨ ਦੀ ਸਭ ਤੋਂ ਜ਼ਿਆਦਾ ਮੰਗ ਕਰਦੀਆਂ ਸਨ?
0: ਦੇਖੋ, ਮਲਟੀਪਲ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਹੈਗੇ ਜਿਨ੍ਹਾਂ ਦੀ ਫੈਮਿਲੀਜ਼ ਕੰਪਲੀਟ ਹੁੰਦੀਆਂ ਅਤੇ ਉਹਨਾਂ ਦੇ ਬੱਚੇ ਲਾਈਕ 3 ਜਾਂ 4 ਨੇ, ਹੈ ਨਾ, ਉਹ ਤਾਂ ਸਭ ਪਰਮਾਨੈਂਟ ਮੈਥਡ ਦੀ ਹੀ ਡਿਮਾਂਡ ਕਰਦੇ ਆ ਕਿ ਹੁਣ ਸਾਡੀ ਫੈਮਿਲੀ ਕੰਪਲੀਟ ਹੈ, ਸਾਡੇ 3-4 ਬੱਚੇ ਨੇ ਅਤੇ ਅਸੀਂ ਨਹੀਂ ਜਾਣਾ, ਉਹਨਾਂ ਕੇਸਿਸ ਦੇ ਵਿੱਚ ਅਸੀਂ ਵੀ ਥੋੜ੍ਹੇ ਲਿਬਰਲ ਹੋ ਕੇ ਉਹਨਾਂ ਨੂੰ ਪਰਮਾਨੈਂਟ ਮੈਥਡ ਔਫਰ ਕਰਦੇ ਹਾਂ, ਪਰ ਜਿਹਦੇ ਕਿਸੇ ਦੇ 1 ਜਾਂ 2 ਬੱਚਾ ਹੈ ਅਸੀਂ ਹਮੇਸ਼ਾ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਟੈਂਪਰੇਰੀ ਮੈਥਡ ਕਰੋ, ਉਹਨਾਂ ਮੈਥਡਸ ਦੇ ਵਿੱਚ ਜੇ ਪੇਸ਼ੈਂਟ ਨੂੰ ਕਨਵਿੰਸ ਕੀਤਾ ਜਾਏ ਅਤੇ ਪੇਸ਼ੈਂਟ ਕੋਪਰੇਟਿਵਲੀ ਕਨਵਿੰਸ

0: ਇਹੋ ਜਿਹੇ ਭੈਣਾਂ ਨੂੰ ਪਿੰਡਾਂ ਦੇ ਵਿੱਚ ਆਸ਼ਾ ਵਰਕਰ ਅਤੇ ਜਾਂ ਫਿਰ ਜਿਹੜੀ ਉੱਥੇ ਡਿਸਪੈਂਸਰੀ ਹੁੰਦੀ ਹੈ ਉੱਥੇ ਸਾਧਨ ਮੁਹੱਈਆ ਕਰਵਾਉਂਦੇ ਨੇ?
1: ਬਿਲਕੁਲ ਜੀ, ਜਿਹੜੀਆਂ ਵੀ ਆਸ਼ਾ ਵਰਕਰਸ ਹੁੰਦੀਆਂ ਹੈ ਉਹਨਾਂ ਦੇ ਕੋਲ ਇੱਕ ਐਲੀਜੀਬਲ ਕਪਲਸ ਦੀ ਲਿਸਟ ਹੁੰਦੀ ਹੈ ਉਹਨਾਂ ਦੇ ਪਿੰਡਾਂ ਦੀ, ਅਤੇ ਉਹ ਉਹਨਾਂ ਐਲੀਜੀਬਲ ਕਪਲਸ ਦੇ ਘਰਾਂ ਦੇ ਵਿੱਚ ਜਾ ਕੇ ਫ੍ਰੀਲੀ ਕੌਂਡਮ ਡਿਸਟ੍ਰੀਬਿਊਟ ਕਰਦੀਆਂ ਅਤੇ ਗਰਭ ਨਿਰੋਧਕ ਗੋਲੀਆਂ ਉਹਨਾਂ ਨੂੰ ਦਿੰਦੀਆਂ ਨੇ। ਉਹਨਾਂ ਨੂੰ ਉਹਨਾਂ ਦੀ ਵਰਤੋਂ ਵੀ ਸਮਝਾਉਂਦੀਆਂ ਨੇ ਕਿ ਇਹ ਕਿਵੇਂ ਖਾਣੀ ਹੈ, ਠੀਕ ਹੈ, ਅਤੇ ਆਰਾਮ ਨਾਲ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਜੇ ਕੋਈ ਪੇਸ਼ੈਂਟ ਕੋਆਪਰੇਟਿਵ ਰਖਵਾਉਣਾ ਚਾਹੁੰਦਾ ਤਾਂ ਉਸਨੂੰ ਨੇੜੇ ਦੇ ਹੋਸਪਿਟਲ ਵਿੱਚ ਲਿਜਾ ਕੇ ਉਹ ਕੋਆਪਰੇਟਿਵ ਰਖਵਾ ਦਿੰਦੀਆਂ, ਬਿਕੋਜ਼ ਇੱਕ ਵਾਰੀ ਵਿਜ਼ਿਟ ਹੀ ਹੋਣੀ ਹੈ, ਕੋਈ ਬਹੁਤ ਲੰਬਾ ਤਾਂ ਕੰਮ ਨਹੀਂ ਹੈ, ਕੋਈ ਬੇਹੋਸ਼ ਨਹੀਂ ਕਰਨਾ, ਕੁਛ ਨਹੀਂ ਕਰਨਾ, ਪੇਸ਼ੈਂਟ ਨੇ ਆਉਣਾ ਹੈ, ਓਪੜੀ ਪ੍ਰੋਸੀਜਰ ਹੈ 5 ਮਿੰਟ ਦਾ, ਉਸ ਤੋਂ ਬਾਅਦ ਪੇਸ਼ੈਂਟ ਆਰਾਮ ਨਾਲ ਘਰ ਚਲਾ ਜਾਂਦਾ।
0: ਜੀ ਜੀ, ਯਾਨੀ ਸਾਰੀਆਂ ਸਹੂਲਤਾਂ ਸਾਰੀਆਂ ਸੁਵਿਧਾਵਾਂ ਫ੍ਰੀ ਆਫ ਕੋਸਟ ਨੇ, ਕੋਈ ਪੈਸਾ ਨਹੀਂ ਉਹਨਾਂ ਨੂੰ ਦੇਣਾ ਪੈਂਦਾ। ਔਰਤਾਂ ਵਾਸਤੇ ਆਪਣੇ ਕੋਈ ਹੋਰ ਬਹੁਤ ਸਾਰੇ ਗਰਭ ਨਿਰੋਧਕ ਤਰੀਕੇ ਨੇ ਡਾਕਟਰ ਸਾਹਿਬ? ਆਮ ਜਦੋਂ ਕੋਈ ਪਰਿਵਾਰ ਭਲਾਈ ਕੇਂਦਰ ਦੇ ਵਿੱਚ ਜਾਂਦਾ ਕਿ ਮੈਨੂੰ ਹੁਣ ਬੱਚੇ ਨਹੀਂ ਚਾਹੀਦੇ, ਮੇਰੀ ਫੈਮਿਲੀ ਕੰਪਲੀਟ ਹੈ, ਮੀਆਂ ਬੀਵੀ ਦੋਨੋਂ ਹੀ ਜਾਂਦੇ ਨੇ, ਤੇ ਤੁਸੀਂ ਕਿਹਨੂੰ ਪ੍ਰੈਫਰ ਕਰਦੇ ਹੋ ਕਿ ਜ਼ਿਆਦਾ ਸੌਖਾ ਓਪਰੇਸ਼ਨ ਕਿਹਦਾ ਅਤੇ ਜ਼ਿਆਦਾ ਵਧੀਆ ਕਿਹਨੂੰ ਰਹੇਗਾ?
1: ਦੇਖੋ, ਜੇ ਉਹ ਇਹੀ ਫੈਸਲਾ ਕਰਕੇ ਆਏ ਨੇ ਕਿ ਅਸੀਂ ਪਰਮਾਨੈਂਟ ਮੈਥਡ ਲਈ ਜਾਣਾ, ਤੇ ਫਿਰ ਦੇਖੋ ਜਿਹੜਾ ਈਜ਼ੀਲੀ ਹੋਣ ਵਾਲਾ ਆਪਰੇਸ਼ਨ ਹੈ ਉਹ ਮੇਲ ਦਾ ਹੋਟਮੀ ਜਿਹੜੀ ਹੈ ਉਹਨੂੰ NSV ਕਹਿੰਦੇ ਅੱਜ ਕੱਲ੍ਹ, ਨੋਨ ਸਕੈਲਪਲ ਵਿਸੈਕਟਮੀ, ਨਾ ਕੋਈ ਚੀਰਾ ਨਾ ਕੋਈ ਟਾਂਕਾ,
0: ਮਰਦ ਰਹੇ ਜਵਾਨ ਤੇ ਬਾਂਕਾ।
1: ਹਾਂਜੀ ਬਿਲਕੁਲ, ਕਿਉਂਕਿ ਉਹਦੇ ਵਿੱਚ ਸਰਜਰੀ ਬਹੁਤ ਈਜ਼ੀ ਹੈ, 5 ਮਿੰਟ ਦਾ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਉਹਨੂੰ ਕੋਈ ਬੇਹੋਸ਼ ਵੀ ਨਹੀਂ ਕਰਨਾ ਪੈਂਦਾ, ਥੋੜ੍ਹਾ ਜਿਹਾ ਲੋਕਲ ਐਨਸਥੀਜ਼ੀਆ ਦੇ ਕੇ ਅਤੇ ਆਪਰੇਸ਼ਨ ਆਰਾਮ ਨਾਲ ਹੋ ਜਾਂਦਾ ਹੈ। ਜਿਹੜਾ ਫੀਮੇਲ ਦਾ ਆਪਰੇਸ਼ਨ ਹੈ ਉਹਦੇ ਵਿੱਚ ਚਾਹੇ ਅਸੀਂ ਦੂਰਬੀਨ ਰਾਹੀਂ ਕਰੀਏ, ਓਪਨ ਕਰਕੇ ਕਰੀਏ, ਪਰ ਉਹਦੇ ਵਿੱਚ ਸਾਨੂੰ ਉਸਦੇ ਪੇਟ ਦੇ ਵਿੱਚ ਐਂਟਰੀ ਕਰਨੀ ਪੈਂਦੀ ਹੈ। ਇਸ ਕਰਕੇ ਜਿਹੜਾ ਮੇਲ ਦਾ ਆਪਰੇਸ਼ਨ ਹੈ ਉਹ ਜ਼ਿਆਦਾ ਸੌਖਾ ਆਸਾਨ ਹੈ।
0: ਜੀ ਡਾਕਟਰ ਸਾਹਿਬ, ਜਿਹੜੇ ਇਹ ਫੈਮਿਲੀ ਪਲੈਨਿੰਗ ਵਾਲੇ ਆਪਰੇਸ਼ਨ ਕਰਾਉਣ ਆਉਂਦੇ ਕਿ ਸਾਡੇ ਅੱਗੇ ਬੱਚਾ ਨਾ ਹੋਵੇ, ਕੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਖਾਸ ਬੈਨੀਫਿਟਸ ਵੀ ਦਿੱਤੇ ਜਾਂਦੇ ਨੇ?
1: ਹਾਂਜੀ, ਇਨਸੈਂਟਿਵਸ ਨੇ, ਮੇਲਸ ਲਈ ਵੀ ਨੇ, ਫੀਮੇਲਸ ਲਈ ਵੀ ਨੇ, ਇਨਸੈਂਟਿਵ ਮਨੀ ਕੁਛ ਦਿੱਤੀ ਜਾਂਦੀ ਹੈ ਉਹਨਾਂ ਨੂੰ, ਬਾਕੀ ਸਾਰੀ ਮੈਡੀਸਨ ਫ੍ਰੀ ਹੈ
0: ਜੀ,
1: ਆਪਰੇਸ਼ਨ ਦੀ ਕੋਈ ਕੋਸਟ ਨਹੀਂ ਹੈ, ਤੇ ਇਨਸੈਂਟਿਵ ਮਨੀ ਉਹਨਾਂ ਨੂੰ ਮਿਲਦੀ ਹੈ।
0: ਡਾਕਟਰ ਸਾਹਿਬ, ਤੁਹਾਡੇ ਕੋਲ ਜਦੋਂ ਕੋਈ 3-3, 4-4 ਬੱਚਿਆਂ ਦੇ ਮਾਂ ਬਾਪ ਆਉਂਦੇ ਨੇ ਤੇ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਇੱਕ ਬੱਚਾ ਹੋਰ ਤਾਂ ਰੱਬ ਦੀ ਦੇਣ ਹੈ, ਹੁਣ ਦੇਤਾ ਪਰਮਾਤਮਾ ਨੇ, ਅਸੀਂ ਕੁਝ ਨਹੀਂ ਕਰ ਸਕਦੇ, ਹੁੰਦਾ ਕਿ ਉਹਨਾਂ ਦੇ ਦਿਮਾਗ 'ਚ ਵੜਿਆ ਕਿ ਮੇਰੇ ਤਾਂ 4 ਧੀਆਂ ਹੋ ਗਈਆਂ, 3 ਧੀਆਂ ਹੋ ਗਈਆਂ, ਇੱਕ ਮੁੰਡਾ ਜ਼ਰੂਰ ਚਾਹੀਦਾ, ਉਦੋਂ ਫਿਰ ਕਿਸ ਤਰੀਕੇ ਤੁਸੀਂ ਉਹਨਾਂ ਨੂੰ ਸਮਝਾਉਂਦੇ ਹੋ?
1: ਦੇਖੋ, ਕੰਟਰਾਸੈਪਸ਼ਨ ਜਿਹੜੀ ਹੈ, ਆਪਣੇ ਬੱਚੇ ਕਿਸੇ ਨੇ ਕਿੰਨੇ ਬੱਚੇ ਪੈਦਾ ਕਰਨੇ ਆ, ਇਹ ਤਾਂ ਦੇਖੋ ਕਪਲ ਦਾ ਆਪਣਾ ਡਿਸੀਜਨ ਹੈ, ਠੀਕ ਹੈ। ਜੇ ਹੁਣ ਪ੍ਰੈਗਨੈਂਸੀ ਉਸਨੂੰ ਹੋ ਗਈ ਹੈ ਅਤੇ ਉਹ ਉਸਦਾ ਟਾਈਮ ਵੀ ਜ਼ਿਆਦਾ ਹੋ ਚੁੱਕਿਆ, ਉਹ ਹੁਣ ਅਬੋਰਸ਼ਨ ਨਹੀਂ ਹੋ ਸਕਦੀ, ਓਬਵੀਅਸਲੀ ਉਹ ਪ੍ਰੈਗਨੈਂਸੀ ਉਸਨੂੰ ਤਾਂ ਕੰਟੀਨਿਊ ਕਰੇਗਾ, ਬਟ ਇਹ ਹੈ ਕਿ ਇਸ ਟਾਈਮ 'ਤੇ, ਕਿਉਂਕਿ ਪੇਸ਼ੈਂਟ ਸਾਡੇ ਕੋਲ ਆ ਰਿਹਾ, ਸਾਡੇ ਕੋਲ ਬੈਸਟ ਓਪਰਚੁਨਿਟੀ ਹੁੰਦੀ ਹੈ ਉਸਨੂੰ ਇਹ ਸਮਝਾਉਣ ਦੀ ਕਿ ਇਸ ਤੋਂ ਬਾਅਦ ਤੂੰ ਕੀ ਕਰਨਾ, ਇਹ ਬੱਚਾ ਪੈਦਾ ਹੋਣ ਤੋਂ ਬਾਅਦ ਤੂੰ ਫਰਦਰ ਤੈਨੂੰ ਪ੍ਰੈਗਨੈਂਸੀ ਨਾ ਹੋਵੇ, ਉਸ ਲਈ ਤੈਨੂੰ ਕੀ ਕਰਨਾ ਚਾਹੀਦਾ।
0: ਜੀ ਜੀ,
1: ਸਮੇਂ ਨੂੰ ਇਸ ਲਈ ਯੂਟੀਲਾਈਜ਼ ਕਰ
0: ਜੀ। ਅਤੇ ਡਾਕਟਰ ਸਾਹਿਬ, ਤੁਸੀਂ ਇਹ ਵੀ ਉਹਨਾਂ ਨੂੰ ਦੱਸਦੇ ਹੋ ਕਿ ਜੇ ਲੜਕੀਆਂ ਹੋਣਗੀਆਂ ਤੁਹਾਡੇ 'ਤੇ ਕਿੰਨਾ ਬੈਨੀਫਿਟ ਸਰਕਾਰ ਦਿੰਦੀ ਹੈ? ਜੀ
1: ਬਿਲਕੁਲ, ਉਹਨਾਂ ਨੂੰ ਜਿਹੜੀਆਂ ਆਸ਼ਾ ਵਰਕਰਸ, ਆਂਗਨਵਾੜੀ ਵਰਕਰਸ, ਜ਼ਰੂਰ ਉਹਨਾਂ ਨੂੰ ਇਸ ਗੱਲ ਨੂੰ ਇੰਟੀਮੇਟ ਕਰਦੀਆਂ ਕਿ ਅੱਜ ਕੱਲ੍ਹ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਗਰਲ ਚਾਈਲਡ ਨੂੰ ਪ੍ਰਮੋਟ ਕਰਦੀਆਂ, ਉਹਨਾਂ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰਦੀਆਂ, ਉਹਨਾਂ ਦੀ ਫਰਦਰ ਲਾਈਫ ਨੂੰ ਪ੍ਰਮੋਟ ਕਰਦੀਆਂ, ਬਟ ਸਟਿਲ ਕਿਉਂਕਿ ਸਾਡੀ ਸੁਸਾਇਟੀ ਇੱਦਾਂ ਦੀ ਹੈ, ਮੇਲ ਪ੍ਰਧਾਨ ਸੁਸਾਇਟੀ ਹੈ, ਇਸ ਕਰਕੇ ਹਰ ਬੰਦਾ ਚਾਹੁੰਦਾ ਕਿ ਮੇਰੇ ਘਰ ਇੱਕ
0: ਲੜਕਾ
1: ਹੋਏ, ਪਰ ਹੁਣ ਹੌਲੀ ਹੌਲੀ ਸੁਸਾਇਟੀ ਬਦਲ ਰਹੀ ਹੈ, ਬਹੁਤ ਸਾਰੇ ਅਸੀਂ ਇੱਦਾਂ ਦੇ ਕਪਲਸ ਦੇਖੇ ਨੇ ਜਿਹੜੇ ਕਿ ਕਹਿੰਦੇ ਅਸੀਂ 2 ਹੀ ਬੱਚੇ ਕਰਨੇ ਆ, ਚਾਹੇ ਉਹ ਲੜਕੇ ਹੋਣ ਚਾਹੇ ਉਹ ਲੜਕੀਆਂ ਹੋਣ, ਸਾਡੇ ਲਈ ਬਰਾਬਰ।
0: ਜੀ ਜੀ, ਡਾਕਟਰ ਸਾਹਿਬ, ਬੱਚਿਆਂ ਦਾ ਅੰਤਰ ਕਹਿੰਦੇ ਨੇ ਕਿ ਇਸ ਲਈ ਵੀ ਜ਼ਰੂਰੀ ਹੈ, ਇੱਕ ਤਾਂ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਹੁੰਦਾ, ਦੂਜਾ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਵਧੀਆ ਦਿੱਤਾ ਜਾਂਦਾ, ਤੀਜਾ ਮਾਂ ਬਾਪ ਵੀ ਸੁਖਾਲੇ ਰਹਿੰਦੇ ਨੇ, ਕਿਉਂਕਿ ਸਾਰੀ ਦਿਹਾੜੀ ਨਹੀਂ ਤਾਂ ਮਾਂ ਵੀ ਰੁੱਲ ਜਾਏਗੀ ਅਤੇ ਬੱਚੇ ਵੀ ਰੋਂ ਰੋਂ ਕਰਦੇ ਰਹਿਣਗੇ। ਪਿੰਡਾਂ 'ਚ ਜਾ ਕੇ ਖਾਸ ਕੈਂਪ ਲਗਾਏ ਜਾਂਦੇ ਨੇ ਇਸ ਗੱਲ ਨੂੰ ਉਜਾਗਰ ਕਰਨ ਵਾਸਤੇ?
1: ਬਿਲਕੁਲ ਜੀ, ਉਹਨਾਂ ਨੂੰ ਸਮਝਾਇਆ ਜਾਂਦਾ, ਦੇਖੋ ਜੇ ਬੱਚਿਆਂ ਦੇ ਵਿੱਚ ਸਪੇਸਿੰਗ ਹੁੰਦੀ ਹੈ ਨਾ ਤਾਂ ਉਹਦੇ ਨਾਲ ਬੱਚੇ ਵੀ ਘੱਟ ਹੁੰਦੇ ਨੇ ਉਸ ਫੈਮਿਲੀ ਦੇ ਵਿੱਚ। ਦੇਖੋ, ਜਲਦੀ ਜਲਦੀ ਬੱਚੇ ਨਹੀਂ ਹੋਣਗੇ ਤਾਂ 3 ਸਾਲ ਦਾ ਅੰਤਰ ਰੱਖਿਆ, 2 ਨਹੀਂ ਤਾਂ 3 ਬੱਚੇ ਹੋ ਜਾਣਗੇ ਉਸ ਫੈਮਿਲੀ ਦੇ ਵਿੱਚ। ਸਪੇਸਿੰਗ ਦਾ ਇਹ ਵੀ ਫਾਇਦਾ ਹੁੰਦਾ ਕਿ ਨੰਬਰ ਆਫ ਚਿਲਡਰਨ ਉਸ ਘਰ ਦੇ ਵਿੱਚ ਘੱਟ ਜਾਂਦੇ ਆ, ਜੇ ਨੰਬਰ ਆਫ ਚਿਲਡਰਨ ਘੱਟ ਨੇ ਤਾਂ ਉਸ ਘਰ ਦੇ ਉੱਤੇ ਫਾਈਨੈਂਸ਼ੀਅਲ ਬੋਝ ਵੀ ਘੱਟ ਹੈ, ਬਿਕੋਜ਼ ਜਿੰਨੇ ਜ਼ਿਆਦਾ ਬੱਚੇ ਆ ਉਹਨਾਂ ਨੂੰ ਪਾਲਣ ਦੀ ਉਨੀ ਜ਼ਿੰਮੇਵਾਰੀ, ਉਹਨਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਹਨਾਂ ਨੂੰ, ਇਸ ਕਰਕੇ ਉਸ ਘਰ ਦਾ ਓਵਰਆਲ ਸੁਸਾਇਟੀ ਦਾ ਜਿਹੜਾ ਫਾਈਨੈਂਸ਼ੀਅਲ ਸਟੇਟਸ ਹੈ ਉਹ ਬੈਟਰ ਹੋ ਜਾਂਦਾ, ਸੁਸਾਇਟੀ ਵੀ ਫਾਰਵਰਡ ਹੁੰਦੀ ਹੈ।
0: ਜੀ ਜੀ ਜੀ, ਡਾਕਟਰ ਸਾਹਿਬ ਹੁਣ ਗੱਲ ਆਉਂਦੀ ਹੈ ਕਿ ਇੱਕ ਮਾਂ ਦੇ ਬੱਚਾ ਛੋਟਾ ਜਿਹਾ ਹਾਲੇ ਗੋਦ ਵਿੱਚ ਹੀ ਖੇਡ ਰਿਹਾ, ਦੂਜਾ ਬੱਚਾ ਵੀ ਉਹ ਕਨਸੀਵ ਕਰਕੇ ਹੀ ਹੈ, ਠੀਕ ਹੈ, ਔਰ ਕਹਿੰਦੇ ਚਲੋ ਕੋਈ ਗੱਲ ਨਹੀਂ ਵਿਹਲੇ ਹੋ ਜਾਵਾਂਗੇ, ਫਟਾਫਟ ਦੋਨੋਂ ਬੱਚੇ ਹੋ ਜਾਣ, ਇੱਦਾਂ ਕਰਨ ਦੇ ਨਾਲ ਮਾਂ ਨੂੰ ਕੀ ਨੁਕਸਾਨ ਹੁੰਦਾ? ਕਿਉਂਕਿ ਜਿਹੜਾ ਬੱਚਾ ਦੁੱਧ ਪੀ ਰਿਹਾ ਕਾਫੀ ਦੇਰ ਮਾਂ ਦਾ ਦੁੱਧ ਪੀਵੇਗਾ, ਔਰ ਇੱਕ ਬੱਚਾ ਕੁੱਖ ਵਿੱਚ ਪਲ ਰਿਹਾ, ਤਿੰਨਾਂ ਦੀ ਸਿਹਤ 'ਤੇ ਅਸਰ ਪਵੇਗਾ? ਜੀ
1: ਬਿਲਕੁਲ ਜੀ, ਸਪੋਜ਼ ਪਹਿਲਾ ਬੱਚਾ 8 ਜਾਂ 9 ਮਹੀਨੇ ਦਾ ਹੈ ਅਤੇ ਉਸਨੂੰ ਦੁਬਾਰਾ ਪ੍ਰੈਗਨੈਂਸੀ ਹੋ ਗਈ ਹੈ
0: ਜੀ,
1: ਜੇ ਤੇ

0: ਕੁਛ ਬੱਚਾ ਤਾਂ ਮਾਂ ਦੇ ਪੇਟ ਦੇ ਵਿੱਚ ਪੈਰਾਸਾਈਟ ਹੈ, ਉਹਨੇ ਤਾਂ ਆਪਣੀ ਖੁਰਾਕ ਮਾਂ ਤੋਂ ਲੈ ਹੀ ਲੈਣੀ ਹੈ, ਚਾਹੇ ਮਾਂ ਖੁਰਾਕ ਖਾ ਰਹੀ ਹੈ ਜਾਂ ਨਹੀਂ ਖਾ ਰਹੀ, ਉਹਦੇ ਨਾਲ ਮਾਂ ਦੀ ਕਮਜ਼ੋਰੀ, ਉਸਦੇ ਵਿੱਚ ਖੂਨ ਦੀ ਕਮੀ, ਉਹ ਅੱਗੇ ਅੱਗੇ ਵਧਣੀ ਹੈ
1: ਜੀ।
0: ਅਤੇ ਇਸ ਕਰਕੇ ਮਾਂ ਦੀ ਸਿਹਤ 'ਤੇ ਤਾਂ ਅਸਰ ਪਏਗਾ, ਫਿਰ ਉਹਨੂੰ ਪਹਿਲੇ ਬੱਚੇ ਦੀ ਫੀਡ ਵੀ ਛੁਡਵਾਉਣੀ ਪਏਗੀ। ਹਾਲਾਂਕਿ ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਕਹਿੰਦੇ ਹਾਂ ਕਿ ਜ਼ਿਆਦਾ ਫੀਡ ਖਾਓ, ਜੇ ਤੁਸੀਂ ਉਹਨੂੰ ਫੀਡ ਵੀ ਦੇਣੀ ਹੈ ਤਾਂ ਅਗਲੇ ਬੱਚੇ ਦੇ ਵਾਸਤੇ ਵੀ, ਫਿਰ ਤੁਹਾਨੂੰ ਉਨੀ ਜ਼ਿਆਦਾ ਡਾਇਟ ਲੈਣੀ ਪਏਗੀ। ਪਰ ਮੋਸਟ ਆਫ ਦਾ ਮਾਵਾਂ ਫਿਰ ਫੀਡ ਛੁਡਵਾ ਦਿੰਦੀਆਂ, ਫਿਰ ਉਹ ਵੀ ਬੱਚਾ ਜਿਹੜਾ ਹੁੰਦਾ ਹੈ ਮਾਂ ਦੀ ਫੀਡ ਤੋਂ ਵਾਂਝਾ ਹੁੰਦਾ, ਉਪਰੇ ਦੁੱਧ 'ਤੇ ਪਲਦਾ, ਉਸਨੂੰ ਵਾਰ ਵਾਰ ਬਿਮਾਰੀਆਂ ਹੁੰਦੀਆਂ ਨੇ
1: ਜੀ।
0: ਜਿਹੜਾ ਹੋਣ ਵਾਲਾ ਬੱਚਾ ਹੈ ਉਸਨੂੰ ਵੀ ਕਮਜ਼ੋਰ ਮਾਂ ਤੋਂ ਕਮਜ਼ੋਰ ਨਿਊਟ੍ਰੀਸ਼ਨ ਮਿਲੇਗਾ, ਉਹਦੀ ਡਿਲੀਵਰੀ ਦੇ ਵਿੱਚ ਕੰਪਲੀਕੇਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ
1: ਜੀ। ਯਾਨੀ ਕਿ ਜੇਕਰ ਅਸੀਂ ਬੱਚਿਆਂ ਦੇ ਵਿੱਚ ਵਿੱਥ ਨਹੀਂ ਰੱਖਾਂਗੇ, ਇੱਕ ਬੱਚਾ ਹਾਲੇ ਦੁੱਧ ਚੁੰਘਦਾ ਔਰ ਦੂਜਾ ਬੱਚਾ ਪੇਟ ਵਿੱਚ ਆ ਗਿਆ, ਮਾਂ ਦੀ ਸਿਹਤ ਵੀ ਖਰਾਬ ਹੋਏਗੀ ਔਰ ਜਿਹੜਾ ਬੱਚਾ ਦੁੱਧ ਪੀ ਰਿਹਾ ਉਹਨੂੰ ਵੀ ਪੂਰਾ ਪੌਸ਼ਟਿਕ ਆਹਾਰ ਨਹੀਂ ਮਿਲੇਗਾ ਜਿਹੜਾ ਮਾਂ ਦੇ ਕੋਲੋਂ ਮਿਲਣਾ, ਔਰ ਜਿਹੜਾ ਬੱਚਾ ਕੁੱਖ ਵਿੱਚ ਪਲ ਰਿਹਾ ਉਹ ਵੀ ਲੈਣ ਦੀ ਤਾਂ ਕੋਸ਼ਿਸ਼ ਕਰੇਗਾ ਸਾਰਾ ਕੁਝ, ਪਰ ਜੇ ਮਾਂ ਹੀ ਕਮਜ਼ੋਰ ਹੈ ਤਾਂ ਉਸਨੂੰ ਵੀ ਉਹ ਵਧੀਆ ਤਰੀਕੇ ਦੇ ਨਾਲ ਖੁਰਾਕ ਨਹੀਂ ਮਿਲ ਸਕੇਗੀ। ਮਾਂ ਕਮਜ਼ੋਰ, ਜਿਹੜਾ ਗੋਦੀ 'ਚ ਖੇਡ ਰਿਹਾ ਬੱਚਾ ਉਹ ਕਮਜ਼ੋਰ, ਅਤੇ ਜਿਹੜਾ ਕੁੱਖ ਵਿੱਚ ਪਲ ਰਿਹਾ ਉਹ ਵੀ ਬੱਚਾ ਕਮਜ਼ੋਰ। ਡਾਕਟਰ ਸਾਹਿਬ, ਮਾਵਾਂ ਤਾਂ ਚਲੋ ਸਮਝ ਗਈਆਂ, ਹੁਣ ਗੱਲ ਆਉਂਦੀ ਹੈ ਪਿਤਾ ਦੀ, ਉਹਨਾਂ ਨੂੰ ਕਿਸ ਤਰੀਕੇ ਸਮਝਾਉਂਦੇ ਹੋ ਫਿਰ ਤੁਸੀਂ?
0: ਤਾਂ ਹੀ ਜਿਹੜੀਆਂ ਮਾਸ ਅਵੇਅਰਨੈਸ ਕੰਪੇਨਸ ਚਲਾਈਆਂ ਜਾਂਦੀਆਂ, ਤੁਸੀਂ ਵੀ ਹੁਣ ਦੇਖੋ ਉਹਦਾ ਇੱਕ ਹਿੱਸਾ
1: ਜੀ
0: ਹੈ ਨਾ, ਕਿ ਜੋ ਉਹ ਸਾਡੀ ਗੱਲ ਸੁਣ ਰਹੇ ਨੇ ਅਤੇ ਇਸਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਪਰਿਵਾਰ ਦੇ ਵਿੱਚ, ਬੱਚਿਆਂ ਦੇ ਵਿੱਚ ਵਿੱਥ ਕਿੰਨੀ ਜ਼ਰੂਰੀ ਹੈ, ਉਹਨਾਂ ਦੀ ਪਤਨੀ ਦੀ ਸਿਹਤ ਚੰਗੀ ਰਹੇਗੀ, ਉਹਨਾਂ ਦੇ ਬੱਚਿਆਂ ਦੀ ਸਿਹਤ ਚੰਗੀ ਰਹੇਗੀ, ਉਹਨਾਂ ਦਾ ਵੀ ਬੋਝ ਘਟੇਗਾ ਫਾਈਨੈਂਸ਼ੀਅਲ, ਇੱਕ ਬੱਚਾ ਪਲ ਜਾਏਗਾ ਅਤੇ ਉਸ ਤੋਂ ਬਾਅਦ ਅਗਲੇ ਬੱਚੇ ਦੀ ਤਿਆਰੀ ਕਰਨਗੇ। ਇਹਦੇ ਲਈ ਤਾਂ ਮਾਸ ਅਵੇਅਰਨੈਸ ਕੰਪੇਨਸ ਹੀ ਚਾਹੀਦੀਆਂ, ਸਾਡਾ ਰੇਡੀਓ, ਸਾਡਾ ਟੀਵੀ, ਸਾਡਾ ਹੋਰ ਵੀ ਜੋ ਵੀ ਸਾਡੇ ਮਾਸ ਮੀਡੀਆ
1: ਜੀ
0: ਜੋ ਬੈਸਟ ਕਰ ਸਕਦੇ ਨੇ
1: ਕਰਦੇ
0: ਅਵੇਅਰਨੈਸ ਕੰਪੇਨਸ
1: ਜੀ ਜੀ। ਅਤੇ ਤੁਸੀਂ ਤਾਂ ਹੈ ਹੀ ਹੋ, ਜਾ ਕੇ ਕੈਂਪ ਲਗਾਉਂਦੇ ਹੋ, ਬਾਰ ਬਾਰ ਲੋਕਾਂ ਨੂੰ ਜਾਣਕਾਰੀ ਦਿੰਦੇ ਹੋ। ਡਾਕਟਰ ਸਾਹਿਬ, ਇੱਕ ਬੱਚਾ ਜਿਸ ਨੇ ਜਨਮ ਲੈ ਲਿਆ, ਕਿੰਨੀ ਦੇਰ ਤੱਕ ਮਾਂ ਦਾ ਦੁੱਧ ਪੀਏਗਾ?
0: ਬੱਚੇ ਨੂੰ 6 ਮਹੀਨੇ ਤੱਕ ਬ੍ਰੈਸਟ ਫੀਡਿੰਗ ਦੀ ਅਸੀਂ ਸਲਾਹ ਦਿੰਦੇ ਹਾਂ,
1: 6 ਮਹੀਨੇ ਸਿਰਫ ਬ੍ਰੈਸਟ,
0: ਸਿਰਫ ਅਤੇ ਸਿਰਫ ਬ੍ਰੈਸਟ ਫੀਡਿੰਗ, ਪਰ ਉਹ ਮਾਂ ਉਹਨੂੰ 6 ਮਹੀਨੇ ਬਾਅਦ ਉਸਨੂੰ ਦੂਸਰੇ ਫੀਡਸ ਦੇ ਨਾਲ ਸ਼ਿਫਟ ਕੀਤਾ ਜਾਂਦਾ, ਪਰ ਮਾਂ ਜਿਹੜੀ ਆਪਣੇ ਬੱਚੇ ਨੂੰ 2 ਸਾਲ ਤੱਕ ਫੀਡ ਕਰ ਸਕਦੀ। 6 ਮਹੀਨੇ ਤੱਕ ਐਕਸਕਲੂਸਿਵ ਬ੍ਰੈਸਟ ਫੀਡਿੰਗ, ਮਤਲਬ ਸਿਰਫ ਮਾਂ ਦਾ ਦੁੱਧ, 6 ਮਹੀਨੇ ਤੋਂ ਬਾਅਦ ਨਾਲ ਦੂਸਰਾ ਆਹਾਰ ਅਤੇ ਨਾਲ ਮਾਂ ਦਾ ਦੁੱਧ ਕੰਟੀਨਿਊ ਰਹਿੰਦਾ।
1: ਮਾਵਾਂ ਦੀ ਫਿਰ ਸ਼ਿਕਾਇਤ ਹੋ ਜਾਂਦੀ ਹੈ ਕਿ 1.5 ਸਾਲ 2 ਸਾਲ ਤੱਕ ਤਾਂ ਪਿਲਾਤਾ ਪਰ ਹੁਣ ਛੱਡਦਾ ਹੀ ਨਹੀਂ ਬੱਚਾ ਦੁੱਧ।
0: ਉਹਦੇ ਲਈ ਚਲੋ ਫਿਰ ਤਰੀਕੇ ਹੁੰਦੇ ਨੇ, ਕਿਉਂਕਿ ਦੁੱਧ ਵੈਸੇ ਆਪਣੇ ਆਪ ਹੀ ਹੌਲੀ ਹੌਲੀ
1: ਘੱਟ ਜਾਂਦਾ,
0: ਹੌਲੀ ਹੌਲੀ ਘੱਟ ਜਾਂਦਾ, ਬਾਕੀ ਕੁਛ ਮੈਡੀਸਨ ਵਗੈਰਾ ਅਸੀਂ ਦੇ ਕੇ ਛੁਡਵਾ ਦਿੰਦੇ ਹਾਂ
1: ਜੀ ਜੀ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਪਹਿਲੇ ਬੱਚੇ ਨੂੰ ਸੰਪੂਰਨ ਖੁਰਾਕ ਦੇਣੀ ਹੈ ਤਾਂ ਫਿਰ ਵਿੱਥ ਬਹੁਤ ਹੀ ਜ਼ਰੂਰੀ ਹੈ। ਚੱਲਦੇ ਚੱਲਦੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਇਹੀ ਕਹਿਣਾ ਚਾਹਾਂਗੀ ਕਿ ਜੇ ਮਾਂ ਦੀ ਸਿਹਤ ਚੰਗੀ ਹੋਏਗੀ ਤਾਂ ਉਸ ਘਰ ਦੀ ਸਿਹਤ ਚੰਗੀ ਹੋਏਗੀ, ਉਸ ਉਹਦੇ ਬੱਚਿਆਂ ਦੀ ਸਿਹਤ ਚੰਗੀ ਹੋਏਗੀ, ਉਸਦਾ ਪਰਿਵਾਰ ਚੰਗਾ ਹੋਏਗਾ। ਅਤੇ ਇਸ ਕਰਕੇ ਆਪਣੇ ਬੱਚਿਆਂ ਦੇ ਵਿੱਚ ਵਿੱਥ ਜ਼ਰੂਰ ਰੱਖੋ, ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਡਾਕਟਰ ਕੋਲ ਜ਼ਰੂਰ ਜਾਓ, ਉਸ ਕੋਲੋਂ ਸਲਾਹ ਲਓ ਅਤੇ ਗਰਭ ਨਿਰੋਧਕ ਦੇ ਸਾਧਨ ਕੋਈ ਨਾ ਕੋਈ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਉਹਨੂੰ ਜ਼ਰੂਰ ਰੱਖੋ।
1: ਬੱਚੇ ਘਰ 'ਚ 2 ਹੀ ਅੱਛੇ ਹੈ ਨਾ ਜੀ, ਅਤੇ ਜਾਂ ਹੋਵੇ 1 ਹੋਵੇ ਨੇਕ ਵਾਲੀ ਕਹਾਵਤ ਅੱਜ ਕੱਲ੍ਹ ਲਾਗੂ ਹੋ ਰਹੀ ਹੈ, ਔਰ ਬੱਚੇ ਅਤੇ ਬੱਚੀ ਕਿਸੇ ਵਿੱਚ ਵੀ ਕੋਈ ਫਰਕ ਮਾਂ ਬਾਪ ਨਹੀਂ ਕਰਦੇ, ਜਿੱਥੇ ਇਹ ਫਰਕ ਹੋ ਰਿਹਾ ਉੱਥੇ ਉਹਨਾਂ ਨੂੰ ਹੁਣ ਸਮਝ ਜਾਣਾ ਚਾਹੀਦਾ। ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਲੈਂਦੀਆਂ ਨੇ, ਵੈਸੇ ਵੀ ਅਕਸਰ ਕਿਹਾ ਜਾਂਦਾ ਪੁੱਤਾਂ ਤੇਰਾ ਵਿਹੜਾ ਵੰਡਣਾ, ਧੀਆਂ ਵੰਡਣਾ ਬਾਬਲ ਦੁੱਖ ਤੇਰਾ, ਹੈ ਨਾ, ਬਹੁਤ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਸੋ ਡਾਕਟਰ ਗੁਰਮੀਤ ਕੌਰ ਸਹਿਗਲ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਕਿ ਬੱਚਿਆਂ ਵਿੱਚ ਵਕਫਾ, ਬੱਚਿਆਂ 'ਚ ਅੰਤਰ ਰੱਖਣਾ ਕਿਉਂ ਜ਼ਰੂਰੀ ਹੈ। ਸਾਨੂੰ ਪੂਰੀ ਉਮੀਦ ਹੈ ਸਾਡੀਆਂ ਨਵੀਆਂ ਬਣੀਆਂ ਮਾਵਾਂ ਇਸ ਗੱਲ 'ਤੇ ਜ਼ਰੂਰ ਅਮਲ ਕਰਨਗੀਆਂ, ਔਰ ਜਿਹੜੇ ਵੀ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਤੱਕ ਇਹ ਜਾਗਰੂਕਤਾ ਪਹੁੰਚੀ ਹੈ ਅਤੇ ਉਹ ਘਰ ਘਰ ਜਾ ਕੇ ਇਸ ਗੱਲ ਦੇ ਬਾਬਤ ਸਭ ਨੂੰ ਸਮਝਾਉਣਗੇ। ਬਹੁਤ ਬਹੁਤ ਸ਼ੁਕਰੀਆ ਜੀ।
2: ਜੀ, ਅੱਜ ਬਹੁਤ ਹੀ ਵਧੀਆ, ਅੱਜ ਵਿਸ਼ਵ ਗਰਭ ਨਿਰੋਧਕ ਖਾਸ ਦਿਹਾੜੇ 'ਤੇ ਅਸੀਂ ਸੁਣ ਰਹੇ ਸੀਗੇ ਬੱਚਿਆਂ 'ਚ ਅੰਤਰ ਰੱਖਣਾ ਕਿਉਂ ਜ਼ਰੂਰੀ, ਅਤੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਡਾਕਟਰ ਗੁਰਮੀਤ ਕੌਰ ਹੋਰੀ।
3: ਬਾਕੀ ਜੀ, ਬਹੁਤ ਹੀ ਲਾਹੇਵੰਦ ਜਾਣਕਾਰੀ ਡਾਕਟਰ ਸਾਹਿਬ ਹੋਣਾ ਵੱਲੋਂ ਦਿੱਤੀ ਗਈ ਹੈ, ਅਤੇ ਜਾਣਕਾਰੀਆਂ ਤੋਂ ਬਾਅਦ ਮਨੋਰੰਜਨ ਵੀ ਜਿਹੜਾ ਹੈ ਅਰਚਨਾ ਬਹੁਤ ਜ਼ਰੂਰੀ ਹੁੰਦਾ ਹੈ, ਅਤੇ ਵੈਸੇ ਤਾਂ ਗੀਤ ਸੁਣਾਉਣਾ ਬਣਦਾ ਪਰ ਅੱਜ ਤਾਂ ਅਸੀਂ ਬਹੁਤ ਸਾਰੇ ਗੀਤ ਸੁਣਾਉਣੇ ਹੈ ਜੀ, ਕਿਉਂਕਿ ਸਾਡਾ ਸਿਲਸਿਲਾ ਹੁੰਦਾ ਹੈ ਸ਼ਨੀਵਾਰ
4: ਝਾਂਜਰਾਂ ਦੇ ਬੋਰ।
3: ਝਾਂਜਰਾਂ ਦੇ ਬੋਰ ਦੇ ਵਿੱਚ ਬਹੁਤ ਸਾਰੀਆਂ ਫਰਮਾਇਸ਼ਾਂ ਨੇ ਜੀ ਸਾਡੇ ਕੋਲ, ਅਤੇ ਪੜ੍ਹਦੀ ਹੈ ਫਿਰ
2: ਜੀ। ਜੀ
3: ਬਿਲਕੁਲ ਜੀ, ਇਹ ਸਾਦੁਲ ਸ਼ਹਿਰ ਤੋਂ ਆਏ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਪਿੰਡ ਤਲਵੰਡੀ ਨਥਾਣਾ ਤੋਂ ਜਗੀਰ ਸਿੰਘ, ਮਨਪ੍ਰੀਤ, ਹਰਮਨ, ਗੋਰਾ, ਤਰਨ ਅਤੇ ਲਾਡੀ ਕਹਿੰਦੇ ਜੀ ਜਗਮੋਹਨ ਕੌਰ ਦੀ ਆਵਾਜ਼ 'ਚ ਗੀਤ ਸੁਣਾ ਦਿਓ, ਅਤੇ ਅਸੀਂ ਇਹਨਾਂ ਨੂੰ ਸੁਣਾਵਾਂਗੇ ਜਗਮੋਹਨ ਕੌਰ ਅਤੇ ਕੇ ਦੀਪ ਦੀ ਆਵਾਜ਼ 'ਚ ਗੀਤ, ਅਤੇ ਤੁਹਾਡੇ ਕੋਲ ਵੀ ਬਹੁਤ ਸਾਰੀਆਂ ਫਰਮਾਇਸ਼ਾਂ ਨੇ ਅਰਚਨਾ।
2: ਅਤੇ ਅਗਲਾ ਖਤ ਆਇਆ ਜੀ ਪਿੰਡ ਮਲੋਟ ਤੋਂ, ਲਿਖਣ ਵਾਲੇ ਨੇ ਜਗਤਾਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਅਤੇ ਅਗਲਾ ਖਤ ਸਾਨੂੰ ਆਇਆ ਜੀ ਸਹਾਰਨਪੁਰ ਤੋਂ, ਲਿਖਣ ਵਾਲੇ ਨੇ ਆਸ਼ੂ ਨਾਰੰਗ, ਸੁਰੇਸ਼ ਨਾਰੰਗ, ਸ਼ਾਲੂ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਆਓ

0: ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮਨ ਕੀ ਬਾਤ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ ਐਤਵਾਰ 27 ਸਤੰਬਰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬੀ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।
2: ਜੀ ਇਹਨਾਂ ਸੁਣਿਆ ਪਰ ਇਹ ਬ੍ਰੇਕ ਤੋਂ ਬਾਅਦ ਫਿਰ ਤੋਂ ਦੀ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਵਸਦੇ ਵਿੜੇ ਵਿੱਚ ਤੇ ਸਿਲਸਿਲਾ ਚੱਲ ਰਿਹਾ ਜੀ ਝਾਂਜਰਾਂ ਦੇ ਬੋਰ
3: ਔਰ ਮਨੋਰੰਜਨ ਤੋਂ ਬਾਅਦ ਦੇਖੋ ਜੀ ਜਾਣਕਾਰੀ ਦੀ ਸਾਂਝ ਪਾਉਣ ਦੀ ਵੀ ਅਰਚਨਾ ਵਾਰੀ ਆ ਗਈ ਹੈ। ਦੇਖੋ ਕੱਲ੍ਹ 27 ਸਤੰਬਰ ਇਤਵਾਰ ਦਾ ਦਿਨ ਹੈ ਔਰ ਹਰ ਸਾਲ ਸਤੰਬਰ ਮਹੀਨੇ ਦੇ ਆਖਰੀ ਇਤਵਾਰ ਨੂੰ ਇੱਕ ਖਾਸ ਦਿਹਾੜਾ ਵੀ ਹੁੰਦਾ ਹੈ ਜੀ।
2: ਜੀ ਬਿਲਕੁਲ, ਉਹ ਹੈ ਜੀ ਵਿਸ਼ਵ ਡੈਫ ਦਿਹਾੜਾ, ਯਾਨੀ ਕਿ ਵਿਸ਼ਵ ਬਹਿਰਾ ਦਿਹਾੜਾ। ਅਤੇ ਉਹਦੇ ਨਾਲ ਨਾਲ ਜਦੋਂ ਅਸੀਂ ਸੁਨੇਹੇ ਦੀ ਗੱਲ ਕਰਦੇ ਹਾਂ ਤਾਂ ਹਰ ਵਰੇ ਕੋਈ ਨਾ ਕੋਈ ਇੱਕ ਥੀਮ ਜਿਹੜਾ ਆਪਣੇ ਆਪ ਦੇ ਵਿੱਚ ਖਾਸ ਦਿਨ ਲੈ ਕੇ ਹਾਜ਼ਰ ਹੁੰਦੇ ਨੇ ਅਤੇ ਇਸ ਵਰੇ ਦਾ ਜਿਹੜਾ ਥੀਮ ਰਹੇਗਾ, ਵਿਸ਼ਾ ਰਹੇਗਾ, ਉਹ ਇਹ ਹੈ ਜੀ ਡੈਫ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦਾ ਐਲਾਨ ਕਰਨਾ ਉਹਨਾਂ ਦੇ ਵਾਸਤੇ।
3: ਬਿਲਕੁਲ ਜੀ, ਇਸ ਦਿਨ ਦਾ ਮੰਤਵ ਹੈ ਕਿ ਜੋ ਡੈਫ ਵਿਅਕਤੀ ਨੇ ਉਹਨਾਂ ਦੇ ਕੰਮ ਕਾਜ ਨੂੰ ਉਤਸ਼ਾਹਿਤ ਕਰਨਾ, ਉਹਨਾਂ ਦੇ ਸਵੈ ਮਾਣ ਲਈ ਇਹ ਦਿਨ ਮਨਾਇਆ ਜਾਂਦਾ ਹੈ, ਉਹਨਾਂ ਦੇ ਮਨੁੱਖੀ ਅਧਿਕਾਰ ਉਹਨਾਂ ਨੂੰ ਮਜ਼ਬੂਤ ਕਰਨਾ, ਉਹਨਾਂ ਦੀ ਸਿੱਖਿਆ, ਰੋਜ਼ਗਾਰ, ਸਵਾਸਥ ਅਤੇ ਜੋ ਸਾਰਵਜਨਿਕ ਸੇਵਾਵਾਂ ਨੇ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ। ਔਰ ਇੱਕ ਗੱਲ ਧਿਆਨ ਦੇਣ ਯੋਗ ਅਰਚਨਾ ਇਹ ਹੈ ਕਿ ਇਹ ਦਿਨ ਡੈਫ ਵਿਅਕਤੀਆਂ ਨੂੰ ਦਿਲਾਸਾ ਦੇਣ ਲਈ ਨਹੀਂ ਮਨਾਇਆ ਜਾਂਦਾ, ਬਲਕਿ ਇਸ ਲਈ ਮਨਾਇਆ ਜਾਂਦਾ ਹੈ ਕਿ ਅਸੀਂ ਵੀ ਉਹਨਾਂ ਦੀ ਸਾਈਨ ਲੈਂਗੁਏਜ ਜਿਹੜੀ ਹੈ ਉਸਨੂੰ ਸਮਝੀਏ, ਸਿੱਖੀਏ ਔਰ ਉਸ ਲੈਂਗੁਏਜ ਦੇ ਵਿੱਚ ਹੀ ਕੋਸ਼ਿਸ਼ ਕਰੀਏ ਕਿ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰੀਏ, ਕਿਉਂਕਿ ਉਹਨਾਂ ਦੀ ਜਿਹੜੀ ਇਹ ਲੈਂਗੁਏਜ ਹੈ ਜਿਸ ਦਾ ਉਹ ਇਸਤੇਮਾਲ ਕਰਦੇ ਨੇ ਇਹ ਉਹਨਾਂ ਦੀ ਆਪਣੀ ਇੱਕ ਪੂਰੀ ਭਾਸ਼ਾ ਹੈ ਆਪਣੇ ਆਪ 'ਚ।
2: ਅਤੇ ਜਦੋਂ ਅਸੀਂ ਵਰੇ ਕਾਂਡ ਦੀ ਗੱਲ ਕਰਦੇ ਹਾਂ, ਇਹ 75ਵਾਂ ਵਰੇ ਕਾਂਡ ਮਨਾ ਰਹੇ ਹਾਂ ਅਤੇ ਇਹਦਾ ਜਿਹੜਾ ਵਰਲਡ ਫੈਡਰੇਸ਼ਨ ਆਫ ਦਾ ਡੈਫ ਉਹਨਾਂ ਵਾਸਤੇ ਇਹ ਮਨਾਇਆ ਜਾਂਦਾ ਹੈ ਅਤੇ 75ਵਾਂ ਵਰੇ ਕਾਂਡ ਬੜਾ ਹੁੰਮਹਮਾ ਕੇ ਮਨਾਇਆ ਜਾਂਦਾ ਹੈ। ਮੰਤਵ ਤੁਸੀਂ ਹੁਣੇ ਜ਼ਿਕਰ ਹੀ ਕੀਤਾ ਕਿ ਉਹਨਾਂ ਦੇ ਨਾਲ ਕੋਈ ਸਹਾਨੁਭੂਤੀ ਨਹੀਂ ਦਿਖਾਉਣੀ, ਅਸੀਂ ਉਹਨਾਂ ਦੇ ਨਾਲ ਖੜੇ ਹੋਣਾ।
3: ਬਿਲਕੁਲ ਅਸੀਂ ਉਹਨਾਂ ਨੂੰ ਬਰਾਬਰ ਸਮਝਦੇ ਹੋਏ ਉਹਨਾਂ ਦੀ ਭਾਸ਼ਾ ਨੂੰ ਸਤਿਕਾਰ ਦਈਏ, ਉਹਨਾਂ ਦੀ ਭਾਸ਼ਾ ਨੂੰ ਸਮਝੀਏ, ਇਹ ਹੀ ਇਹ ਵੀ ਇੱਕ ਮੰਤਵ ਹੈ। ਕਿਉਂਕਿ ਦੇਖੋ ਜੋ ਡੈਫ ਲੋਕ ਨੇ ਜੋ ਸੁਣ ਨਹੀਂ ਸਕਦੇ ਉਹ ਲੋਕ ਵੀ ਆਮ ਵਿਅਕਤੀਆਂ ਵਾਂਗ ਬਹੁਤ ਹੀ ਪ੍ਰਤਿਭਾਸ਼ਾਲੀ ਹੁੰਦੇ ਨੇ, ਬਹੁਤ ਸਿਆਣੇ ਹੁੰਦੇ ਨੇ, ਬੁੱਧੀਮਾਨ ਹੁੰਦੇ ਨੇ ਔਰ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿਕਾਸ ਦੇ ਵਿੱਚ ਉਹਨਾਂ ਦਾ ਵੀ ਉਨਾ ਹੀ ਯੋਗਦਾਨ ਹੁੰਦਾ ਹੈ।
2: ਅਤੇ ਚਲੋ ਆਓ ਰਲ ਮਿਲ ਕੇ ਡਿਕਲੇਅਰਿੰਗ ਡੈਫ ਪੀਪਲ ਹਿਊਮਨ ਰਾਈਟਸ ਅਤੇ ਅੱਗੇ ਵੱਧਦੇ ਹਾਂ।
3: ਬਿਲਕੁਲ ਜੀ, ਅੱਗੇ ਵੱਧਦੇ ਹਾਂ ਗੀਤ ਸੰਗੀਤ ਵੱਲ। ਝਾਂਜਰਾਂ ਦੇ ਬੋਰ ਦੀ ਅਗਲੀ ਫਰਮਾਇਸ਼ ਵੀ ਸੁਣਾ ਦਿੰਦੇ ਹਾਂ ਸਰੋਤਿਆਂ ਨੂੰ, ਜੋ ਕਿ ਆਈ ਹੈ ਜੀ ਪਿੰਡ ਧਿਉਣਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ ਅਤੇ ਕਰਨਦੀਪ ਸਿੰਘ ਬਰਾੜ ਹੁਣਾਂ ਦੀ। ਤਲਵਾੜਾ ਹਾਜ਼ੀਪੁਰ ਤੋਂ ਸੁਨੀਲ ਜੋਸ਼ੀ, ਪੰਖੂ, ਨੀਤੂ, ਮਮਤਾ, ਸੁਰਜੀਤ, ਬਿਸ਼ਨ ਦਾਸ ਅਤੇ ਮਲਕੀਤ ਭਾਰਦਵਾਜ ਕਹਿੰਦੇ ਜੀ ਸਾਨੂੰ ਕੌਰ ਬੀ ਦਾ ਗਾਇਆ ਕੋਈ ਗੀਤ ਸੁਣਾ ਦਿਓ।
2: ਅਤੇ ਅਗਲਾ ਖਤ ਆਇਆ ਜੀ ਇਸੀ ਫਰਮਾਇਸ਼ ਵਾਸਤੇ ਅਜੀਤ ਨਗਰ ਮਲੋਟ ਤੋਂ ਅਤੇ ਲਿਖਣ ਵਾਲੇ ਨੇ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਉਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਕੌਰ। ਅਤੇ ਅਗਲਾ ਖਤ ਸਾਨੂੰ ਆਇਆ ਜੀ ਪਿੰਡ ਕੁੜਿਆਣਾ, ਕੁਲਦੀਪ ਧਿੰਗੜਾ, ਸੋਹਨ ਧਿੰਗੜਾ, ਆਰਵ ਧਿੰਗੜਾ ਉਹਨਾਂ ਦਾ ਪੋਤਾ, ਰੀਆ ਧਿੰਗੜਾ ਉਹਨਾਂ ਦੀ ਨੂੰਹ, ਰਿਤਿਕਾ ਉਹਨਾਂ ਦੀ ਪੋਤੀ, ਬਲਤੇਜ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਆਓ ਸੁਣਦੇ ਹਾਂ ਉਹਨਾਂ ਸਭ ਦੀ ਫਰਮਾਇਸ਼ ਦੇ ਉੱਤੇ ਇਹ ਗੀਤ।

0: ਦੇ ਇਸ ਗੀਤ ਦੀ
1: ਜੀ। ਔਰ ਇਸੇ ਗੀਤ ਦੀ ਫਰਮਾਇਸ਼ ਮਲੋਟ ਵਾਲਿਆਂ ਦੇ ਨਾਲ ਨਾਲ ਹਾਜ਼ੀਪੁਰ ਵਾਲਿਆਂ ਨੇ ਵੀ ਕੀਤੀ ਹੈ ਜੀ। ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਅਤੇ ਆਦਿਤਯ ਕੌਂਡਲ ਹੁਣਾਂ ਨੇ, ਇਹ ਨੇ ਜੀ ਖੁਰਜਾ ਉੱਤਰ ਪ੍ਰਦੇਸ਼ ਤੋਂ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਦਾ ਇਹ ਗੀਤ।

0: ਲਓ ਜੀ, ਅਗਲੀ ਫਰਮਾਇਸ਼ ਵੀ ਪੜ੍ਹ ਦਿੰਦੇ ਹਾਂ ਜੀ, ਜੋ ਕਿ ਆਈ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ। ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਔਰ ਪਿੰਡ ਨਵੇਂ ਤੋਂ ਨੱਥਾ ਸਿੰਘ ਰਾਮਗੜੀਆ, ਬਲਜੀਤ ਸਿੰਘ ਪੋਤਾ, ਹੈਪੀ ਸਿੰਘ ਪੋਤਾ, ਗੁਰਕਿਰਤ ਸਿੰਘ ਪੜੋਤਾ
1: ਜੀ। ਅਤੇ ਅਗਲਾ ਖੱਤ ਜਿਹੜਾ ਸਾਨੂੰ ਆਇਆ ਉਹ ਆਇਆ ਜੀ ਸਾਨੂੰ ਭਾਰਤ ਨਗਰ ਚੌਂਕ ਫਿਰੋਜ਼ਪੁਰ ਤੋਂ, ਅਤੇ ਲਿਖਣ ਵਾਲੇ ਨੇ ਸੋਨੂ ਕਪੂਰ, ਹਰਸ਼ ਕਪੂਰ, ਸੌਰਵ ਕਪੂਰ ਅਤੇ ਮੁਸਕਾਨ ਕਪੂਰ ਅਤੇ ਉਹਨਾਂ ਦਾ ਪੂਰਾ ਕਪੂਰ ਪਰਿਵਾਰ। ਅਤੇ ਅਗਲਾ ਖੱਤ ਜਿਹੜਾ ਸਾਨੂੰ ਆਇਆ ਉਹ ਆਇਆ ਜੀ ਸਾਨੂੰ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ, ਅਤੇ ਲਿਖਣ ਵਾਲੇ ਨੇ ਕਪਤਾਨ ਸਿੰਘ, ਸੈਕਟਰੀ ਜਮਸ਼ੇਰ ਸਿੰਘ ਜੀ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਅਤੇ ਹਰਫੁਲ। ਅਤੇ ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਦੇ ਉੱਤੇ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਜੀ ਬਿਲਕੁਲ ਜੀ, ਗੱਲ ਤਾਂ ਬਣਦੀ ਹੈ ਜਦੋਂ ਪੂਰਾ ਜ਼ੋਰ ਲੱਗਿਆ ਹੁੰਦਾ ਹੈ ਤੇ ਪੈਰਾਂ 'ਚ ਨੀਲ ਵੀ ਪੈ ਜਾਂਦੇ ਨੇ।
1: ਬਿਲਕੁਲ, ਔਰ ਸਾਡੀ ਗੱਲ ਦੇਖੋ ਜੀ ਉਦੋਂ ਬਣਦੀ ਹੈ ਜਦੋਂ ਸਾਡੇ ਸਰੋਤੇ ਜਿਹੜੇ ਨੇ ਢੇਰ ਸਾਰੇ ਸਾਨੂੰ ਖੱਤ ਲਿਖਦੇ ਨੇ। ਔਰ ਦੇਖੋ ਜੀ ਅਰਚਨਾ, ਬਹੁਤ ਸਾਰੇ ਤੋਹਫੇ ਹੁਣ ਤਿਉਹਾਰਾਂ ਦੇ ਵਿੱਚ ਇੱਕ ਦੂਸਰੇ ਨੇ ਸਭ ਨੂੰ ਦੇਣੇ ਨੇ, ਲੇਕਿਨ ਸਾਨੂੰ ਆਪਣੇ ਸਰੋਤਿਆਂ ਦੇ ਕੋਲੋਂ ਜਿਹੜਾ ਤੋਹਫਾ ਚਾਹੀਦਾ ਹੈ ਉਹ ਚਾਹੀਦੇ ਨੇ ਜੀ, ਢੇਰ ਸਾਰੇ ਖੱਤ। ਅਤੇ ਹੁਣ ਉਹਨਾਂ ਨੇ ਪ੍ਰੋਗਰਾਮ ਸੁਣਿਆ, ਹੁਣੇ ਉਹ ਪੋਸਟ ਕਾਰਡ ਚੁੱਕਣ ਅਤੇ ਸਾਨੂੰ ਖੱਤ ਲਿਖ ਦੇਣ, ਆਪਣੀਆਂ ਫਰਮਾਇਸ਼ਾਂ ਲਿਖ ਕੇ ਭੇਜ ਦੇਣ।
0: ਬਈ ਫਰਮਾਇਸ਼ਾਂ ਦੇ ਨਾਲ ਨਾਲ ਸੁਝਾਅ ਵੀ ਜ਼ਰੂਰ ਭੇਜਣ। ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਤੇ ਵਿਹੜੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ 1440001। ਇੰਤਜ਼ਾਰ ਰਹੇਗਾ ਤੁਹਾਡੇ ਸੁਝਾਅ ਭਰੇ ਖਤਾਂ ਦਾ ਅਤੇ ਫਰਮਾਇਸ਼ੀ ਖਤਾਂ ਦਾ। ਅਤੇ ਹੁਣ ਮੇਰਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਅਰਚਨਾ ਨੂੰ,
1: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
0: ਨਮਸਕਾਰ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ।
1: ਹੈਲੋ,
2: ਯਹ ਆਯਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
5: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਸੂਬੇ ਭਰ ਵਿੱਚ ਪੰਜਾਬ ਬੀਜੇਪੀ ਵੱਲੋਂ ਨਸ਼ਾ ਮੁਕਤ ਯਾਤਰਾਵਾਂ ਦਾ ਸਿਲਸਿਲਾ ਜਾਰੀ ਹੈ। ਕੱਲ੍ਹ ਇਸੇ ਸੰਬੰਧ ਵਿੱਚ ਅੰਮ੍ਰਿਤਸਰ ਪੁੱਜੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਜਕੜ ਤੋਂ ਮੁਕਤ ਕਰਨ ਦਾ ਪੱਕਾ ਸੰਕਲਪ ਲਿਆ ਹੈ ਅਤੇ ਇਸ ਨੂੰ ਪੂਰਾ ਕਰਾਂਗੇ। ਸ੍ਰੀ ਮੇਘਵਾਲ ਨੇ ਕਿਹਾ ਕਿ ਹੁਣ ਪੂਰੇ ਸੂਬੇ ਵਿੱਚ ਹਸਪਤਾਲਾਂ, ਸਕੂਲਾਂ, ਜੇਲ੍ਹਾਂ ਅਤੇ ਜਨਤਕ ਥਾਵਾਂ 'ਤੇ ਬਹੁਤ ਹੀ ਆਸਾਨ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਢਾਂਚਾ ਇੰਨਾ ਵਿਗੜ ਚੁੱਕਾ ਹੈ ਕਿ ਪੁਲਿਸ ਤਸਕਰਾਂ ਨੂੰ ਬਚਾ ਰਹੀ ਹੈ ਅਤੇ ਇਸ ਦੇ ਉਲਟ ਕਮਜ਼ੋਰ ਵਰਗ ਦੇ ਪੀੜਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਇਹ ਯਾਤਰਾ ਇੱਕ ਸਿਆਸੀ ਗਤੀਵਿਧੀ ਨਹੀਂ, ਸਗੋਂ ਸੂਬੇ ਦੇ ਨੌਜਵਾਨਾਂ ਦੀ ਰਾਖੀ ਲਈ ਸਮਾਜਿਕ ਸੁਧਾਰ ਦੀ ਇੱਕ ਲਹਿਰ ਹੈ। ਉਹਨਾਂ ਪੰਜਾਬ ਦੀ ਰਾਖੀ ਲਈ ਏਕਤਾ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ਭਾਜਪਾ ਨਸ਼ਿਆਂ ਦੀ ਸਮੱਸਿਆ ਨੂੰ ਸੂਬੇ ਦੀ ਸਭ ਤੋਂ ਵੱਡੀ ਚੁਣੌਤੀ ਵਜੋਂ ਲਵੇਗੀ ਅਤੇ ਇਸ ਨੂੰ ਜੜੋਂ ਖਤਮ ਕਰ ਦੇਵੇਗੀ। ਉੱਧਰ ਕੱਲ੍ਹ ਲੁਧਿਆਣਾ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਸ਼ਾ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਹਿਮਾਚਲ ਦੇ ਬੱਦੀ ਤੋਂ ਨਸ਼ਾ ਆ ਰਿਹਾ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੈ। ਢਿੱਲੋਂ ਨੇ ਕਿਹਾ ਕਿ ਉਹ ਉਹਨਾਂ ਮਾਵਾਂ ਨੂੰ ਮਿਲੇ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੀ ਕਾਰਨ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਮਾਵਾਂ ਦਾ ਦਰਦ ਸਹਿਣਯੋਗ ਨਹੀਂ। ਹੁਸ਼ਿਆਰਪੁਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਸ਼ਾਮਲ ਹੋਏ। ਉਦਯੋਗ ਵਿਭਾਗ ਪੰਜਾਬ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋਸਿਸਟਮ ਵਿੱਚ ਸਥਾਨਕ ਅਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵੱਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ, ਜਵਾਬਦੇਹ ਆਧਾਰਿਤ ਪ੍ਰਸ਼ਾਸਨ ਅਤੇ ਆਸਾਨ ਮਨਜ਼ੂਰੀ ਪ੍ਰਕਿਰਿਆਵਾਂ ਰਾਹੀਂ ਇੱਕ ਅਨੁਕੂਲ, ਪਾਰਦਰਸ਼ੀ ਅਤੇ ਨਿਵੇਸ਼ਕ ਪੱਖੀ ਕਾਰੋਬਾਰੀ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕੀਤਾ ਹੈ। ਤੇਜ਼ੀ ਨਾਲ ਇੱਕ ਪ੍ਰਮੁੱਖ ਉਦਯੋਗਿਕ ਨਿਕੇਂਦਰ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ 1.99 ਲੱਖ ਕਰੋੜ ਦਾ ਵੱਡਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਨੇ ਅਤੇ ਰਵਾਇਤੀ ਕੇਂਦਰਾਂ ਤੋਂ ਬਾਹਰ ਵੀ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸਿਹਤ ਰਿਕਾਰਡਾਂ ਨੂੰ ਜੋੜਨ ਵਿੱਚ ਚੰਡੀਗੜ੍ਹ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਹੈ। ਇਹ ਉਪਲਬਧੀ ਡਿਜੀਟਲ ਹੈਲਥ ਮਿਸ਼ਨ ਨੂੰ ਲਾਗੂ ਕਰਨ ਅਤੇ ਇੱਕ ਮਰੀਜ਼ ਕੇਂਦਰਿਤ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਸਿਹਤ ਵਿਭਾਗ ਦੀ ਪ੍ਰਤੀਬੱਧਤਾ ਦਾ ਸਨਮਾਨ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਚੰਡੀਗੜ੍ਹ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾਕਟਰ ਸੁਮਨ ਸਿੰਘ ਨੇ ਕੇਂਦਰੀ ਸਿਹਤ ਮੰਤਰੀ JP ਨੱਡਾ ਤੋਂ ਇਸ ਉਪਲਬਧੀ ਲਈ ਪੁਰਸਕਾਰ ਪ੍ਰਾਪਤ ਕੀਤਾ। ਇਸ ਪ੍ਰਾਪਤੀ ਨਾਲ ਚੰਡੀਗੜ੍ਹ ਸਿਹਤ ਵਿਭਾਗ ਨੇ ਡਿਜੀਟਲ ਸਿਹਤ ਪਹਿਲਾਂ ਨੂੰ ਅੱਗੇ ਵਧਾਉਣ ਅਤੇ

0: ਦਾ ਲਾਭ ਹਰੇਕ ਨਾਗਰਿਕ ਤੱਕ ਪਹੁੰਚਾਉਣ ਦੀ ਪ੍ਰਤੀਬੱਧਤਾ ਦੁਹਰਾਈਏ। ਇਸ ਨਾਲ ਕੁਸ਼ਲ ਤੇ ਰੋਗੀ ਕੇਂਦਰਿਤ ਸਿਹਤ ਵਿਵਸਥਾ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਫਿਰੋਜ਼ਪੁਰ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਦੇ ਇੱਕ ਇੰਸਪੈਕਟਰ ਬਲਦੇਵ ਸਿੰਘ ਨੂੰ ਨਾਕਾਬੰਦੀ ਦੌਰਾਨ ਤਕਰੀਬਨ 3.5 ਕਿਲੋ ਹੈਰੋਇਨ, 6 ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਏ। ਪੁਲਿਸ ਸੂਤਰਾਂ ਮੁਤਾਬਕ ਅਗਲੀ ਕਾਰਵਾਈ ਜਾਰੀ ਏ। ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਮੇਰਾ ਯੁਵਾ ਭਾਰਤ ਫਰੀਦਕੋਟ ਪੰਜਾਬ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਵਰਦੀਪ ਕੌਰ ਸੰਧੂ ਅਤੇ ਸਰਕਾਰੀ ITI ਫਿਰੋਜ਼ਪੁਰ ਦੇ ਗੁਰਪ੍ਰੀਤ ਸਿੰਘ ਜੋਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਸਿੱਖਿਆਰਥੀਆਂ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜੀਵਨ ਅਤੇ ਦੇਸ਼ ਸੇਵਾ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵੱਲੋਂ ਪਰਾਲੀ ਪ੍ਰਬੰਧਨ ਲਈ ਇੱਕ ਸਿਖਲਾਈ ਕੋਰਸ ਕਰਵਾਇਆ ਗਿਆ। ਸਿਖਲਾਈ ਕੋਰਸ ਦਾ ਮਕਸਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵਿਗਿਆਨਕ ਤਕਨੀਕਾਂ ਅਤੇ ਹਾੜੀ ਦੀ ਫਸਲ ਦੀ ਬਿਜਾਈ ਲਈ ਮਹੱਤਵਪੂਰਨ ਜਾਣਕਾਰੀ ਦੇਣਾ ਸੀ। ਡਿਪਟੀ ਡਾਇਰੈਕਟਰ ਡਾਕਟਰ ਹਰਦੀਪ ਸਿੰਘ ਸਫੀਖੀ ਅਤੇ ਹੋਰ ਮਾਹਿਰਾਂ ਨੇ ਪਰਾਲੀ ਨੂੰ ਖੁੰਭ ਦੀ ਖੇਤੀ ਲਈ, ਸਬਜ਼ੀਆਂ ਵਿੱਚ ਮਲਚਿੰਗ ਲਈ ਅਤੇ ਪਸ਼ੂਆਂ ਦੇ ਚਾਰੇ ਲਈ ਵਰਤੋਂ ਬਾਰੇ ਜਾਣਕਾਰੀ ਦਿੱਤੀ। ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਲਿਆ ਏ। ਭਾਰਤੀ ਮਹਿਲਾਵਾਂ ਦੇ ਫਾਈਨਲ ਮੁਕਾਬਲੇ ਵਿੱਚ ਈਰਾਨ ਨੂੰ ਸਖ਼ਤ ਟੱਕਰ ਤੋਂ ਬਾਅਦ 37-34 ਨਾਲ ਹਰਾ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 1:15 ਹੋ ਚੁੱਕੇ ਨੇ। ਬੇਲਾਏ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ ਸੁਣਦੇ ਹਾਂ ਪ੍ਰੋਗਰਾਮ ਬਸ ਕੁਝ ਹੀ ਪਲਾਂ ਚ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਵਈ ਮੋਨੂ, ਤੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
5: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
5: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰੋ, ਇਸ ਵੇਲੇ 1:40 ਹੋਣ ਜਾ ਰਹੇ ਨੇ, ਯਾਨੀ ਕਿ ਵੇਲਾ ਹੈ ਜੀ ਪੰਜਾਬੀ ਖਬਰਾਂ ਦਾ। ਅਤੇ 1:50 ਤੇ ਤੁਸੀਂ ਸੁਣੋਗੇ ਉਰਦੂ ਦੇ ਵਿੱਚ ਖਬਰਾਂ। ਅਤੇ ਦੁਪਹਿਰ 2 ਵਜੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹੋਰ ਕੁਛ ਹਿੰਦੀ ਫਿਲਮੀ ਗੀਤ। ਅਤੇ ਹੁਣ ਤੁਸੀਂ ਸੁਣੋਗੇ ਜੀ ਪੰਜਾਬੀ ਖਬਰਾਂ। ਅਤੇ ਇੰਤਜ਼ਾਰ ਕਰਨਾ, ਅਸੀਂ ਫਿਰ ਵਾਪਸ ਆਉਂਦੇ ਹਾਂ। ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਦਾ ਜਲੰਧਰ ਕੇਂਦਰ।
1: नमस्कार, ये आकाशवाणी है। खबरां दे इस बुलेटिन नाल मैं यादविंदर सिंह। पहला सुनो बुलेटिन दियां खास खबरां। विदेश मंत्री डॉक्टर एस जयशंकर अज न्यूयॉर्क च संयुक्त राष्ट्र महासभा दे 81वें उच्च पदरी सैशन नूं संबोधन करनगे। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਿਊਯਾਰਕ ਵਿੱਚ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਦਾ ਵਿਸ਼ਾ ਹੈ ਵਿਸ਼ਵਾਸ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ, ਇੱਕ ਅਜਿਹਾ ਸੰਯੁਕਤ ਰਾਸ਼ਟਰ ਜੋ ਸਾਰਿਆਂ ਲਈ ਕੰਮ ਕਰੇ। ਮਹਾਂਸਭਾ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਸੀਨੀਅਰ ਨੁਮਾਇੰਦੇ ਸ਼ਾਮਲ ਨੇ ਜੋ ਅਹਿਮ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਆਪਣੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਨਜ਼ਰੀਏ ਪੇਸ਼ ਕਰਨਗੇ। ਸੰਯੁਕਤ ਰਾਸ਼ਟਰ ਮੁਤਾਬਕ 81ਵਾਂ ਸੈਸ਼ਨ ਆਲਮੀ ਸਹਿਯੋਗ ਨੂੰ ਮੁੜ ਸੁਰਜੀਤ ਕਰਨ, ਨਿਰੰਤਰ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਸ਼ਾਂਤੀ, ਮਾਨ ਸਨਮਾਨ ਅਤੇ ਸਮਾਨਤਾ ਲਈ ਸਮੂਹਕ ਕਾਰਵਾਈ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੋਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਨਿਊਯਾਰਕ 'ਚ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਤੋਂ ਇਲਾਵਾ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਮੁੱਦਿਆਂ ਦੇ ਨਾਲ ਨਾਲ ਕਈ ਮੌਜੂਦਾ ਮੁੱਦਿਆਂ 'ਤੇ ਚਰਚਾ ਕੀਤੀ। ਸੈਸ਼ਨ ਦੌਰਾਨ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਖਾੜੀ ਸੰਘਰਸ਼ ਨਾਲ ਸੰਬੰਧਿਤ ਤਾਜ਼ਾ ਘਟਨਾਕ੍ਰਮ ਉੱਤੇ ਚਰਚਾ ਕੀਤੀ। ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਈਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਵਾਲੇ ਇਸ ਸਮੂਹ ਦਾ ਜ਼ਿਕਰ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਆਗੂਆਂ ਨੇ ਬ੍ਰਿਕਸ ਸਹਿਯੋਗ ਦੀ ਸਮੀਖਿਆ ਵੀ ਕੀਤੀ ਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ AI ਦੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਨੁਮਾਨ ਲਾਉਣ ਅਤੇ ਜੋਖਮਾਂ ਨੂੰ ਘੱਟ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਏ। ਉਹ ਅੱਜ ਗ੍ਰੀਸ ਦੇ ਵਿਦੇਸ਼ ਮੰਤਰੀ ਜੌਰਜ ਗੇਰਾ ਪੇਟ੍ਰਿਟਿਸ ਦੇ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਸੰਦਰਭ 'ਚ AI ਖਾਸਕਰ ਸਮੁੰਦਰੀ ਸੁਰੱਖਿਆ ਵਿਸ਼ੇ 'ਤੇ ਹੋਏ ਪ੍ਰੋਗਰਾਮ ਦੀ ਸਹਿ ਪ੍ਰਧਾਨਗੀ ਕਰ ਰਹੇ ਸਨ। ਡਾਕਟਰ ਜੈਸ਼ੰਕਰ ਨੇ ਕਿਹਾ ਕਿ AI ਅਤੇ ਸਮੁੰਦਰੀ ਸੁਰੱਖਿਆ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀਆਂ ਅਹਿਮ ਤਰਜੀਹਾਂ ਨੇ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਐਲਾਨਨਾਮੇ ਵਿੱਚ AI

0: ਸਰੋਤਾ ਤੱਕ ਲੋਕਤੰਤਰਿਕ ਪਹੁੰਚ, ਸੁਰੱਖਿਅਤ ਅਤੇ ਭਰੋਸੇਯੋਗ ਪ੍ਰਣਾਲੀਆਂ ਦੇ ਨਿਰਮਾਣ, ਮਨੁੱਖੀ ਸਮਰੱਥਾ 'ਚ ਨਿਵੇਸ਼ ਅਤੇ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ AI ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ G77 ਦੇ ਵਿਦੇਸ਼ ਮੰਤਰੀਆਂ ਦੀ 50ਵੀਂ ਸਾਲਾਨਾ ਮੀਟਿੰਗ 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼੍ਰੀ ਮਿਸਰੀ ਨੇ ਕਿਹਾ ਕਿ ਸਮੂਹਕ ਯਤਨਾਂ ਰਾਹੀਂ ਘੱਟ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਿਰਫ ਨਿਯਮਾਂ ਦੀ ਪਾਲਾ ਕਰਨ ਵਾਲਿਆਂ ਤੋਂ ਭੂਮਿਕਾ ਤੋਂ ਅੱਗੇ ਵੱਧ ਕੇ ਨਿਯਮ ਤੈਅ ਕਰਨ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਉਹਨਾਂ ਨੇ ਬਹੁਪੱਖੀਵਾਦ ਨੂੰ ਲੋਕ ਕੇਂਦਰਤ ਅਤੇ ਵਿਕਾਸਮੁਖੀ ਬਣਾਉਣ ਵਿੱਚ G77 ਦੀ ਨਿਰੰਤਰ ਸਾਰਥਕਤਾ 'ਤੇ ਵੀ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ ਏ। ਉਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਭਾਰਤ ਨੇ ਮਹਾਂਮਾਰੀ ਅਤੇ ਹੋਰ ਸਿਹਤ ਐਮਰਜੈਂਸੀਆਂ ਨਾਲ ਨਜਿੱਠਣ ਲਈ ਲੈਬਾਰਟਰੀ ਨੈੱਟਵਰਕ, ਐਮਰਜੈਂਸੀ ਤਾਲਮੇਲ, ਸਿਹਤ ਕਰਮੀਆਂ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਦੀ ਸਮਰੱਥਾ ਵਧਾਈ ਏ। ਉਹਨਾਂ ਨੇ ਕੋਵਿਡ ਮਹਾਂਮਾਰੀ ਤੋਂ ਮਿਲੇ ਤਜਰਬਿਆਂ ਨੂੰ ਲੰਮੇ ਸਮੇਂ ਦੇ ਨਿਵੇਸ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਲਚਕੀਲੇ ਸਿਹਤ ਪ੍ਰਬੰਧਾਂ ਵਿੱਚ ਬਦਲਣ 'ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੇ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਕਰੀਬ 100 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੀਆਂ 2 ਸੰਸਥਾਵਾਂ ਨੂੰ ਮੁਹੱਈਆ ਕਰਵਾਈਆਂ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਡਾਕਟਰ ਟੇਡਰੋਸ ਅਧਾਨੋਮ ਕੇਬਰੇਯੇਸਿਸ ਨੇ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਰਲਮ ਦਾ ਦੌਰਾ ਕਰਨਗੇ। ਸ਼੍ਰੀ ਸ਼ਾਹ ਅੱਜ ਦੁਪਹਿਰ ਬਾਅਦ ਕੁੰਦਰਾ 'ਚ ਸਹਿਕਾਰੀ ਖੇਤਰ ਦੀ ਮਹਿਲਾ ਸ਼ਕਤੀਕਰਨ ਪਹਿਲਕਦਮੀ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਪੁਰੀ 'ਚ ਅੰਮ੍ਰਿਤ ਕੀਰਤੀ ਪੁਰਸਕਾਰ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਵੀ ਭਲਕੇ ਕੇਰਲਮ ਦਾ ਦੌਰਾ ਕਰਨਗੇ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਵੀ ਸ਼ੁਰੂਆਤ ਕਰਨਗੇ। ਪੀੜਤ ਅਧਿਕਾਰ ਕੇਂਦਰ ਵੱਖ ਵੱਖ ਅਪਰਾਧਾਂ ਦੇ ਪੀੜਤਾਂ ਨੂੰ ਇੱਕੋ ਛੱਤ ਹੇਠਾਂ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਤਾਂ ਨੂੰ ਕੌਂਸਲਿੰਗ ਅਤੇ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ 'ਚ 1 ਸਾਲਾ ਅਜ਼ਮਾਇਸ਼ੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ 'ਚ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸ਼ਾਖਾ 'ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਨਾਕੇ 'ਤੇ ਰੋਕਿਆ ਗਿਆ ਸੀ।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ 3 ਕਿਲੋ 350 ਗ੍ਰਾਮ ਹੈਵਨ ਤੇ 6 ਪਿਸਟਲ ਸਮੇਤ ਮੈਗਜ਼ੀਨ, 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਦ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉੱਥੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ 'ਤੇ ਸ਼੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇੱਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਅੱਜ ਉਹਨਾਂ ਦੀ 207ਵੀਂ ਜਨਮ ਵਰੇਗੰਢ 'ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ ਸਿੰਘਾ 'ਚ ਜਨਮੇ ਵਿਦਿਆਸਾਗਰ ਨੇ ਆਪਣਾ ਜੀਵਨ ਸਿੱਖਿਆ ਅਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿੱਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 'ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਹਨਾਂ ਨੇ ਬਾਲ ਵਿਆਹ ਅਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ 'ਚ ਮਦਦ ਕਰਕੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ 'ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ, ਹੈਡ ਆਫ ਆਫਿਸ, ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
5: ਫੌਜੀ ਵੀਰੋ, ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਆਪਣਾ ਫੌਜੀ ਵੀਰਾਂ ਲਈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਫਿਲਮ ਰੌਕ ਸਟਾਰ ਤੋਂ। ਆਵਾਜ਼ ਹਰਸ਼ਦੀਪ ਕੌਰ ਦੀ, ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਅਤੇ ਸੰਗੀਤ AR ਰਹਿਮਾਨ ਦਾ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨੀ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ, ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਹੈ ਜੀ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦਾ ਅੱਜ ਦਾ ਆਖਰੀ ਗੀਤ ਫਿਲਮ ਦਬੰਗ ਤੋਂ, ਆਵਾਜ਼ਾਂ ਸੋਨੂ ਨਿਗਮ ਤੇ ਤੁਲਸੀ ਕੁਮਾਰ ਦੀਆਂ, ਗੀਤ ਦੇ ਬੋਲ ਇਰਫਾਨ ਕਮਲ ਦੇ ਤੇ ਸੰਗੀਤ ਸਾਜਿਦ ਵਾਜਿਦ ਦਾ।

0: DTH થી AIR પંજાબી સેવા DRM 864 કિલોહર્ટ્ઝ FM 100.6 મેગાહર્ટ્ઝ વિવિધ ભારતી FM 103.6 મેગાહર્ટ્ઝ અમૃતસર FM 100.9 મેગાહર્ટ્ઝ તે FM 100.8 મેગાહર્ટ્ઝ આકાશવાણી બઠિંડા આકાશવાણી પટિયાલા વિવિધ ભારતી લુધિયાણા ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਪੇਸ਼ ਪ੍ਰੋਗਰਾਮ ਰੰਗਲੀ ਧਰਤੀ ਅੱਜ ਦੀ ਰੰਗਲੀ ਧਰਤੀ ਦੇ ਲੋਕ ਗਾਇਕ ਨੇ ਪਰਮਜੀਤ ਸਿੰਘ ਸਿੱਧੂ ਤੇ ਸਾਥੀ

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਪਰਮਜੀਤ ਸਿੰਘ ਸਿੱਧੂ ਤੇ ਸਾਥੀਆਂ ਦੇ ਗਾਏ ਲੋਕ ਗੀਤ ਤੁਸੀਂ ਸੁਣ ਰਹੇ ਹੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
2: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਅਸੀਂ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਪਰਮਜੀਤ ਸਿੰਘ ਸਿੱਧੂ ਤੇ ਸਾਥੀਆਂ ਦੇ ਗਾਏ ਲੋਕ ਗੀਤ ਸੁਣਵਾ ਰਹੇ ਹਾਂ।

0: ਇਹ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ ਸ਼ਾਮ 4 ਵਜੇ ਇਜਾਜ਼ਤ ਦਿਓ ਨਮਸਕਾਰ
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ ਹੁਣ ਦੁਪਹਿਰ ਦੇ ਠੀਕ 3 ਵਜ ਰਹੇ ਨੇ ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ

ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ AI ਦੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਨੁਮਾਨ ਲਗਾਉਣ ਅਤੇ ਜੋਖਮ ਨੂੰ ਘੱਟ ਕਰਨ ਦੇ ਲੋੜ ਤੇ ਜ਼ੋਰ ਦਿੱਤਾ ਹੈ। ਵਿਦੇਸ਼ ਮੰਤਰੀ ਅੱਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਦੇ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ ਵਿੱਚ ਪੁਲਿਸ ਨਾਕੇ ਤੇ ਚੈਕਿੰਗ ਦੌਰਾਨ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋਗ੍ਰਾਮ ਤੋਂ ਵੱਧ ਹਿਰਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਭਰ ਵਿੱਚ BJP ਵੱਲੋਂ ਸ਼ੁਰੂ ਕੀਤੀਆਂ ਗਈਆਂ ਨਸ਼ਾ ਮੁਕਤ ਯਾਤਰਾਵਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਕਿਹਾ ਹੈ ਕਿ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋਸਿਸਟਮ ਵਿੱਚ ਸਥਾਨਕ ਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵੱਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸਿਹਤ ਰਿਕਾਰਡਾਂ ਨੂੰ ਜੋੜਨ ਵਿੱਚ ਚੰਡੀਗੜ੍ਹ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ। ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦੋਸਤੋ ਦੁਪਹਿਰ ਦੇ 3 ਵੱਜ ਚੁੱਕੇ ਨੇ ਤੇ ਵੇਲਾ ਹੋ ਚੁੱਕਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਤੇ ਅੱਜ ਦਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਆਰਜੇ ਦੋਸਤ ਸ਼ੋਭਾ ਗਈ ਪਹੁੰਚ ਚੁੱਕੀ ਹੈ ਤੁਹਾਡਾ ਚਿੱਠੀਆਂ ਦਾ ਪਟਾਰਾ ਲੈ ਕੇ ਆਪਾਂ ਜ਼ਰੂਰ ਇੱਕ ਇੱਕ ਚਿੱਠੀ ਖੋਲ੍ਹਾਂਗੇ ਤੇ ਪੜ੍ਹਾਂਗੇ ਜਿਸ ਵਿੱਚ ਪਿਆਰ ਸਦਕਾ ਜਜ਼ਬਾਤਾਂ ਸਦਕਾ ਤੇ ਗਾਣਿਆਂ ਸਦਕਾ ਚਿੱਠੀਆਂ ਦਾ ਭੰਡਾਰ ਹੁੰਦਾ ਹੈ ਤੇ ਇਸ ਦਾ ਸ਼ੁਰੂਆਤ ਕਰਦੇ ਹਾਂ ਅਸੀਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੀ ਤੇ ਖਤਾਂ ਦੇ ਨਾਲ ਕਰਾਂਗੇ ਸ਼ੁਰੂਆਤ ਜਿਹੜੇ ਸਾਡੇ ਦੋਸਤਾਂ ਨੇ ਸਾਡੇ ਕੋਲ ਭੇਜੇ ਹੁੰਦੇ ਬਹੁਤ ਹੀ ਪਿਆਰ ਦੇ ਨਾਲ ਤੇ ਨਾਲ ਆਪਣੇ ਗੀਤ ਸੰਗੀਤ ਵੀ ਲਿਖਿਆ ਹੁੰਦਾ ਨਾਲ ਵੀ ਗਾਣਾ ਸੁਣਾਓ ਤੁਸੀਂ ਤੇ ਇਹ ਪਹਿਲੀ ਚਿੱਠੀ ਅਸੀਂ ਲੈ ਲੈਂਦੇ ਹਾਂ ਆਕਾਸ਼ਵਾਣੀ ਨੂੰ ਇਹਨਾਂ ਨੇ ਭੇਜੀ ਹੈ ਜੀ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਇਹ ਚਿੱਠੀ ਹੈ ਹਰਦੀਪ ਸਿੰਘ ਜਗਵੀਰ ਸਿੰਘ ਜਵਾਲਾ ਸਿੰਘ ਡਾਕਟਰ ਧਰਮ ਸਿੰਘ ਚੌੜ ਜਸਵੀਰ ਸਿੰਘ ਪੰਜੂ ਤੇ ਅਗਲੀ ਚਿੱਠੀ ਸਾਡੇ ਕੋਲ ਹੈ ਜੀ ਜ਼ਿਲ੍ਹਾ ਲੁਧਿਆਣਾ ਤੋਂ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਦੀਪਕ ਜੈਨ ਪੁਰਾਣੀ ਮੰਡੀ ਮੁੱਲਾ ਤੋਂ ਰਜੇਸ਼ ਜੈਨ ਅਰੁਣਾ ਜੈਨ ਆਕਾਸ਼ ਜੈਨ ਗੌਤਮ ਜੈਨ ਤੇ ਰਸਗੁੱਲਾ ਜੈਨ ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਕੁਲਦੀਪ ਗਿੱਲ ਐਸ ਕੇ ਸ਼ਰਮਾ ਜਗਤਾਰ ਟੇਲਰ ਤੇ ਇਸ ਦੇ ਨਾਲ ਹੀ ਸਾਡੇ ਕੋਲ ਇੱਕ ਹੋਰ ਖਤ ਹੈਗਾ ਜੀ ਇਹ ਖਤ ਆਇਆ ਹੈ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਤੇ ਫਿਰੋਜ਼ਪੁਰੀ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਇਹਨਾਂ ਨੇ ਜਗਮੋਹਨ ਕੌਰ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ ਆਓ ਸੁਣਦੇ ਹਾਂ ਇਹ ਗੀਤ

ఇప్పుడు దాగోరే వాటికి

கொடுமண்டையா.

ਜੇ ਲੜਦਾ ਜਿਥਾਣੀ ਲੜਦੀ ਹੈ ਕਿਤਨੇ ਨੂੰ।

लड़ दी है, देवरानी लड़ दी है, कितना लड़

ਜੀ ਢੋਲ ਵੱਜਦਾ ਘੜੋਲੀ ਵੱਜਦੀ ਇਹ ਗੀਤ ਸੀ ਜੀ ਜਗਮੋਹਨ ਕੌਰ ਅਤੇ ਕੇ ਦੀਪ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਬਹੁਤ ਹੀ ਪਿਆਰਾ ਗੀਤ ਸੀ ਜਿਹੜਾ ਪਹਿਲਾਂ ਅਸੀਂ ਸੁਣਦੇ ਹੁੰਦੇ ਸੀਗੇ ਅਤੇ ਵਧੀਆ ਲੱਗਦਾ ਸੀ ਅਤੇ ਅੱਜ ਕੱਲ੍ਹ ਵੀ ਲੋਕ ਸੁਣਦੇ ਆ ਕਿਉਂਕਿ ਪੁਰਾਣੇ ਗਾਣਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਬੰਦੇ ਨੂੰ ਸਕੂਨ ਮਹਿਸੂਸ ਹੁੰਦਾ ਹੈ। ਅਤੇ ਅਗਲੇ ਗੀਤ ਵਾਸਤੇ ਸਾਡੇ ਕੋਲ ਖਾਤਾ ਆਇਆ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਜੇ ਐੱਸ ਨਾਇਕ ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਮੋਹਾਲੀ ਤੋਂ 67 ਮੋਹਾਲੀ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਹੈਗੇ ਜੀ ਸ਼ੁਭ ਚੰਦਰ ਬਜਾਜ ਅਤੇ ਬਿੱਟਾ ਬਜਾਜ ਅਤੇ ਸਾਹਿਲ। ਅਗਲਾ ਖਤ ਸਾਡੇ ਕੋਲ ਹੈ ਜੀ ਗਾਓ ਗ੍ਰਾਮ ਲਿਖਿਆ ਜੀ ਪਜੋਨੀਆ ਜ਼ਿਲ੍ਹਾ ਜਲੌਨ ਯੂਪੀ ਤੋਂ ਸਤੇਂਦਰ ਕੁਮਾਰ ਚਨੌਸੀਆ ਚੌਲਿਸੀਆ ਅਤੇ ਆਦਰਸ਼ ਸਾਰਥਕ ਅਤੇ ਅਲੌਕਿਕ ਚੌਲਿਸੀਆ ਦਾ ਖਾਤਾ ਹੈ ਸਾਡੇ ਕੋਲ ਜੀ ਗਲਤੀ ਹੋਵੇ ਤਾਂ ਮਾਫ਼ ਕਰਨਾ ਜੀ। ਅਤੇ ਰਾਵਲ ਕਰਨਾਲ ਤੋਂ ਖਾਤਾ ਜੀ ਸਾਡੇ ਕੋਲ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਹੋਣਾ ਦਾ। ਲਓ ਜੀ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਅਗਲਾ ਗੀਤ।

ਜੀ ਗੀਤ ਸੀ ਸਰਦੂਲ ਸਿਕੰਦਰ ਹੁਣ ਦੀ ਆਵਾਜ਼ ਦੇ ਵਿੱਚ, ਅਤੇ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਦਾ ਖਜ਼ਾਨਾ ਹੈ ਸਾਡੇ ਕੋਲ, ਅਤੇ ਜਿਹੜੇ ਕਿ ਸਾਡੇ ਗੀਤਾਂ ਨਾਲ ਸਜਾਉਂਦੇ ਆ ਪ੍ਰੋਗਰਾਮ। ਇਹ ਖਤ ਸਾਡੇ ਕੋਲ ਆਇਆ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵੀਏ, ਬੇਬੀ ਬਾਈ ਸੁੱਚਾ ਪਾਠਕ, ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਅਗਲਾ ਖਤ ਸਾਡੇ ਕੋਲ ਹੈ ਜੀ ਪੁਰਾਣੀ ਮੰਡੀ ਮੁੱਲਾਪੁਰ ਤੋਂ। ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਸੰਜੀਵ ਜੈਨ, ਨੀਲਮ ਜੈਨ, ਵਿੱਕੀ ਜੈਨ ਅਤੇ ਇੰਦੂ ਜੈਨ ਉਹਨਾਂ ਦਾ। ਅਗਲਾ ਖਤ ਸਾਡੇ ਕੋਲ ਹੈ ਜੀ ਪਿੰਡ ਖਾਨੇ ਦੀ ਢਾਬ ਤੋਂ ਆਇਆ ਜੀ ਮਲੋਟ ਤੋਂ। ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ, ਕੋਈ ਵੀ ਪੰਜਾਬੀ ਗੀਤ ਕਹਿੰਦੇ ਸੁਣਾ ਦਿਓ ਜੀ। ਅਤੇ ਇਹ ਖਤ ਸਾਡੇ ਕੋਲ ਹੈ ਚੱਕਲਾ ਬਾਜ਼ਾਰ ਸਮਾਨਾ ਤੋਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ, ਅਤੇ ਲਿਖਿਆ ਇਹਨਾਂ ਨੇ ਕੀ ਹੈ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਜੀ ਇਹ ਗੀਤ ਸੀ ਸੁਖਬੀਰ ਹੋਣਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਖੂਬਸੂਰਤ ਗੀਤ। ਅਤੇ ਅਗਲੇ ਖਤ ਅਸੀਂ ਲੈ ਲੈਂਦੇ ਹਾਂ ਜੀ। ਇਹ ਖਤ ਸਾਡੇ ਕੋਲ ਆਇਆ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ ਅਤੇ ਮਾਇਆ ਕੁਮਾਰ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ, ਹਰਪਾਲ ਕੌਰ। ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਇੱਕ ਖਤ ਹੋਰ ਸਾਡੇ ਕੋਲ ਹੈ ਜੀ, ਮੁਕਤਸਰ ਤੋਂ ਆਇਆ ਜੀ, ਬੱਬੂ ਮਾਨ ਧੀਮਾਨ, ਬਲਜਿੰਦਰ ਕੌਰ ਧੀਮਾਨ ਅਤੇ ਰਵਨੀਤ, ਨੀਸ਼ੂ ਅਤੇ ਭੁਪਿੰਦਰ, ਉਹਨਾਂ ਦਾ ਕੋਈ ਵੀ ਗੀਤ ਲਈ ਇਹਨਾਂ ਲਿਖਿਆ, ਐਨੀ ਸੌਂਗ ਸੁਣਾ ਦਿਉ। ਕਰਨਵੀਰ ਹਾਊਸ ਪੂਚੋ ਕੈਂਚੀਆਂ ਤੋਂ, ਬਠਿੰਡਾ ਪੰਜਾਬ ਤੋਂ ਇਹ ਖਾਤਾ ਜੀ ਸਾਡੇ ਕੋਲ। ਪਰਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਹੈ ਜੀ। ਇਹਨਾਂ ਨੇ ਹੁਣ ਸਟੈਂਪ ਵੀ ਲੱਗਦਾ ਬਦਲ ਲਈ ਹੈ। ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇੱਕ ਖਤ ਸਾਡੇ ਕੋਲ ਹੈਗਾ ਜੀ, ਸਮਾਲਸਰ, ਜ਼ਿਲ੍ਹਾ ਮੋਗਾ ਤੋਂ, ਲਕਸ਼ਮਣ ਸਿੰਘ ਘਾਰੂ, ਵੀਰਪਾਲ ਕੌਰ, ਰਾਣੀ ਬਲਜੀਤ, ਗਗਨਦੀਪ ਕੌਰ, ਇਹਨਾਂ ਨੇ ਜੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਆਓ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ 'ਚ ਗੀਤ।

ਜੀ ਪਿਆਰ ਤੇ ਸੁਨੇਹਾ ਉਪਰਿਆ ਹੈ ਗਾਣਾ ਸ੍ਰੀ ਗੁਰੂ ਨਾਮ ਭੁੱਲਰ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਅਗਲਾ ਖਾਤਾ ਅਸੀਂ ਲੈ ਲੈਂਦੇ ਹਾਂ ਜੀ ਜਮਸ਼ੇਦਪੁਰ ਤੋਂ ਇਹ ਖਾਤਾ ਆਇਆ ਜੀ ਹਰਜਿੰਦਰ ਸਿੰਘ ਭਾਟੀਆ ਐਂਜਲ ਭਾਟੀਆ ਨਵਨੀਤ ਭਾਟੀਆ ਪੱਪੀ ਭਾਟੀਆ ਉਹਨਾਂ ਦਾ ਅਤੇ ਇਹ ਖਤ ਸਾਡੇ ਕੋਲ ਜੀ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਜੀ ਹਰਦੇਵ ਮਿੱਕਾ ਬਲਵਿੰਦਰ ਵਿਰਕ ਜੈਤਕ ਵਿਰਕ ਅਤੇ ਮਿੱਕਾ ਵਿਰਕ ਅਗਲਾ ਖਤ ਸਾਡੇ ਕੋਲ ਜੀ ਪਿੰਡ ਖਾਨੇ ਦੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਦਾਰ ਜਸਵਿੰਦਰ ਕੌਰ ਕਰਨਪ੍ਰੀਤ ਸਿੰਘ ਮਨਰੀਤ ਕੌਰ ਅਤੇ ਤਰਨਵੀਰ ਸਿੰਘ ਅਤੇ ਮਨਤਾਜ ਕੋਈ ਵੀ ਪੰਜਾਬੀ ਗੀਤ ਕਹਿੰਦੇ ਸੁਣਾ ਦਿਉ ਅਤੇ ਇਹ ਖਤ ਸਾਡੇ ਕੋਲ ਹੈ ਜੀ ਮਹਿਸ ਗੇਟ ਨਾਭਾ ਸੋਮਦੱਤ ਕੈਰਵ ਜੋਤੀ ਰਾਣੀ ਗੁਣਮੰਤ ਉਹਨਾਂ ਦਾ ਹੰਸ ਰਾਜ ਹੰਸ ਦੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ ਇਹ ਖਤ ਹੈਗਾ ਸਾਡੇ ਕੋਲ ਪਿੰਡ ਹਰਜੀ ਰਾਮ ਮਲੋੜ ਤੋਂ ਮਹੇਸ਼ ਗਰਗ ਸੁਸ਼ਮਾ ਗਰਗ ਅਤੇ ਜਸ਼ਨ ਗਰਗ ਉਹਨਾਂ ਦਾ ਅਤੇ ਇਹਨਾਂ ਨੇ ਵੀ ਹੰਸ ਰਾਜ ਹੰਸ ਦੇ ਗੀਤ ਦੀ ਫਰਮਾਇਸ਼ ਕੀਤੀ ਹੈ ਲਓ ਜੀ ਇਹਨਾਂ ਨੂੰ ਹੰਸ ਰਾਜ ਹੰਸ ਜੀ ਦਾ ਗੀਤ ਸੁਣਾ ਦਿੰਦੇ ਹਾਂ ਜੀ

ਜੀ ਸਾਡੇ ਸਰੋਤਿਆਂ ਦਾ ਮਨਪਸੰਦ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਸਾਡੇ ਬਹੁਤ ਸਾਰੇ ਸਰੋਤਾ ਸਾਨੂੰ ਰੋਜ਼ ਰੋਜ਼ ਨਵੇਂ ਵੀ ਸੁਣਦੇ ਆ, ਅਤੇ ਉਹ ਵੀ ਚਾਹੁੰਦੇ ਵੀ ਅਸੀਂ ਵੀ ਚਿੱਠੀ ਲਿਖੀਏ, ਅਤੇ ਜੇ ਉਹ ਚਿੱਠੀਆਂ ਲਿਖਣਾ ਚਾਹੁੰਦੇ ਆ ਪ੍ਰੋਗਰਾਮ ਦੇ ਵਿੱਚ ਰਾਬਤਾ ਕਰਨਾ ਚਾਹੁੰਦੇ ਆ ਅਤੇ ਪ੍ਰੋਗਰਾਮ ਦਾ ਪਤਾ ਨੋਟ ਕਰ ਲੈਣ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਨੰਬਰ ਹੈ ਜੀ 144001। ਇਹ ਤੁਸੀਂ ਪਤਾ ਨੋਟ ਕਰ ਲਿਆ ਹੋਣਾ ਹੈ ਜੀ, ਇਹ ਪਤਾ ਲਿਖ ਕੇ ਤੁਸੀਂ ਚਿੱਠੀ ਲਿਖੋਗੇ ਤਾਂ ਸਿੱਧੀ ਆਕਾਸ਼ਵਾਣੀ ਪਹੁੰਚੇਗੀ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ ਜਾਏਗੀ। ਚਿੱਠੀਆਂ ਦਾ ਸਿਲਸਿਲਾ ਸਾਡਾ ਜਾਰੀ ਹੈ ਜੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਫਰੈਂਡ ਕਲੋਨੀ ਕਰਨਾਲ ਤੋਂ, ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਇਹਨਾਂ ਨੇ ਜੀ। ਅੱਗੇ ਇਹਨਾਂ ਦਾ ਅੱਗੇ ਖਾਤਾ ਹੈ ਜੀ ਪੰਚਕੂਲਾ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਡਿੰਗਰਾ, ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ। ਅਤੇ ਇਹ ਕਹਿੰਦੇ ਤੁਹਾਡਾ ਦਿਲ ਤੋਂ ਸ਼ੁਕਰੀਆ, ਕੋਈ ਵੀ ਗੀਤ ਸੁਣਾ ਦਿਉ ਜੀ। ਪਵਨ ਨਾਲ ਹਾਜੀਪੁਰ ਤੋਂ, ਵਿਜੇ ਕੌਂਡਲ, ਪੂਜਾ ਕੌਂਡਲ, ਅਤੇ ਅਲੀਸ਼ਾ ਅਤੇ ਅਦਿੱਤੇ, ਰਜਨੀਸ਼ ਕੌਂਡਲ ਉਹਨਾਂ ਦਾ ਖਾਤਾ ਜੀ। ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਪੰਜਾਬ ਤੋਂ ਇਹ ਖਾਤਾ ਜੀ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹਲ, ਬੁਰਜ ਗੜ ਹਨੂੰਮਾਨਗੜ੍ਹ ਨਹੀਂ ਬੁਰਜ ਹਨੂੰਮਾਨਗੜ੍ਹ ਸਾਰਾ ਜੀ ਇਹਨਾਂ ਨੇ ਇਕੱਠਾ ਹੀ ਜੋੜ ਕੇ ਲਿਖਿਆ ਹੈ, ਬੁਰਜ ਵੀ ਅਤੇ ਹਨੂੰਮਾਨਗੜ੍ਹ ਵੀ, ਥੋੜ੍ਹਾ ਸਪੇਸ ਪਾ ਕੇ ਲਿਖੋ ਤਾਂ ਆਸਾਨੀ ਨਾਲ ਪੜਿਆ ਜਾਏਗਾ, ਬੁਰਜ ਹਨੂੰਮਾਨਗੜ੍ਹ। ਕੁਲਵੰਤ ਸਿੰਘ ਗਿੱਲ, ਮਲੋਟ ਬਿੱਲੂ ਸੇਠ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਾਸ ਸਾਡੇ ਕੋਲ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਆਇਆ ਜੀ। ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਅਤੇ ਮਨਫੁੱਲ ਹੋਣਾ ਦਾ, ਇਹਨਾਂ ਨੇ ਕਿਹਾ ਜੀ ਸਾਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਉ। ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਮੂਠ ਕਲੀਰ ਹੋਣਾ ਦੇ ਆਵਾਜ਼ 'ਚ ਇਹ ਗੀਤ ਸੀ ਜੀ। ਅਤੇ ਇੱਕ ਵਾਰੀ ਸਰੋਤਿਆਂ ਨੂੰ ਫਿਰ ਆਪਣਾ ਚਿੱਠੀਆਂ ਮਿੱਠੀਆਂ ਲਈ ਪਤਾ ਲਿਖਾ ਦਿੰਦੇ ਹਾਂ ਜੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 1440001 ਇਹ ਐਡਰੈਸ ਲਿਖੇ ਤੁਸੀਂ ਚਿੱਠੀ ਪਾ ਸਕਦੇ ਹੋ ਜੀ। ਅਗਲਾ ਖਤ ਸ਼ਾਮਿਲ ਕਰ ਲੈਂਦੇ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੇ ਕਿਹਾ ਹੈ ਪਿੰਡ ਘੁੜਿਆਣਾ ਤੋਂ ਖਤ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਕੁਲਦੀਪ ਸਿੰਘ, ਪਰਮਜੀਤ ਕੌਰ, ਛੋਟਾ ਗੁਰਪ੍ਰੀਤ ਸਿੰਘ, ਬੇਟੀ ਮਨਪ੍ਰੀਤ ਕੌਰ, ਭਰਾ ਬਹਾਦਰ ਸਿੰਘ, ਦੋਸਤ ਭੋਲਾ ਸਿੰਘ ਸੁਹਾਗਾ ਅਤੇ ਸਾਰੇ ਨਗਰ ਨਿਵਾਸੀ ਜ਼ਿਲ੍ਹਾ ਜੀ, ਇਹਨਾਂ ਨੇ ਆਪਣੇ ਸਾਰੇ ਆਲੇ ਦੁਆਲਿਆਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਮਾਣ ਦਿੱਤਾ ਹੈ ਜੀ। ਸਭ ਦਾ ਨਾਮ ਲਿਖਿਆ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਰਿਤੂ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ, ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਇਹ ਖਤ ਸਾਡੇ ਕੋਲ ਆਇਆ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਜੀ। ਖਤ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ ਤੋਂ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਮਸੀਤਾ ਡੱਬ ਵਾਲੀ ਤੋਂ। ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਕੋਈ ਵੀ ਗੀਤ ਦੀ ਫਰਮਾਇਸ਼ ਕਰ ਰਹੇ ਜੀ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਇਹਨਾਂ ਦੀ ਜੀ ਰਿਤਮਨ ਜੋਤ, ਪੋਤਰਾ ਗੁਰਤੇਸ਼ਵਰ, ਅਭਿਜੋਤ, ਗੁਣਤਾਜ, ਹਰਜੀਵਨ, ਦੋਸਤ ਇਹਨਾਂ ਦੇ ਬਲਦੇਵ ਸਿੰਘ ਅਤੇ ਨਛੱਤਰ ਸਿੰਘ, ਸੰਧੂ, ਜੀਤ ਸਿੰਘ ਅਤੇ ਸਾਰਾ ਪਰਿਵਾਰ ਇਹਨਾਂ ਨੇ ਲਿਖਿਆ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਤ ਸਾਡੇ ਕੋਲ ਆਇਆ

ਬਾਬਾ ਤਰਲੋਕ ਸਿੰਘ ਇਹ ਆਇਆ ਜੀ ਪਿੰਡ ਕੁੜਿਆਣਾ ਅਰਨੀ ਵਾਲਾ ਪਿੰਡ ਮੰਡੀ ਤੋਂ ਬਾਬਾ ਤਰਲੋਕ ਸਿੰਘ ਦੋ ਤਾਂ ਇਹਨਾਂ ਦਾ ਸ਼ਿਵਜੋਤ ਸਿੰਘ ਅਤੇ ਗੁਰਸਿਮਰਨ ਰਾਜਦੀਪ ਸਿੰਘ ਹੋਣਾਂ ਦਾ ਖੱਤ ਹੈ ਜੀ। ਇਹ ਖੱਤ ਸਾਡੇ ਕੋਲ ਆਇਆ ਮੁਹੰਮਦ ਸੋਤਰ ਢਾਣੀ ਰਤੀਆ ਤੋਂ। ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ, ਬੱਬੂ ਬੁੱਕ, ਕੁਲਦੀਪ ਬੁੱਕ, ਕਿਰਤ ਬੁੱਕ ਅਤੇ ਭੂਸ਼ਣ ਖੰਡਾ ਤਾਂ ਇਹ ਖੱਤ ਹੈ ਜੀ ਸਾਡੇ ਕੋਲ। ਇਹਨਾਂ ਨੇ ਕੋਈ ਵੀ ਕੀਤੀ ਫਰਮਾਇਸ਼ ਕੀਤੀ ਹੈ ਜੀ। ਇਹ ਖੱਤ ਸਾਡੇ ਕੋਲ ਆਇਆ ਜੀ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬੁੱਲ ਤੋਂ, ਮੁਕਤਸਰ ਸਾਹਿਬ ਤੋਂ। ਸੀਤਾ ਰਾਮ ਕੇਸਰੀ, ਜਗਰੂਪ ਸਿੰਘ ਸੁੱਖਾ ਸਰਪੰਚ ਕੋਠੇ ਵਾਲਾ ਅਤੇ ਦੇਬੀ ਕੋਟਲੀ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾਂ ਵਾਲਾ ਡੀਲਾ ਸਾਰਾ ਪਿੰਡ ਗੰਗਾ ਕਾਲਾ ਹਲਵਾਈ, ਡਾਕਟਰ ਜਸਪਾਲ ਸਿੰਘ ਕੋਟਲੀ ਮੋਮਾ ਮੈਂਬਰ ਕੋਟਲੀ ਚਰਨਾ ਕੀ ਲਿਖਿਆ ਜੀ ਸਰਪੰਚ ਕੋਟਲੀ ਅਤੇ ਜਗਰੂਪ ਸਿੰਘ ਸਰਵਿਸ ਸਟੇਸ਼ਨ ਵਾਲੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਖੱਤ ਲਿਖਿਆ ਜੀ। ਅਗਲਾ ਖੱਤ ਸਾਡੇ ਕੋਲ ਹੈ ਜੀ ਪਿੰਡ ਮੁਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰਵੀਨ ਰਾਣੀ, ਆਸ਼ਾ ਰਾਣੀ, ਦੀਕਸ਼ਾ ਰਾਣੀ, ਜੰਨਤ ਰਾਣੀ ਅਤੇ ਗੁਰਲੀਨ ਰਾਣੀ ਹੋਣਾਂ ਦਾ ਖੱਤ ਹੈ ਜੀ। ਅੱਗੇ ਸਾਡੇ ਕੋਲ ਇੱਕ ਹੋਰ ਖੱਤ ਆਇਆ ਜੀ ਦਰਸ਼ਨਗਰ ਮਲੋਟ ਤੋਂ। ਰਾਜ ਸ਼ਰਮਾ, ਮੀਨਾ ਸ਼ਰਮਾ, ਜੁਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੋਕ ਸ਼ਰਮਾ ਅਤੇ ਸ਼ਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਉਹਨਾਂ ਦਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਸੁਣਦੇ ਹਾਂ ਅਗਲਾ ਗੀਤ।

0: ਗੀਤ ਸੁਣਾਉਣਗੇ ਅਤੇ ਇਸੇ ਤਰ੍ਹਾਂ ਪ੍ਰੋਗਰਾਮ ਦਾ ਸਿਲਸਿਲਾ ਜਿਹੜਾ ਚੱਲਦਾ ਰਹੇਗਾ। ਅਤੇ ਇਸ ਦੇ ਨਾਲ ਹੀ ਸ਼ੋਭਾ ਖੇਈ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਖਤਮ ਕਰਨ ਦੀ। ਕੱਲ੍ਹ ਨੂੰ ਫਿਰ ਨਵੇਂ ਕੋਈ ਆਰਜੇ ਆਉਣਗੇ ਜਿਹੜੇ ਤੁਹਾਡੀਆਂ ਚਿੱਠੀਆਂ ਲੈ ਕੇ ਆਉਣਗੇ। ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਨਮਸਕਾਰ।
1: ਇਹ 4 ਵੱਜ ਚੁੱਕੇ ਨੇ ਹੁਣ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਸ਼ੁਰੂ ਹੁੰਦੇ ਨੇ। ਸਭਾ ਦੀ ਸ਼ੁਰੂਆਤ ਦੇ ਵਿੱਚ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ AI ਦੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਨੁਮਾਨ ਲਗਾਉਣ ਅਤੇ ਜੋਖਮ ਨੂੰ ਘੱਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਵਿਦੇਸ਼ ਮੰਤਰੀ ਅੱਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਨੀਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ

0: ਵਿਦੇਸ਼ ਮੰਤਰੀ ਅੱਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਨੀਆ ਸਲੀਲਾ ਸ੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ ਵਿਚ ਪੁਲਿਸ ਨਾਕੇ ਤੇ ਚੈਕਿੰਗ ਦੌਰਾਨ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਭਰ ਵਿਚ ਬੀਜੇਪੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਸ਼ਾ ਮੁਕਤ ਯਾਤਰਾਵਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਕਿਹਾ ਹੈ ਕਿ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋਸਿਸਟਮ ਵਿਚ ਸਥਾਨਕ ਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵੱਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸਿਹਤ ਰਿਕਾਰਡਾਂ ਨੂੰ ਜੋੜਨ ਵਿਚ ਚੰਡੀਗੜ੍ਹ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਤੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:02 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। ਖੇਡ ਸੰਸਾਰ ਪ੍ਰੋਗਰਾਮ 'ਚ ਖੇਡਾਂ ਦੀ ਜੇ ਗੱਲ ਕਰੀਏ ਤੇ ਅੱਜ ਕੱਲ੍ਹ ਦਾ ਜਿਹੜਾ ਸਮਾਂ ਹੈ, ਅੱਜ ਕੱਲ੍ਹ ਦਾ ਦੌਰ ਏਸ਼ੀਅਨ ਖੇਡਾਂ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਅੱਜ ਦਾ ਸਾਡਾ ਪ੍ਰੋਗਰਾਮ ਵੀ ਏਸ਼ੀਅਨ ਖੇਡਾਂ ਦੇ ਰੰਗ ਵਿੱਚ ਹੀ ਰੰਗਿਆ ਹੋਇਆ। ਭਾਰਤ ਦੇ ਐਥਲੀਟ ਜਾਪਾਨ 'ਚ ਚੱਲ ਰਹੀਆਂ ਏਸ਼ੀਅਨ ਗੇਮਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ। ਸ਼ੂਟਿੰਗ, ਕ੍ਰਿਕਟ ਤੇ ਕਬੱਡੀ ਵਿੱਚ ਆਪਾਂ ਸੋਨ ਤਮਗਾ ਹਾਸਲ ਕਰ ਚੁੱਕੇ ਹਾਂ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਆਓ ਫਿਰ ਸਭ ਤੋਂ ਪਹਿਲਾਂ ਸਾਬਕਾ ਭਾਰਤੀ ਕਬੱਡੀ ਖਿਡਾਰਨ ਰਣਦੀਪ ਕੌਰ ਦੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਇਸ ਕਾਮਯਾਬੀ ਬਾਰੇ।
2: ਮੈਨੂੰ ਇਸ ਟਾਈਮ ਤੇ ਬਹੁਤ ਖੁਸ਼ੀ ਆ ਕਿ ਸਾਡੇ ਇੰਡੀਆ ਨੇ ਜਿਹੜਾ ਵਾ ਗੋਲਡ ਮੈਡਲ ਪ੍ਰਾਪਤ ਕੀਤਾ। ਬਹੁਤ ਮਿਹਨਤ ਕੀਤੀ ਸੀ ਕੁੜੀਆਂ ਨੇ, ਦੇਖੋ ਮਹੀਨੇ ਮਹੀਨੇ ਦੇ ਕਦੋਂ ਦੇ ਕੈਂਪ ਲੱਗ ਰਹੇ ਸੀ ਏਸ਼ੀਅਨ ਗੇਮਸ ਦੇ, ਜਿਹੜੀ ਉਹਨਾਂ ਨੇ ਅੱਜ ਮਿਹਨਤ ਕੀਤੀ ਹੈ ਨਾ, ਉਹਦਾ ਉਹਨਾਂ ਨੂੰ ਫਲ ਮਿਲਿਆ ਅੱਜ।
1: ਰਣਦੀਪ ਜੀ, ਬੰਗਲਾਦੇਸ਼ ਨੂੰ 42-21 ਨਾਲ, ਈਰਾਨ ਨੂੰ 37-23 ਨਾਲ ਤੇ ਫਿਰ ਜਾਪਾਨ ਨੂੰ 50-25 ਨਾਲ ਹਰਾ ਕੇ ਪੂਲ ਟੌਪ ਕੀਤਾ। ਇਹਦਾ ਮਤਲਬ ਇਹ ਹੈ ਕਿ ਵਾਕਈ ਤਿਆਰੀ ਬਹੁਤ ਤਗੜੀ ਸੀ।
2: ਦੇਖੋ ਜਿਹੜੀਆਂ ਈਰਾਨ ਤੇ ਚਾਈਨੀਜ਼ ਟਾਈਪੇ ਦੀਆਂ ਟੀਮਾਂ ਨਾ, ਉਹ ਸਾਨੂੰ ਟੱਕਰ ਦਿੰਦੀਆਂ ਪੂਰੀ, ਤੇ ਇਸ ਲਈ ਇਸ ਵਾਰ ਤਿਆਰੀ ਜਿਹੜੀ ਬਹੁਤ ਹਾਰਡ ਕੀਤੀ ਸੀ ਇਹਨਾਂ ਨੇ, ਤੇ ਉਸ ਹਿਸਾਬ ਨਾਲ ਮੈਚ ਦੇਖੋ ਕਿੰਨੇ ਵਧੀਆ ਉਹਨਾਂ ਨੇ ਖੇਲੇ, ਤਾਂ ਹੀ ਸਕੋਰ ਦਾ ਇੰਨਾ ਫਰਕ
1: ਜੀ। ਔਰ 48-24 ਨਾਲ ਨੇਪਾਲ ਨੂੰ ਸੈਮੀਫਾਈਨਲ 'ਚ ਹਰਾਇਆ ਤੇ ਉਸ ਤੋਂ ਬਾਅਦ ਈਰਾਨ ਦੀ ਵੀ ਟੱਕਰ ਤੇ ਬਹੁਤ ਤਗੜੀ ਹੋਏਗੀ ਜੀ ਫਾਈਨਲ ਜਿਹੜਾ ਮੁਕਾਬਲਾ ਜਿੱਤਿਆ।
2: ਫਾਈਨਲ ਮੁਕਾਬਲਾ ਹਾਂਜੀ ਟੱਕਰ ਤਗੜੀ, ਇਹੀ ਟੀਮਾਂ ਟੱਕਰ ਦਿੰਦੀਆਂ ਨੇ, ਬਟ ਸਾਡੀ ਇੰਡੀਆ ਦੀ ਟੀਮ ਦੀ ਮਿਹਨਤ ਜ਼ਿਆਦੀ ਹੈ, ਟੈਕਨੀਕ ਜ਼ਿਆਦੀ ਹੈ
1: ਜੀ। ਔਰ ਜਿਹੜੀ ਸਾਡੀ ਸਟਾਰ ਰੇਡਰ ਪੂਜਾ ਸੀ, ਉਹਦਾ ਪ੍ਰਦਰਸ਼ਨ ਵੀ ਕਾਫੀ ਵਧੀਆ ਰਿਹਾ ਜੀ ਇਹਨਾਂ ਮੁਕਾਬਲਿਆਂ।
2: ਪੂਜਾ ਦਾ ਵਧੀਆ ਰਿਹਾ, ਇੱਕ ਲੈਫਟ ਰੇਡਰ ਹਰਿਆਣੇ ਦੀ ਨਵੀਂ ਐਰਕੀ ਨੈਸ਼ਨਲ 'ਚ ਵੀ ਵਧੀਆ ਖੇਡੀ, ਉਹਦਾ ਵੀ ਬੜਾ ਵਧੀਆ ਰਿਹਾ। ਸੰਜੂ ਦੇਵੀ ਦਾ ਵੀ ਬੜਾ ਵਧੀਆ ਰਿਹਾ, ਮਤਲਬ ਵਧੀਆ ਖਿਡਾਰਨਾ ਸੀ
1: ਜੀ। ਔਰ ਕਪਤਾਨ ਰੀਤੂ ਨੇਗੀ ਦੀ ਜਿਹੜੀ ਰਣਨੀਤੀ ਸੀ, ਇਹ ਇਹਦਾ ਮਤਲਬ ਕੰਮ ਕਰ ਗਈ ਜਿਹੜਾ ਗੋਲਡ ਮੈਡਲ ਆਪਾਂ ਲੈ ਲਿਆ
2: ਜੀ। ਰੀਤੂ ਨੇਗੀ ਜਿਹੜੀ ਲਾਸਟ ਏਸ਼ੀਅਨ ਗੇਮਸ ਦੇ ਵਿੱਚ ਸੀਗੀ ਕੈਪਟਨ, ਬਟ ਇਸ ਵਾਰੀ ਪੁਸ਼ਪਾ ਸੀਗੀ, ਪੁਸ਼ਪਾ ਰਾਣਾ ਕੈਪਟਨ, ਤੇ ਇਸ ਕਰਕੇ ਜਿਹੜਾ ਟੀਮ ਕੰਬੀਨੇਸ਼ਨ ਹੁੰਦਾ ਤਕਰੀਬਨ ਸਾਰਿਆਂ ਦੀ ਸਲਾਹ ਨਾਲ ਹੀ ਹੁੰਦਾ ਵਾ, ਤੇ ਜਿਹੜੀਆਂ ਟੀਮਾਂ ਜਿੱਤਦੀਆਂ ਨੇ ਉਹ ਟੀਮ ਕੰਬੀਨੇਸ਼ਨ ਦੇ ਨਾਲ ਹੀ ਜਿੱਤਦੀਆਂ ਨੇ। ਜਿਹੜੀਆਂ ਟੀਮਾਂ ਦੇ ਵਿੱਚ ਕੰਬੀਨੇਸ਼ਨ ਆ, ਜਿਹੜੀਆਂ ਟੀਮਾਂ ਦੇ ਵਿੱਚ ਏਕਾਂਤ ਹੈਗਾ ਵਾ, ਉਹ ਟੀਮਾਂ ਜਿਹੜੀਆਂ ਹਮੇਸ਼ਾ ਅੱਗੇ ਇੰਪਰੂਵ ਕਰਦੀਆਂ ਨੇ। ਮੈਂ ਭਾਰਤੀ ਕਬੱਡੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ, ਵਧਾਈ ਦਿੰਦੀ ਹਾਂ ਕਿ ਉਹਨਾਂ ਨੇ ਸਾਡਾ ਜਿਹੜਾ ਵਾ ਨਾਮ ਨੂੰ ਰੁਤਬਾ ਦਿੱਤਾ ਇੰਡੀਆ ਦੇ ਨਾਮ ਨੂੰ, ਤੇ ਉਹਨਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ, ਕਾਬਲੇ ਤਾਰੀਫ ਆ।
1: ਜਾਪਾਨ ਦੀਆਂ ਇਹਨਾਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਜੇ ਸੋਨ ਤਮਗਿਆਂ ਦੀ ਗੱਲ ਕਰੀਏ ਤੇ ਦੂਜਾ ਸੋਨ ਤਮਗਾ ਸ਼ੂਟਿੰਗ ਵਿੱਚ ਸਾਨੂੰ ਮਿਲਿਆ, ਜਿਹੜਾ ਕਿ ਸੁਰੁਚੀ ਸਿੰਘ ਤੇ ਕਮਲਜੀਤ ਸਿੰਘ ਨੇ ਮਿਲ ਕੇ ਹਾਸਲ ਕੀਤਾ ਹੈ। 28 ਅਪ੍ਰੈਲ 2006 ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਸਸਰੌਲੀ ਵਿੱਚ ਜਨਮੀ ਸੁਰੁਚੀ ਸਿੰਘ, ਜਿਹਨੇ 13 ਸਾਲ ਦੀ ਉਮਰ ਤੋਂ ਸ਼ੂਟਿੰਗ ਨਾਲ ਰਿਸ਼ਤਾ ਜੋੜਿਆ ਤੇ ਸਖ਼ਤ ਮਿਹਨਤ ਤੋਂ ਬਾਅਦ ਇਸ ਮੁਕਾਮ ਤੇ ਪਹੁੰਚੀ। ਇਸ ਗੋਲਡ ਮੈਡਲ ਨੂੰ ਹਾਸਲ ਕਰਨ ਤੋਂ ਬਾਅਦ ਉਹ ਕਾਫੀ ਉਤਸ਼ਾਹ ਤੇ ਖੁਸ਼ੀ ਵਿੱਚ ਦਿਖਾਈ ਦੇ ਰਹੀ ਸੀ।
3: ਮੈਂ ਬਹੁਤ ਖੁਸ਼ ਹਾਂ ਇਸ ਗੋਲਡ ਮੈਡਲ ਕੋ ਜੀਤ ਕਰ, ਇਹ ਮਿਹਨਤ ਕਾ ਫਲ ਹੈ, ਮੇਰਾ ਮੇਰੇ ਪੇਰੈਂਟਸ ਦਾ ਫੈਡਰੇਸ਼ਨ ਕਾ ਵੀ, ਜਿਸ ਨੇ ਮੈਨੂੰ ਇਤਨਾ ਸਪੋਰਟ ਕੀਆ ਗਵਰਨਮੈਂਟ। ਮੈਂ ਬਿਲਕੁਲ ਸੋਚ ਕੇ ਆਈ ਸੀ ਕਿ ਗੋਲਡ

0: ओलंपिक इवेंट है ते वन ऑफ द टफेस्ट आपां इवेंट नूं मान सकदे हां क्योंकि बहुत पुराना ओलंपिक इवेंट है एयर पिस्टल ते जिन्हां विच अपना मैडल आया वा गोल्ड ओहदे विच इदां है कि इहदे मिक्स इवेंट आ इह नवा इंट्रोड्यूस होया सीगा क्योंकि 2012 जां 16 ओलंपिक तों बाद कुछ इवेंट्स कढते सीगे इसलिए स्टार्ट होया मिक्स इवेंट
1: जी
0: ते जिहड़ा कि इहनां दा मैडल्स वी देखे जाण तां इन्ने एक्सटेंस वी है नहीं किसे दे
1: जी जी और अक्षय जी सुरुचि और कमलजीत ने जोड़ी ने यह मैडल जितया कमलजीत और उनके करियर बारे दसो जी कित्थों ये ताल्लुक रखते ने किस स्ट्रगल दे नाल ये इत्थों तक पहुंचे ने
0: देखो कमलजीत नूं मैं परसनली जानदा हां क्योंकि वो जो वर्ल्ड चैंपियनशिप जूनियर गोल्ड मैडल लेके आया कोरिया तो ਤੇ ਉਹ ਮੇਰੀ ਹੀ ਪਿਸਟਲ ਜਿਹੜੀ ਆ ਕਿ ਉੱਥੇ ਫ੍ਰੀ ਪਿਸਟਲ ਜਿਹੜੀ ਕਿ ਲੈ ਕੇ ਗਿਆ ਸੀ 50 ਮੀਟਰ ਇਵੈਂਟ ਤੇ
1: ਅੱਛਾ
0: 0.22 ਇਵੈਂਟ ਹੁੰਦਾ ਜੀ ਉਹ
1: ਜੀ
0: ਤੇ ਇਸ ਲਈ ਉਹਨੂੰ ਪਰਸਨਲੀ ਜਾਣਦਾ ਹਰਿਆਣਾ ਤੋਂ ਬਿਲੋਂਗ ਕਰਦਾ ਆ ਪਿੱਛੇ ਜੇ ਉਹਦੀ ਨੀ ਇੰਜਰੀ ਬਹੁਤ ਜ਼ਿਆਦਾ ਹੋ ਗਈ ਸੀਗੀ ਜਿੱਥੇ ਕਿ ਉਹਨੂੰ ਲੱਗਦਾ ਸੀ ਕਿ ਹੋ ਸਕਦਾ ਮੇਰੀ ਸ਼ੂਟਿੰਗ ਹੀ ਸਾਰੀ ਖਤਮ ਹੋ ਜੇ ਬਟ ਫਿਰ ਵੀ ਉਹਨੇ ਕਾਫੀ ਉੱਥੋਂ ਰਿਕਵਰ ਕੀਤਾ ਕਰ ਕਰਾ ਕੇ ਆਪਣੀ ਉਹਨੇ ਮਿਹਨਤ ਜਾਰੀ ਰੱਖੀ ਆ ਪਿਛਲੇ 7-8 ਸਾਲ ਤੋਂ ਤੇ ਉਹ ਜਿਹੜੀ ਮਿਹਨਤ ਆ ਉਹਦੀ ਅੱਜ ਉਹ ਦਿਖੀ ਆ ਕਿ ਉਹ ਜਿਹੜਾ ਗੋਲਡ ਆਇਆ ਵਾ
1: ਜੀ
0: ਤੇ ਮੈਂ ਤੁਹਾਨੂੰ ਕੰਗ੍ਰੈਚੁਲੇਟ ਆਲਰੇਡੀ ਕਰ ਚੁੱਕਾ ਆ ਹੁਣ ਜਦੋਂ ਪਰਸਨਲੀ ਮਿਲੂਗਾ ਦੁਬਾਰਾ ਇੱਕ ਵਾਰੀ ਕਰਾਂਗੇ ਉਹਨੂੰ ਬਹਿਗੇ ਵੀ ਪ੍ਰਦਰਸ਼ਨ ਵਧੀਆ ਕੀਤਾ
1: ਹਾਂਜੀ ਜੀ ਜੀ ਔਰ ਅਕਸ਼ੈ ਜੈਨ ਜੀ ਅੱਜ ਦੇ ਹੀ ਦਿਨ 50 ਮੀਟਰ ਰਾਈਫਲ 3 ਪੋਜੀਸ਼ਨ ਚ ਆਸ਼ਾ ਚੌਕਸੀ ਤਿਲੋਤਮਾ ਸੇਨ ਤੇ ਵਿਦਰਸਾ ਵਿਨੋਦ ਹੋਰਾਂ ਨੇ ਚਾਂਦੀ ਦਾ ਇਹ ਮੈਡਲ ਜਿੱਤਿਆ ਜੀ ਇਹ ਕਿੰਨੀ ਵੱਡੀ ਪ੍ਰਾਪਤੀ ਹੈ ਜੀ
0: ਦੇਖੋ ਜੀ ਇਹ ਵੀ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਹੈਗੀ ਆ ਕਿਉਂਕਿ ਅਗਰ ਆਪਾਂ ਵਰਲਡ ਲੈਵਲ ਦੇ ਅਗਰ ਕੰਪੇਅਰ ਵੀ ਕੀਤਾ ਜਾਵੇ ਏਸ਼ੀਅਨ ਦੇ ਵਿੱਚ ਤੇ ਅਦਰ ਕੰਟਰੀਜ਼ ਵੀ ਬਹੁਤ ਸਟਰੋਂਗ ਨੇ ਚਾਈਨਾ ਕੋਰੀਆ ਜਾਂ ਇੰਡੋਨੇਸ਼ੀਆ ਲਾ ਲਈਏ ਆਪਾਂ ਇਹ ਕੰਟਰੀਜ਼ ਕਾਫੀ ਸਟਰੋਂਗ ਨੇ ਬਟ ਆਪਣਾ ਹੁਣ ਕੀ ਹੈ ਕਿ ਬਿਕੋਜ਼ ਆਫ ਦੀ ਆਪਣੇ ਇਨਫਰਾਸਟ੍ਰਕਚਰ ਬਣ ਗਿਆ ਇੰਡੀਆ ਦੇ ਵਿੱਚ ਫੋਰ ਐਗਜ਼ਾਮਪਲ ਆਪਾਂ ਭੋਪਾਲ ਸ਼ੂਟਿੰਗ ਰੇਂਜ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਸ਼ੂਟਿੰਗ ਰੇਂਜ ਦੀ ਗੱਲ ਕੀਤੀ ਜਾਵੇ ਤੇ ਇਹਦੇ ਕਰਕੇ ਕੀ ਇਹਨਾਂ ਨੂੰ ਆਪਾਂ ਨੂੰ ਐਕਸਪੋਜ਼ਰ ਬਹੁਤ ਜ਼ਿਆਦਾ ਮਿਲ ਰਿਹਾ ਸ਼ੂਟਿੰਗ ਜਿਹਦੇ ਕਰਕੇ ਕਿ ਆਪਾਂ ਨੂੰ ਮੈਡਲ ਵੀ ਆਪਣੇ ਆਉਣੇ ਸ਼ੁਰੂ ਹੋ ਗਏ ਤੇ ਮੈਂ ਤਾਂ ਇਹੀ ਕਹੂੰਗਾ ਕਿ ਐਕਸਪੋਜ਼ਰ ਮਿਲਦਾ ਪਿਆ ਵਾ ਸਾਰੇ ਸ਼ੂਟਿੰਗ ਨਾਲ ਜੁੜੋ ਤੇ ਹੋਰ ਗੇਮਾਂ ਨੂੰ ਵੀ ਐਕਸਪੋਜ਼ਰ ਮਿਲੇ ਇੱਦਾਂ ਹੀ ਆਪਣੇ ਏਸ਼ੀਅਨ ਗੇਮਸ ਦੇ ਵਿੱਚ ਅਦਰ ਗੇਮਸ ਦੇ ਵਿੱਚ ਵੀ ਮੈਡਲ ਆਉਣੇ ਸ਼ੁਰੂ ਹੋਣ ਵਧੀਆ
1: ਅਕਸ਼ੈ ਜੀ ਇਲਾਵਿਨਿਲ ਔਰ ਸੋਨਮ ਤੇ ਵਿਦਰਸਾ ਨੇ ਵੀ ਸਿਲਵਰ ਮੈਡਲ ਭਾਰਤ ਦੇ ਲਈ ਜਿੱਤਿਆ ਮਹਿਲਾਵਾਂ ਦਾ ਸ਼ੂਟਿੰਗ ਚ ਇੰਨਾ ਕਾਮਯਾਬ ਹੋਣਾ ਇਹ ਤੁਸੀਂ ਕਿੱਦਾਂ ਵੇਖਦੇ ਹੋ ਜੀ ਇਹਨਾਂ ਏਸ਼ੀਅਨ ਖੇਡਾਂ ਚ
0: ਮੈਂ ਤਾਂ ਉਹੀ ਫੇਰ ਗੱਲ ਇਹੀ ਕਰਾਂਗਾ ਕਿ ਆਪਣੇ ਜਿਹੜੀ ਵੁਮਨ ਸਟਰੋਂਗ ਹੈ ਇੱਥੇ ਇੰਡੀਆ ਦੇ ਵਿੱਚ ਸਪੈਸ਼ਲੀ ਸ਼ੂਟਿੰਗ ਦੇ ਵਿੱਚ
1: ਜੀ
0: ਤੇ ਇਹਨਾਂ ਨੂੰ ਆਪਣੇ ਜਿਹੜੀ ਸਾਈ ਗਵਰਨਮੈਂਟ ਆ ਜਾਂ ਫਿਰ ਆਪਣੀ ਜਿਹੜੀ ਸੈਂਟਰਲ ਗਵਰਨਮੈਂਟ ਆ ਬਹੁਤ ਇਸ ਟਾਈਮ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਸ਼ੂਟਿੰਗ ਦੇ ਵਿੱਚ ਇਨਵੈਸਟਮੈਂਟ ਕਰ ਰਹੀ ਹੈ ਸ਼ੂਟਿੰਗ ਦੇ ਵਿੱਚ ਜਿਹੜੀ ਕਿ ਆਪਾਂ ਨੂੰ ਦਿਖਦੀ ਪਈ ਆ ਪਲੱਸ ਕੋਚਿਸ ਜਿਹੜੇ ਪਿੱਛੇ ਆਪਣੇ ਇੰਡੀਅਨ ਕੋਚਿਸ ਨੇ ਜਿਹੜੇ ਕਿ ਓਲੰਪੀਅਨ ਅਰਜੁਨ ਅਵਾਰਡੀ ਹੈਗੇ ਨੇ ਆਲਰੇਡੀ ਉਹਨਾਂ ਦੇ ਬਹੁਤ ਵੱਡਾ ਯੋਗਦਾਨ ਆ ਕਿ ਜੇ ਅਗਰ ਇਹ ਕਿਤੇ ਵੀ ਫਸਦੇ ਨੇ ਜਾਂ ਪ੍ਰੋਬਲਮ ਆਉਂਦੀ ਆ ਕੋਈ ਵੀ ਆਪਾਂ ਨੂੰ ਟੈਕਨੀਕਲੀ ਆਉਂਦੀ ਆ ਜਾਂ ਸਾਈਕੋਲੋਜੀਕਲੀ ਆਉਂਦੀ ਆ ਤਾਂ ਪੂਰਾ ਸਪੋਰਟ ਟੀਮ ਆਪਣੇ ਨਾਲ ਹੀ ਚੱਲਦੀ ਆ ਅਤੇ ਇਸ ਲਈ ਪ੍ਰਦਰਸ਼ਨ ਆਪਣੇ ਵਧੀਆ ਆਉਣੇ ਸ਼ੁਰੂ ਹੋ ਗਏ ਸ਼ੂਟਿੰਗ 'ਚ ਹੋਰ ਅਤੇ ਅੱਗੇ ਤੁਸੀਂ ਦੇਖੋਗੇ ਨੈਕਸਟ ਓਲੰਪਿਕ ਦੇ ਵਿੱਚ ਵੀ ਓਲੰਪਿਕ ਦੇ ਵਿੱਚ ਵੀ ਮੈਡਲ ਲੈਣਗੇ ਹੁਣ
1: ਜੀ ਔਰ ਅਕਸ਼ੈ ਜੈਨ ਜੀ 50 ਮੀਟਰ ਰਾਈਫਲ ਮੈਨ ਵਿੱਚ ਨਾ 3 ਪੋਜੀਸ਼ਨ 'ਚ ਵੀ ਅਸੀਂ ਸਿਲਵਰ ਮੈਡਲ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੀਰਜ ਕੁਮਾਰ ਤੇ ਰੁਦਰਾਂਸ਼ ਪਾਟਿਲ ਹੋਰਾਂ ਦੀ ਤਿਕੜੀ ਨੇ ਜਿੱਤਿਆ ਇਹਨਾਂ ਤਿੰਨਾਂ ਦੀ ਪਰਫਾਰਮੈਂਸ ਇੱਥੇ ਹੀ ਵਧੀਆ ਰਹੀ ਹੈ ਕਿ ਹੋਰ ਵੀ ਟੂਰਨਾਮੈਂਟਸ ਵਿੱਚ ਇਹ ਅੱਛਾ ਪਰਫਾਰਮ ਕਰਦੇ ਰਹੇ ਨੇ
0: ਇਹ ਹੋਰ ਟੂਰਨਾਮੈਂਟ ਜੇ ਆਪਾਂ ਅਗਰ ਵਰਲਡ ਕੱਪ ਦੀ ਗੱਲ ਕੀਤੀ ਜਾਵੇ ਐਸ਼ਵਰਿਆ ਵੀ ਵਰਲਡ ਕੱਪ ਮੈਡਲਿਸਟ ਆ ਨੀਰਜ ਨੇ ਵੀ ਏਸ਼ੀਅਨ ਦੇ ਵਰਲਡ ਚੈਂਪੀਅਨਸ਼ਿਪ ਦੇ ਮੈਡਲ ਲਿਆ ਵਾ ਤੇ ਇਹ ਤਾਂ ਆਪਣੇ ਵੈਲ ਨੋਨ ਸ਼ੂਟਰਸ ਨੇ ਆਲਰੇਡੀ ਤੇ ਇਹਨਾਂ ਨੇ ਜਿਹੜਾ ਕਿ ਉੱਥੇ ਫਾਈਨਲਸ ਦੇ ਵਿੱਚ ਵੀ ਆਪਣੇ ਦੋ ਸ਼ੂਟਰ ਪਹੁੰਚੇ ਉਹ ਚਲੋ ਠੀਕ ਆ ਬਾਈ ਲੱਕ ਨਹੀਂ ਉਹਨਾਂ ਦਾ ਵਧੀਆ ਚੱਲ ਰਿਹਾ ਕਿ ਮੈਡਲ ਨਹੀਂ ਆਇਆ ਇੰਡੀਵਿਜੁਅਲ ਪਰ ਟੀਮ ਸਕੋਰ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਵਧੀਆ ਸਕੋਰ ਇਹਨਾਂ ਨੇ ਟੀਮ ਦਾ ਮਾਰਿਆ ਵਾ ਜਿਹੜਾ ਦਿਖਦਾ ਪਿਆ ਵੀ ਮਿਹਨਤ ਇਹਨਾਂ ਨੇ ਕੀਤੀ ਆ ਜੀ
1: ਜੀ ਅਕਸ਼ੈ ਜੀ 11 ਮੈਡਲਸ ਅਸੀਂ ਲੈ ਚੁੱਕੇ ਹਾਂ 1 ਗੋਲਡ ਹੈ 6 ਚਾਂਦੀ ਦੇ ਨੇ 4 ਕਾਂਸੇ ਦੇ ਨੇ 4 ਮੈਡਲਸ ਆਉਣ ਦੀ ਸੰਭਾਵਨਾਵਾਂ ਤੁਸੀਂ ਦੇਖਦੇ ਹੋ ਜੀ
0: ਬਿਲਕੁਲ ਜੀ ਆਪਣਾ ਹਲੇ ਕੀ ਦੇਖਿਆ ਜਾਵੇ ਕਿ ਜਿੰਨੀ ਆਪਣੀ ਟੀਮਸ ਗਈਆਂ ਸੀਗੀਆਂ ਸ਼ੂਟਿੰਗ ਦੀ ਸਪੈਸ਼ਲੀ ਹਰ ਇੱਕ ਬੰਦਾ ਆਪਣਾ ਹਰ ਇੱਕ ਪਲੇਅਰ ਜਿਹੜਾ ਐਥਲੀਟ ਗਿਆ ਆ ਉਹ ਇੰਨਾ ਸੀਗਾ ਕੈਪੇਬਲ ਕਿ ਹਾਂ ਮੈਡਲ ਆ ਸਕਦਾ ਹੈ ਬਟ ਜਿਨ੍ਹਾਂ ਦਾ ਆਇਆ ਵਾ ਠੀਕ ਹੈ ਉਹਨਾਂ ਦਾ ਲੱਕ ਚੱਲਿਆ ਆ ਜੋ ਵੀ ਹੈਗਾ ਇੱਕ ਦੇਖੋ ਇੱਕ ਲੈਵਲ ਤੱਕ ਤਾਂ ਦੇਖੋ ਸਾਰੇ ਹੁਣ ਜਿਹੜੇ ਏਸ਼ੀਅਨ 'ਚ ਪਹੁੰਚ ਗਏ ਪਲੇਅਰਸ ਉਹਨਾਂ ਸਾਰਿਆਂ ਨੇ ਮਿਹਨਤ ਕੀਤੀ ਹੋਈ ਆ ਹੁਣ ਜਿਨ੍ਹਾਂ ਦਾ ਮੈਡਲ ਆਉਣਾ ਉਹਨਾਂ ਦਾ ਇਹ ਹੁੰਦਾ ਵੀ ਉਸ ਦਿਨ ਉਹਨਾਂ ਦਾ ਲੱਕ ਚੱਲਿਆ ਹੁਣ ਜਿਨ੍ਹਾਂ ਦਾ ਚੱਲਿਆ ਲੱਕ ਉਹਨਾਂ ਦਾ ਮੈਡਲ ਆ ਗਿਆ ਵਾ ਜਾਂ ਨਹੀਂ ਆਇਆ ਵੀ ਉਹ ਵੀ ਨਿਰਾਸ਼ ਨਾ ਹੋਣ ਨੈਕਸਟ ਤਾਂ ਡੇ ਓਲੰਪਿਕ ਆ ਰਹੀ ਆ ਉਹਦੀ ਤਿਆਰੀ ਕਰਨ ਅਤੇ ਉਹਦੇ ਵਿੱਚ ਮੈਡਲ ਲੈਣ ਮੈਂ ਤਾਂ ਇਹੀ ਕਹੂੰਗਾ ਜੀ
2: ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਖਿਡਾਰੀ ਤੇ ਸ਼ੂਟਿੰਗ ਕੋਚ ਅਕਸ਼ੈ ਜੈਨ ਸਾਨੂੰ ਦੱਸ ਰਹੇ ਸਨ ਕਿ ਭਾਰਤੀ ਸ਼ੂਟਰਸ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ, ਕਿੰਨੀ ਘਾਲਣਾ ਤੋਂ ਬਾਅਦ ਇਹਨਾਂ ਤਮਗਿਆਂ ਤੱਕ ਸਾਡੇ

0: ਤੇ ਸ਼ੂਟਰਸ ਇਹਨਾਂ ਏਸ਼ੀਅਨ ਖੇਡਾਂ ਵਿੱਚ ਪਹੁੰਚੇ ਨੇ। ਇਹਦੇ ਨਾਲ ਨਾਲ ਸਾਡੀਆਂ ਧੀਆਂ ਨੇ ਕ੍ਰਿਕਟ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਨੇ ਇਸ ਸੋਨ ਤਮਗਾ ਆਪਣੇ ਨਾਮ ਕੀਤਾ। ਰੋਇੰਗ ਮੁਕਾਬਲਿਆਂ ਦੀ ਜੇ ਗੱਲ ਕਰੀਏ ਤੇ ਉਹਦੇ 'ਚ ਕੁਝ ਮਾਯੂਸੀ ਜ਼ਰੂਰ ਹੋਈ ਹੈ। ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਸਾਡੇ ਕਾਫੀ ਮੈਡਲ ਰੋਇੰਗ ਮੁਕਾਬਲਿਆਂ ਵਿੱਚੋਂ ਆਏ ਸਨ, ਪਰ ਇਹਨਾਂ ਏਸ਼ੀਅਨ ਖੇਡਾਂ ਵਿੱਚ ਸਿਰਫ ਇੱਕੋ ਕਾਂਸੇ ਦਾ ਤਮਗਾ ਰੋਇੰਗ ਮੁਕਾਬਲਿਆਂ 'ਚੋਂ ਅਸੀਂ ਹਾਸਲ ਕੀਤਾ, ਜੋ ਕਿ ਸਤਨਾਮ ਸਿੰਘ ਹੋਰਾਂ ਜਿੱਤਿਆ, ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਤਾਲੁਕ ਰੱਖਦੇ ਨੇ। ਆਓ ਫਿਰ ਭਾਰਤੀ ਰੋਇੰਗ ਫੈਡਰੇਸ਼ਨ ਦੇ ਸੈਕਟਰੀ ਜਸਬੀਰ ਸਿੰਘ ਗਿੱਲ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਰੋਇੰਗ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ ਅਤੇ ਕਿੱਥੇ ਕਮੀਆਂ ਅਤੇ ਖਾਮੀਆਂ ਰਹਿ ਗਈਆਂ।
1: ਇਸ ਤਰ੍ਹਾਂ ਜੀ, ਰੋਇੰਗ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਈਵੈਂਟ ਹੁੰਦੇ ਆ, ਜਿਵੇਂ ਸਿੰਗਲ ਸਕਲ ਹੁੰਦਾ, ਇੱਕ ਬੰਦਾ ਦੋਨਾਂ ਸਾਈਡਾਂ ਤੇ ਚੱਪੂ ਮਾਰਦਾ, ਫਿਰ ਡਬਲ ਸਕਲ ਹੁੰਦਾ ਕਿ ਦੋ ਬੰਦੇ ਦੋਨਾਂ ਹੱਥਾਂ ਨਾਲ ਇੱਕ ਇੱਕ ਚੱਪੂ ਦੇ ਨਾਲ ਰੋ ਕਰਦੇ ਆ, ਫਿਰ ਉਦੋਂ ਬਾਅਦ ਕੁਆਡਰੇਬਲ ਹੁੰਦੀ ਆ, ਜਿਹੜੇ ਚਾਰ ਬੰਦੇ ਦੋਨਾਂ ਹੱਥਾਂ ਦੇ ਨਾਲ ਇੱਕ ਇੱਕ ਚੱਪੂ ਹੁੰਦਾ ਤੇ ਉਹਨੂੰ ਰੋ ਕਰਦੇ ਆ। ਇਸੇ ਤਰ੍ਹਾਂ ਕੋਕਸਲੈਸ ਪੇਅਰ ਹੁੰਦੀ ਹੈ, ਜਿਹਦੇ ਦੋ ਬੰਦੇ ਇਹਦੇ ਇੱਕ ਇੱਕ ਬੰਦੇ ਇੱਕ ਚੱਪੂ ਹੁੰਦਾ, ਦੂਜੇ ਕੋਲ ਦੂਜਾ ਹੁੰਦਾ। ਇਸੇ ਤਰ੍ਹਾਂ ਕੋਕਸਲੈਸ ਫੋਰ ਹੁੰਦੀ ਹੈ ਵਿਦਆਊਟ ਕੋਕਸ ਤੋਂ, ਉਹ ਵੀ ਚਾਰ ਬੰਦੇ ਕਰਦੇ ਆ। ਤਾਂ ਇਸੇ ਤਰ੍ਹਾਂ ਏਟ ਵੀ ਹੁੰਦੀ ਆ, ਉਹਦੇ 'ਚ ਅੱਠ ਬੰਦੇ ਹੁੰਦੇ ਆ, ਚਾਰ ਉੱਧਰ ਚਾਰ ਉੱਧਰ। ਇਹ ਹੁੰਦੇ ਈਵੈਂਟਸ ਜਿੰਨੇ ਵੀ ਰੋਇੰਗ ਦੇ ਹੈਗੇ ਆ, ਫਿਰ ਉਹ ਮੈਨ ਐਂਡ ਵੂਮੈਨ ਦੋਨਾਂ ਦੇ ਵਿੱਚ ਹੁੰਦੇ ਆ।
2: ਜੀ ਜੀ,
1: ਤਾਂ ਇਹ ਜਿਹੜੇ ਸੀਗੇ ਦੋਨੋਂ ਬੱਚੇ, ਇਹ ਡਬਲ ਸਕਲ ਦੇ ਵਿੱਚ ਮਤਲਬ ਦੋ ਬੱਚੇ ਸੀ, ਦੋਨੋਂ ਸਾਈਡ ਇਹਨਾਂ ਕੋਲ ਚੱਪੂ ਸੀਗੇ ਤੇ ਉਹਦੇ ਵਿੱਚ ਉਹ ਕਰ ਰਹੇ ਸੀਗੇ, ਰੋਇੰਗ ਕਰ ਰਹੇ ਸੀਗੇ, ਤੇ ਇਹਦੇ ਵਿੱਚ ਇਹਨਾਂ ਨੇ ਵਧੀਆ ਪ੍ਰਾਪਤੀ ਕੀਤੀ ਹੈ। ਸਤਨਾਮ ਤੇ ਸਲਮਾਨ ਖਾਨ ਦੋਨੋਂ ਕਾਫੀ ਦੇਰ ਤੋਂ ਕਰ ਰਹੇ ਸੀਗੇ ਔਰ ਮੈਡਲ ਪ੍ਰਾਪਤ ਕੀਤਾ, ਬਹੁਤ ਖੁਸ਼ੀ ਦੀ ਗੱਲ ਹੈ। ਬਟ ਸਾਨੂੰ ਥੋੜਾ ਜਿਹਾ ਇੱਥੇ ਦੁੱਖ ਵੀ ਹੈ ਕਿ ਬਹੁਤ ਸਾਰੇ ਮੈਡਲ ਸਾਡੇ ਚਲੇ ਵੀ ਗਏ।
0: ਜਸਬੀਰ ਜੀ, 6:13.25 ਦਾ ਟਾਈਮ ਕਰਕੇ ਇਹ ਮੈਡਲ ਹਾਸਲ ਕੀਤਾ ਹੈ ਜੀ ਸਤਨਾਮ ਸਿੰਘ ਹੋਰਾਂ ਨੇ, ਇਹ ਟਾਈਮਿੰਗ ਤੁਸੀਂ ਕਿੱਦਾਂ ਵੇਖਦੇ ਹੋ ਜੇ ਵਰਲਡ ਰੈਂਕਿੰਗ ਦੀ, ਵਰਲਡ ਦੀ ਟਾਈਮਿੰਗ ਦੀ ਗੱਲ ਕੀਤੀ ਜਾਵੇ ਤਾਂ?
1: ਇਹ ਜੀ ਤਕਰੀਬਨ ਵਰਲਡ ਲੈਵਲ ਦੇ ਬਰਾਬਰ ਹੀ ਟਾਈਮ ਆ ਗਏ ਆ ਐਤਕੀ। ਏਸ਼ੀਆ ਦੇ ਵਿੱਚ ਤਕਰੀਬਨ ਵਰਲਡ ਲੈਵਲ ਦੇ ਮੈਚ ਕਰਦੇ ਹੀ ਟਾਈਮ ਆ ਗਏ ਆ, ਬਾਕੀਆਂ ਦੇ ਵੀ ਟਾਈਮ ਬਹੁਤ ਕਲੋਜ ਆਏ ਆ। ਕੁਆਡਰੇਬਲ ਸਕਲ ਦਾ ਜਿਹੜਾ ਸੀਗਾ ਟਾਈਮ 5:53-52 ਹੀ ਆਇਆ, ਬਹੁਤ ਕਲੋਜ ਟਾਈਮ ਹੋ ਗਏ ਆ। ਤਾਂ ਸਿੰਗਲ ਦਾ ਵੀ ਟਾਈਮ ਬਹੁਤ ਕਲੋਜ ਸੀਗਾ। ਤਾਂ ਇਹਦਾ ਟਾਈਮ ਹੈ ਮਤਲਬ ਵਰਲਡ ਲੈਵਲ ਦੇ ਉੱਤੇ ਬਰਾਬਰ ਦੇ ਟਾਈਮ ਆ ਗਏ ਆ ਹੁਣ।
0: ਜਸਬੀਰ ਸਿੰਘ ਗਿੱਲ ਜੀ, ਡਬਲ ਸਕਲਸ ਵਿੱਚ ਭਾਰਤ ਦਾ ਪਹਿਲੀ ਵਾਰ ਮੈਡਲ ਆਇਆ, ਇਹਦਾ ਮਤਲਬ ਇਹ ਹੈ ਕਿ ਇਸ ਕੰਪੀਟੀਸ਼ਨ ਵਿੱਚ ਮੁਕਾਬਲਾ ਕਾਫੀ ਸਖਤ ਹੁੰਦਾ ਜੀ, ਜੋ ਪਹਿਲੀ ਵਾਰ ਅਸੀਂ ਇਹ ਮੈਡਲ ਹਾਸਲ ਕੀਤਾ।
1: ਹਾਂਜੀ, ਇਸ ਈਵੈਂਟ 'ਚ ਹੀ ਨਹੀਂ ਜੀ, ਸਾਰੇ ਜਿੰਨੇ ਟੋਟਲ ਈਵੈਂਟ ਆ ਉਹਦੇ 'ਚ ਹੀ ਮੁਕਾਬਲਾ ਬਹੁਤ ਜ਼ਿਆਦਾ ਸਖਤ ਸੀਗਾ, ਕਿਉਂਕਿ ਚਾਈਨਾ ਨੇ ਇਸ ਵਾਰ ਕਾਫੀ ਜ਼ਿਆਦਾ ਕਹਿ ਲਓ ਕਿ ਮਿਹਨਤ ਦੇ ਨਾਲ 9 ਗੋਲਡ ਲਏ ਆ, ਤਾਂ ਬਾਕੀਆਂ ਕੋਲ ਤਾਂ ਉਹਨਾਂ ਨੇ ਗੋਲਡ ਹੀ ਨਹੀਂ ਛੱਡੇ ਗਏ। ਸਿਲਵਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਸੀਗੇ ਜਿਹੜੇ ਜਿਨ੍ਹਾਂ ਨੂੰ ਮੈਡਲ ਮਿਲੇ ਆ ਕੰਟਰੀਆਂ ਨੂੰ, ਪਰ ਆਪਣਾ ਭਾਰਤ ਦਾ ਮੈਡਲ ਆਇਆ, ਬਹੁਤ ਵਧੀਆ ਮੈਡਲ ਆਇਆ, ਪਰ ਆਪਣਾ ਜਿਹੜਾ ਓਵਰਆਲ ਪੋਜੀਸ਼ਨ ਹੈ ਏਸ਼ੀਆ ਦੇ ਵਿੱਚ ਉਹ 9ਵੇਂ ਨੰਬਰ ਤੇ ਕੋਰੀਆ ਤੇ ਉਹਨਾਂ ਦੇ ਬਰਾਬਰ ਆਈ ਹੈ।
0: ਜਸਬੀਰ ਸਿੰਘ ਗਿੱਲ ਜੀ, ਰੋਇੰਗ ਦੇ ਆਪਾਂ ਹੋਰ ਮੁਕਾਬਲੇ ਵੇਖਦੇ ਹਾਂ ਤੇ ਪਤਾ ਲੱਗਦਾ ਹੈ ਕਿ ਬੜੇ ਥੋੜੇ ਥੋੜੇ ਫਾਸਲੇ ਨਾਲ ਅਸੀਂ ਮੈਡਲ ਖੁੰਝ ਗਏ ਹਾਂ ਜੀ। ਕੁਝ ਮੁਕਾਬਲਿਆਂ 'ਚ ਅਸੀਂ 4ਵੇਂ ਨੰਬਰ ਤੇ ਫਿਨਿਸ਼ ਕੀਤਾ ਔਰ ਬਹੁਤ ਕਲੋਜ਼ ਜਾ ਕੇ ਫਿਨਿਸ਼ ਕੀਤਾ, ਥੋੜਾ ਕਿਸਮਤ ਵੱਲੋਂ ਵੀ ਆਪਾਂ ਮਾੜੇ ਰਹੇ।
1: ਐਕਚੁਅਲੀ ਜੀ, ਥੋੜਾ ਜਿਹਾ ਮੈਂ ਇੱਥੇ ਵਿਸਥਾਰ ਨਾਲ ਦੱਸਣਾ ਚਾਹੂੰਗਾ, ਕਿਉਂਕਿ ਗੱਲ ਕੀ ਹੋਈ ਕਿ ਜਪਾਨ ਦੇ ਵਿੱਚ ਸੈਕਲੋਨ ਆਇਆ ਕਰਕੇ ਤਾਂ ਉੱਥੇ ਦੀ ਜਿਹੜੀ ਸਥਿਤੀ ਸੀ ਨਾ ਉਹ ਬਹੁਤ ਖਰਾਬ ਹੋ ਗਈ ਸੀਗੀ
2: ਜੀ।
1: ਤਾਂ ਉੱਥੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਏਸ਼ੀਅਨ ਗੇਮ ਦੇ ਵਿੱਚ ਆ ਰਹੀਆਂ। ਉਹ ਸਥਿਤੀ ਖਰਾਬ ਹੋਣ ਦਾ ਕਾਰਨ ਇਹ ਹੋ ਗਿਆ ਸੀਗਾ ਕਿ ਉਹ ਸਥਿਤੀ ਖਰਾਬ ਕਰਕੇ ਤਾਂ ਉੱਥੇ ਉਹਨਾਂ ਨੇ ਮਤਲਬ ਜਿਹੜਾ ਪਾਣੀ ਦਾ ਸੀਗਾ ਕਹਿ ਲਓ ਕਰੰਟ ਵਾਟਰ ਹੁੰਦਾ ਜਿਹੜਾ, ਉਹਦੇ ਵਿੱਚ ਡਿਸਟਰਬੇਸ਼ਨ ਹੁੰਦੀ ਹੈ, ਉਹਦੇ ਵਿੱਚ ਲਹਿਰਾਂ ਜ਼ਿਆਦਾ ਆਉਂਦੀਆਂ, ਪੰਜਾਬੀ ਦੇ ਵਿੱਚ ਕਹਾਂ ਮੈਂ, ਤਾਂ ਉਹ ਚੀਜ਼ ਬਹੁਤ ਜ਼ਿਆਦਾ ਹੋ ਗਈ ਸੀਗੀ। ਤਾਂ ਇਸ ਕਰਕੇ 4 ਦਿਨ ਦੇ ਕੰਪੀਟੀਸ਼ਨ ਨੂੰ ਉਹਨਾਂ ਨੂੰ 2 ਦਿਨ ਦੇ ਵਿੱਚ ਸਮੇਟਣਾ ਪਿਆ, ਮੋਰਨਿੰਗ ਤੇ ਈਵਨਿੰਗ ਕਰਕੇ, ਤਾਂ ਕਿ ਉਹਨਾਂ ਨੂੰ ਖਿਡਾਰੀਆਂ ਨੂੰ ਥੋੜੀ ਜਿਹੀ ਡਿਸਟਰਬੇਸ਼ਨ ਘੱਟ ਹੋ ਜਾਵੇ
2: ਜੀ।
1: ਤਾਂ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਹੋਈ ਕਿ ਸਾਡੇ ਬੱਚੇ ਕਾਫੀ ਦੇਰ ਤੋਂ ਕੈਂਪਾਂ ਦੇ ਵਿੱਚ ਯੂਰਪ ਦੇ ਵਿੱਚ ਟ੍ਰੇਨਿੰਗ ਕਰ ਰਹੇ ਸੀਗੇ ਔਰ ਬਹੁਤ ਵਧੀਆ ਟ੍ਰੇਨਿੰਗ ਕਰ ਰਹੇ ਸੀਗੇ। ਤਾਂ ਉਹ ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਗਿਆ ਕਿ ਲਾਸਟ ਟਾਈਮ ਦੇ ਉੱਤੇ ਕੋਚ ਨੇ ਦੇਖਿਆ ਕਿ ਅਸੀਂ ਕੁਛ ਈਵੈਂਟ ਚੇਂਜ ਕਰਕੇ ਇਦੋਂ

0: ਅੱਧ ਮੈਡਲ ਲੈ ਸਕੀਏ
1: ਜੀ,
0: ਤਾਂ ਸ਼ਾਇਦ ਉਹਦਾ ਇਹ ਐਕਸਪੀਰੀਅੰਸ ਸੀਗਾ ਜਿਹੜਾ ਉਹ ਸਾਨੂੰ ਮਾੜਾ ਲੱਗਾ, ਕਿਉਂਕਿ ਅਸੀਂ ਜਿਹੜੇ ਈਵੈਂਟਾਂ ਦੇ ਵਿੱਚ ਸਾਰੇ ਜਾਣੇ ਇਕੱਠੇ ਪਹਿਲਾਂ ਤੋਂ ਪ੍ਰੈਕਟਿਸ ਕਰ ਰਹੇ ਸੀਗੇ, ਤਾਂ ਉਹ ਈਵੈਂਟਾਂ ਦੇ ਵਿੱਚ ਅਸੀਂ ਸ਼ਾਇਦ ਹੋਰ ਵਧੀਆ ਕਰ ਪਾਉਂਦੇ, ਤਾਂ ਉਹਨਾਂ ਨੇ ਈਵੈਂਟ ਜਿਹੜੇ ਚੇਂਜ ਕਰਤੇ ਨਾ ਉਹਦੇ ਵਿੱਚ ਥੋੜ੍ਹਾ ਜਿਹਾ ਇੱਕ ਜਿਹੜੇ ਖਿਡਾਰੀ ਸੀਗੇ ਉਹਨਾਂ ਦੇ ਮਨੋਬਲ ਦੇ ਉੱਤੇ ਅਸਰ ਪਿਆ, ਤਾਂ ਉਹਦੇ ਕਰਕੇ ਅਸੀਂ ਸ਼ਾਇਦ ਮੇਰਾ ਸੋਚਣਾ ਹੈ ਹੋ ਸਕਦਾ ਕਿ ਕੋਚ ਉਸ ਟਾਈਮ ਤੇ ਉੱਥੇ ਸਥਿਤੀ ਦੇ ਮੁਤਾਬਕ ਸਹੀ ਹੋਵੇ, ਪਰ ਮੇਰਾ ਐਜ ਏ ਕੋਚ ਐਕਸਪੀਰੀਅੰਸ ਇਹ ਕਹਿੰਦਾ ਕਿ ਲਾਸਟ ਟਾਈਮ ਤੇ ਇਸ ਤਰ੍ਹਾਂ ਦੇ ਐਕਸਪੀਰੀਅੰਸ ਨਹੀਂ ਕਰਨੇ ਚਾਹੀਦੇ, ਇਸ ਤਰ੍ਹਾਂ ਦੇ ਈਵੈਂਟ ਨਹੀਂ ਬਦਲਣੇ ਚਾਹੀਦੇ, ਇੱਕ ਈਵੈਂਟ ਨੂੰ ਸੈੱਟ ਕਰਨ ਨੂੰ ਕਾਫੀ ਦੇਰ ਲੱਗਦੀ ਹੈ, ਤਾਂ ਅਸੀਂ ਲਾਸਟ ਟਾਈਮ ਤੇ ਅਗਰ ਉਹ ਕਰੂ ਤੋੜ ਦਿੰਦੇ ਹਾਂ ਤਾਂ ਉਹਨੂੰ ਡਿਸਟਰਬੇਸ਼ਨ ਹੋ ਜਾਂਦੀ ਹੈ ਸ਼ਾਇਦ, ਮੇਰਾ ਸੋਚਣਾ ਇਹ ਹੈ, ਪਤਾ ਨਹੀਂ ਹੁਣ ਉੱਥੇ ਸਹੀ ਸੀ ਜਾਂ ਗਲਤ, ਕਿ ਇਸ ਵਜ੍ਹਾ ਦੇ ਨਾਲ ਵੀ ਸਾਡੇ ਥੋੜੇ ਜਿਹੇ ਮੈਡਲ ਘੱਟ ਗਿਆ, ਨਹੀਂ ਤਾਂ ਸਾਡੇ 5-6 ਮੈਡਲ ਹੁੰਦੇ ਆ ਏਸ਼ੀਅਨ ਗੇਮ ਦੇ ਵਿੱਚ।
2: ਜਸਵੀਰ ਸਿੰਘ ਗਿੱਲ ਜੀ, ਹੋਰ ਆਪਾਂ ਖੇਡਾਂ 'ਚ ਵੇਖਦੇ ਹਾਂ ਤੇ ਮਹਿਲਾਵਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਜੀ, ਸ਼ੂਟਿੰਗ ਦੀ ਗੱਲ ਕਰੀਏ, ਕਬੱਡੀ ਦੀ ਗੱਲ ਕਰੀਏ, ਤੇ ਸਾਨੂੰ ਰੋਇੰਗ ਤੋਂ ਵੀ ਆਸਾਂ ਬਹੁਤ ਸੀ, ਤੇ ਜਿਹੜਾ ਵੁਮੈਨ ਇਵੈਂਟ ਵਿੱਚ ਸਾਡੀਆਂ ਲੜਕੀਆਂ ਸੀ ਉਹ ਵੀ ਕੋਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ, ਤੁਹਾਨੂੰ ਲੱਗਦਾ ਹੈ ਕਿ ਆਸਾਂ ਦੇ ਮੁਤਾਬਕ ਉਹਨਾਂ ਦਾ ਪ੍ਰਦਰਸ਼ਨ ਨਹੀਂ ਰਿਹਾ
0: ਜੀ? ਨਹੀਂ ਜੀ, ਵੁਮੈਨ ਟੀਮ ਤੋਂ ਤਾਂ ਸਾਨੂੰ ਮਤਲਬ ਬਹੁਤ ਜ਼ਿਆਦਾ ਆਸ ਸੀਗੀ ਕਿ ਇਸ ਵਾਰ ਵੁਮੈਨ ਟੀਮ ਸ਼ੋਰ ਮੈਡਲ ਲੈ ਕੇ ਆਊਗੀ
1: ਜੀ,
0: ਪਰ ਪਤਾ ਨਹੀਂ ਉਹਨਾਂ ਨੂੰ ਕਿਉਂ ਜਾਂ ਕਿਹੜੇ ਕਾਰਨ ਹੁਣ ਉੱਥੇ ਰਹੇ ਹੋਣਗੇ ਕਿ ਜਿਹਦੇ ਕਰਕੇ ਉਹਨਾਂ ਦਾ ਤਾਂ ਸਾਹਸੀ ਬਹੁਤ ਡਿਸਇਨਕਰੇਜ ਹੋਏ ਆ, ਕਿ ਬੱਚੀਆਂ ਦੀ ਟ੍ਰੇਨਿੰਗ ਵੀ ਬਹੁਤ ਜ਼ਿਆਦਾ ਸੀ, ਕਰੂ ਵੀ ਠੀਕ ਸੀਗੇ ਔਰ ਸਾਰਾ ਕੁਛ ਵਧੀਆ ਸੀ, ਹੋਣ ਦੇ ਬਾਵਜੂਦ ਪਤਾ ਨਹੀਂ ਉਹਨਾਂ ਦਾ ਪੋਜੀਸ਼ਨ ਦੇ ਵਿੱਚ ਕਿਵੇਂ ਫਰਕ ਪੈ ਗਿਆ, ਉਹਦੇ ਬਾਰੇ ਤਾਂ ਹੁਣ ਜਦੋਂ ਟੀਮ ਵਾਪਸ ਆਊ ਉਦੋਂ ਹੀ ਡਿਸਕਸ ਕਰਾਂਗੇ, ਉਦੋਂ ਬਾਅਦ ਫਿਰ ਸਾਨੂੰ ਪਤਾ ਲੱਗੂਗਾ ਕਿ ਕੀ ਕਰਨਾ ਹੈ ਔਰ ਕੀ ਹੋਣਾ ਚਾਹੀਦਾ।
2: ਜਸਵੀਰ ਸਿੰਘ ਗਿੱਲ ਜੀ, ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗਦਾ ਹੈ ਕਿ ਹਾਲਾਤ ਉੱਥੇ ਕੁਛ ਇੱਦਾਂ ਦੇ ਸੀ ਕਿ ਸਾਡੇ ਜਿਹੜੇ ਰੋਇੰਗ ਦੇ ਐਥਲੀਟ ਸੀ ਉਹ ਬਿਹਤਰ ਤਰੀਕੇ ਦੇ ਨਾਲ ਪਰਫੋਰਮ ਨਹੀਂ ਕਰ ਪਾਏ, ਪਰ ਆਪਾਂ ਪਿਛਲੀਆਂ ਨਾ ਏਸ਼ੀਅਨ ਖੇਡਾਂ 'ਚ ਵੇਖਦੇ ਹਾਂ ਸਾਡੇ ਕਾਫੀ ਮੈਡਲ ਸੀ, 5 ਮੈਡਲ ਅਸੀਂ ਹਾਸਿਲ ਕੀਤੇ ਸੀ, ਇਸ ਵਾਰ ਸਿਰਫ ਇੱਕ ਹੀ ਮੈਡਲ ਅਸੀਂ ਹਾਸਿਲ ਕਰ ਸਕੇ ਹਾਂ, ਰੋਇੰਗ ਮੁਕਾਬਲੇ ਮੁਕੰਮਲ ਹੋ ਚੁੱਕੇ ਨੇ, ਇਹਨਾਂ ਹਾਲਾਤ ਦੇ ਨਾਲ ਨਾਲ ਤੁਸੀਂ ਸਮਝਦੇ ਹੋ ਕਿ ਪਰਫਾਰਮੈਂਸ ਵਿੱਚ ਵੀ ਥੋੜਾ ਨਿਘਾਰ ਆਇਆ ਜੀ?
0: ਨਹੀਂ ਜੀ, ਉਹ ਤਾਂ ਨਹੀਂ ਮੈਂ ਕਹਿ ਸਕਦਾ ਕਿ ਪਾਰਟਿਸਪੈਂਟ ਦੇ ਮਨੋਬਲ ਦੇ ਵਿੱਚ, ਲਾਸਟ ਟਾਈਮ ਤੇ ਜਿਹੜੇ ਉਹਨਾਂ ਦੇ ਕਰੂ ਚੇਂਜ ਕੀਤੇ ਆ ਉਹਦੇ ਨਾਲ ਹੋ ਸਕਦਾ ਕਿ ਉਹਨਾਂ ਦਾ ਮਨੋਬਲ ਥੋੜਾ ਜਿਹਾ ਡਗਮਗਾਇਆ ਹੋਵੇ, ਔਰ ਮੈਂ ਸੋਚਦਾ ਕਿ ਸ਼ਾਇਦ ਨਾ ਕਰੂ ਚੇਂਜ ਕਰਦੇ ਤਾਂ ਸ਼ਾਇਦ ਇਦੋਂ ਬੈਸਟ ਰਿਜ਼ਲਟ ਹੁੰਦੇ, ਕਿਉਂਕਿ ਟੀਮ ਦੀ ਤਿਆਰੀ ਜਿਹੜੇ ਪਿਛਲੇ ਏਸ਼ੀਅਨ ਗੇਮ ਦੀ ਤਿਆਰੀ ਸੀਗੀ ਉਦੋਂ ਘੱਟ ਕਿਤੇ ਵੀ ਨਹੀਂ ਸੀਗੀ, ਉਦੋਂ ਵੱਧ ਤਿਆਰੀ ਸੀ, ਉਦੋਂ ਪਹਿਲਾਂ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਲਿਆ ਸੀਗਾ, ਸਾਡੀ ਤਿਆਰੀ ਬਹੁਤ ਵਧੀਆ ਸੀਗੀ ਔਰ ਉਦੋਂ ਬਾਅਦ ਲਗਾਤਾਰ ਅਸੀਂ ਯੂਰਪ ਦੇ ਵਿੱਚ ਕੈਂਪ ਲਾਇਆ, ਤਾਂ ਮੈਂ ਨਹੀਂ ਸੋਚਦਾ ਕਿ ਸਾਡੀ ਤਿਆਰੀ 'ਚ ਕੋਈ ਘਾਟ ਸੀਗੀ, ਤਾਂ ਜਾਂ ਪਰ ਇੱਕ ਵਾਰੀ ਡਿਸਪੋਇੰਟਡ ਜ਼ਰੂਰ ਹੋਏ ਹਾਂ ਕਿ ਅੱਗੇ ਅਸੀਂ ਕਿਤੇ 5 ਮੈਡਲ ਲੈ ਕੇ ਏਸ਼ੀਆ ਦੇ ਵਿੱਚ ਚੌਥੀ 5ਵੀਂ ਪੋਜੀਸ਼ਨ 'ਤੇ ਆ ਗਏ ਸੀਗੇ ਅਤੇ ਹੁਣ ਅਸੀਂ ਉਹੀ ਜਾ ਕੇ 9ਵੀਂ ਪੋਜੀਸ਼ਨ 'ਤੇ ਪਹੁੰਚ ਗਏ ਹਾਂ, ਤਾਂ ਇੱਥੇ ਕੁਛ ਸੋਚਣਾ ਤਾਂ ਜ਼ਰੂਰ ਬਣਦਾ ਕਿ ਕੁਛ ਨਾ ਕੁਛ ਤਾਂ ਗੜਬੜ ਹੋਈ ਹੈ
2: ਜੀ। ਅਤੇ ਹੁਣ ਜਿਹੜੀ ਵਧੀਆ ਗੱਲ ਹੋਈ ਹੈ ਉਹਦੇ ਬਾਰੇ ਗੱਲ ਕਰ ਲਈਏ, ਜਸਵੀਰ ਸਿੰਘ ਗਿੱਲ ਜੀ, ਸਤਨਾਮ ਸਿੰਘ ਹੋਰਾਂ ਨੇ ਮਿਕਸਡ ਵਿੱਚ ਮੈਡਲ ਜਿੱਤਿਆ, ਬ੍ਰੌਂਜ਼ ਮੈਡਲ ਜਿਹੜਾ ਕਿ ਇਕਲੌਤਾ ਹੈ, ਸਾਨੂੰ ਸਤਨਾਮ ਸਿੰਘ ਹੋਰਾਂ ਬਾਰੇ ਦੱਸੋ ਜੀ, ਮਾਨਸਾ ਨਾਲ ਤਾਲੁਕ ਰੱਖਦੇ ਨੇ, ਕਦੋਂ ਤੋਂ ਇਹਨਾਂ ਨੇ ਰੋਇੰਗ ਸ਼ੁਰੂ ਕੀਤੀ, ਤੁਹਾਡੀ ਨਿਗਰਾਨੀ 'ਚ ਹੀ ਕਾਫੀ ਇਹਨਾਂ ਨੇ ਪ੍ਰੈਕਟਿਸ ਕੀਤੀ ਹੋਏਗੀ, ਇਹਨਾਂ ਬਾਰੇ ਕੁਛ ਜਾਣਕਾਰੀ ਦਿਓ ਜੀ।
0: ਇੱਕ ਇਹਨੂੰ ਹੋ ਗਏ ਜੀ ਤਕਰੀਬਨ ਅੱਜ ਤੋਂ 7 ਤੋਂ 8 ਸਾਲ ਪਹਿਲਾਂ ਇਹਨੇ ਰੋਇੰਗ ਫੀਲਡ ਦੇ ਵਿੱਚ ਕਦਮ ਰੱਖਿਆ ਸੀ, ਸਪੋਰਟਸਮੈਨ ਸੀਗੇ ਬਟ ਰੋਇੰਗ ਫੀਲਡ ਦੇ ਵਿੱਚ 7-8 ਸਾਲ ਪਹਿਲਾਂ ਆਏ ਸੀਗੇ, ਤਾਂ ਇਹਨਾਂ ਨੇ ਨੈਸ਼ਨਲ ਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀਗਾ, ਇਹ ਸਾਡੀ ਰੋਪੜ ਅਕੈਡਮੀ ਆ ਉੱਥੇ ਵੀ ਇਹਨਾਂ ਨੇ ਉਹਦੇ ਵਿੱਚ ਰਹੇ, ਇਹ ਉਸ ਤੋਂ ਬਾਅਦ ਇਹ ਨੇਵੀ ਦੇ ਵਿੱਚ ਭਰਤੀ ਹੋ ਗਏ ਔਰ ਉਦੋਂ ਬਾਅਦ ਇਹ ਲਗਾਤਾਰ ਤਕਰੀਬਨ 6 ਸਾਲ ਤੋਂ ਇੰਡੀਆ ਟੀਮ ਦੇ ਵਿੱਚ ਹੀ ਟ੍ਰੇਨਿੰਗ ਕਰ ਰਹੇ ਆ, ਤਾਂ ਕਾਫੀ ਵਧੀਆ ਪ੍ਰਦਰਸ਼ਨ ਕੀਤਾ, ਕਾਫੀ ਸੰਸੀਅਰ ਬੱਚਾ ਹੈਗਾ ਔਰ ਅਸੀਂ ਆਸ ਕਰਦੇ ਹਾਂ ਕਿ ਹਜੇ ਇੱਕ ਹੋਰ ਏਸ਼ੀਅਨ ਗੇਮ ਤੱਕ ਇਹ ਬਹੁਤ ਵਧੀਆ ਪਰਫਾਰਮੈਂਸ ਕਰੂਗਾ।
2: ਜਸਵੀਰ ਸਿੰਘ ਗਿੱਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਇਹ ਸਾਰੀ ਜਾਣਕਾਰੀ ਦੇਣ ਲਈ। ਜਸਵੀਰ ਸਿੰਘ ਗਿੱਲ ਜੋ ਕਿ ਭਾਰਤੀ ਰੋਇੰਗ ਫੈਡਰੇਸ਼ਨ ਦੇ ਸੈਕਟਰੀ ਨੇ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 347.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲੋਹਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਦੀ ਕਦੇ ਵੀ ਤੋਟ ਨਹੀਂ ਆਉਂਦੀ ਹੈ। ਇੱਥੇ ਹੁਣ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਕਿ ਉਹ ਅਕਾਲ ਪੁਰਖ ਰਖਵਾਲਾ ਕਿਸ ਤਰ੍ਹਾਂ ਹੈ ਅਤੇ ਭਗਤ ਦੀ ਅਸਲ ਰਾਸ ਪੂੰਜੀ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਨਿਰਸੰਦੇਹ ਪਰਮਾਤਮਾ ਸਾਰੀ ਕੁਦਰਤ ਦਾ ਕਰਤਾ ਵੀ ਹੈ ਅਤੇ ਪਾਲਨਹਾਰ ਹੈ। ਉਸਦੇ ਦੈਵੀ ਹੁਕਮ ਇਨਸਾਫ ਪਸੰਦ ਵੀ ਹਨ ਅਤੇ ਸਦੀਵੀ ਵੀ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਸਰਬ ਵਿਆਪਕ ਅਤੇ ਸਭ ਤੋਂ ਵੱਡਾ ਰੱਖਿਅਕ ਮੰਨਿਆ ਗਿਆ ਹੈ। ਉਹ ਹਰ ਮੁਸੀਬਤ ਵਿੱਚ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ, ਕਿਉਂਕਿ ਪ੍ਰਭੂ ਦੀ ਕੀਰਤੀ ਕਰਨ ਵਾਲੇ ਭਗਤ ਹੀ ਪ੍ਰਭੂ ਦੇ ਮਨ ਨੂੰ ਪਿਆਰੇ ਲੱਗਦੇ ਹਨ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਪਿਆਰੇ ਬਚਨ ਕਰਦੇ ਹਨ, ਭਗਤ ਤੇਰਾ ਮਨ ਭਾਂਵ ਦੇ ਦਰ ਸੋਹਨ ਕੀਰਤ ਗਾਮ ਦੇ। ਜਿਵੇਂ ਕਿ ਵਾਹਿਗੁਰੂ ਨੇ ਸ਼ੁੱਧ ਚਿੱਤ ਵਾਲੇ ਭਗਤ ਪ੍ਰਹਿਲਾਦ ਦੀ ਰੱਖਿਆ ਨਰਸਿੰਘ ਰੂਪ ਧਾਰ ਕੇ ਹਰਨਾਖਸ਼ ਨੂੰ ਆਪਣੇ ਨਹੁਆਂ ਨਾਲ ਚੀਰ ਕੇ ਕੀਤੀ। ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ, ਹਰਨਾਖਸ਼ ਹਰਿਓ ਨਖ ਬਿਦਾਰ ਜੀਓ। ਪਰਮਾਤਮਾ ਸਿਰਫ ਬਾਹਰੀ ਦੁਸ਼ਮਣਾਂ ਤੋਂ ਹੀ ਨਹੀਂ ਸਗੋਂ ਮਨੁੱਖ ਦੇ ਅੰਦਰਲੇ ਪੰਜ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਤੋਂ ਵੀ ਰੱਖਿਆ ਕਰਦਾ ਹੈ। ਇਸ ਵਾਸਤੇ ਅਰਦਾਸ ਕਰਦਾ ਹੈ, ਗੁਰਬਾਣੀ ਫੁਰਮਾਨ ਹੈ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੇ। ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਸੋਝੀ ਬਖਸ਼ਦੇ ਹਨ ਕਿ ਜਦੋਂ ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਭਗਤ ਜਨਾਂ ਨੇ ਉਹ ਪੰਜ ਵੱਡੇ ਝਗੜਾਲੂ ਜਿੱਤ ਲਏ ਹਨ। ਜੀਤ ਲਏ ਉਹ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਉਹ ਬੇਅੰਤ ਅਕਾਲ ਪੁਰਖ ਇਸ ਸੰਸਾਰ ਦੇ ਡਰ ਅਤੇ ਚਿੰਤਾਵਾਂ ਤੋਂ ਮੁਕਤ ਕਰਦਾ ਹੈ। ਆਪਣੇ ਸੇਵਕਾਂ ਭਗਤਾਂ ਲਈ ਉਹ ਇੱਕ ਸ਼ਕਤੀਸ਼ਾਲੀ ਪਿਤਾ ਮਾਤਾ ਅਤੇ ਮਾਲਕ ਦੇ ਰੂਪ ਵਿੱਚ ਹੈ ਜੋ ਉਹਨਾਂ ਨੂੰ ਜੀਵਨ ਦੇ ਸਮੁੰਦਰ ਤੋਂ ਬਚਾਉਂਦਾ ਹੈ। ਮਾਜਰਾਗ ਵਿੱਚ ਪੰਚਮ ਪਾਤਸ਼ਾਹ ਦੇ ਅਮੋਲਕ ਬਚਨ ਹਨ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਾਉ ਕਿਹਾ ਕਾਲਾ ਜੀਓ। ਪ੍ਰਸਿੱਧ ਵਿਦਵਾਨ ਡਾਕਟਰ ਸਰੂਪ ਸਿੰਘ ਅਲੱਗ ਦੇ ਸ਼ਬਦਾਂ ਵਿੱਚ, ਗੁਰਬਾਣੀ ਵਿੱਚ ਬਸ ਨਾਮ ਦੀ ਹੀ ਕੀਰਤੀ ਗਾਈ ਹੈ। ਉਹ ਗੁਰਬਾਣੀ ਵਿੱਚ ਨਾਮ ਦੇ ਸੰਕਲਪ ਬਾਰੇ ਦੱਸਦੇ ਹਨ ਕਿ ਨਾਮ ਸਮੁੱਚੇ ਸੰਸਾਰ ਦਾ ਆਧਾਰ ਹੈ, ਇਸ ਦੇ ਆਸਰੇ ਤੇ ਹੀ ਖੰਡ ਬ੍ਰਹਿਮੰਡ ਧਰਤੀ ਆਕਾਸ਼ ਟਿਕੇ ਹੋਏ ਹਨ। ਫੁਰਮਾਨ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਪਜੀ ਸਾਹਿਬ ਵਿੱਚੋਂ ਵੀ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਹਰ ਪਾਸੇ ਨਾਮ ਦਾ ਹੀ ਰਾਜ ਹੈ, ਉਸ ਦੀ ਹੀ ਜੈ ਜੈਕਾਰ ਹੈ, ਉਸੇ ਦਾ ਹੀ ਬੋਲਬਾਲਾ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਤੇ ਉਸ ਤੋਂ ਖਾਲੀ ਕੋਈ ਥਾਂ ਨਹੀਂ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਨਾਮ ਦੀ ਸ਼ਕਤੀ ਅਪਰਮ ਅਪਾਰ ਹੈ ਤੇ ਇਸ ਦਾ ਸਵਰੂਪ ਸੰਖੇਪ ਰੂਪ ਵਿੱਚ ਮੂਲ ਮੰਤਰ ਵਿੱਚ ਵੀ ਅੰਕਿਤ ਹੈ। ਇਸ ਰੂਪ ਨਾਲ ਇੱਕਮਿਕ ਹੋਣਾ ਹੀ ਮਨੁੱਖੀ ਜਨਮ ਦਾ ਟੀਚਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਰਚਨਹਾਰਿਆਂ ਨੇ ਇਸ ਨਾਮ ਦੀ ਸੋਭਾ ਕਰਕੇ ਮਨੁੱਖ ਮਾਤਰ ਨੂੰ ਸਮਝਾਇਆ ਹੈ। ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਨਾਮ ਸਿਮਰਨ ਬਾਰੇ ਲਿਖਦੇ ਹਨ, ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਰੱਖਣਾ। ਉਸ ਸਰਬ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ਤੂੰ ਹੈ ਤੂੰ ਆਖਦੇ ਰਹਿਣਾ ਉਸਦਾ ਸਿਮਰਨ ਹੈ। ਪਰਮਾਤਮਾ ਦੇ ਗੁਣ ਗਾਉਣੇ ਉਸਦੀ ਖੁਸ਼ਾਮਦ ਨਹੀਂ ਹੈ। ਜੀਵ ਨੇ ਪਰਮਾਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਉਣੇ ਹਨ ਕਿ ਗੁਣ ਗਾਉਂਦਿਆਂ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਭਗਤ ਕਬੀਰ ਜੀ ਰਾਗ ਕੇਦਾਰਾ ਵਿੱਚ ਸੋਝੀ ਦਿੰਦੇ ਹਨ ਕਿ ਕਈ ਲੋਕ

0: ਕਾਂਸੀ, ਤਾਂਬੇ ਆਦਿਕ ਦਾ ਵਣਜ ਕਰਦੇ ਹਨ। ਕਈ ਲੌਂਗ, ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਅਤੇ ਮੈਂ ਵੀ ਇਹੀ ਸੌਦਾ ਲੱਦਿਆ ਹੈ। ਇਹੀ ਅਸਲ ਖਜ਼ਾਨਾ ਹੈ, ਭਗਤਾਂ ਦੀ ਰਾਸ ਹੈ। ਫੁਰਮਾਨ ਹੈ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਮਨੁੱਖ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸਨੂੰ ਆਪਣੀ ਭਗਤੀ ਦਾ ਖਜ਼ਾਨਾ ਦਿੱਤਾ ਹੈ। ਫੁਰਮਾਨ ਹੈ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਸਰੂਪ ਇੱਕ ਅਜਿਹੇ ਰਖਵਾਲੇ ਵਜੋਂ ਉਭਰਦਾ ਹੈ ਜੋ ਆਪਣੇ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਵਿੱਚ ਕਰਦਾ ਆਇਆ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸਬਦ ਜਲਾਇਆ ਰਾਮ। ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਸ਼ਬਦਾਂ ਵਿੱਚ, ਗੁਰੂ ਦੇ ਪ੍ਰੇਰੇ ਹੋਏ ਜਿਹੜੇ ਜੀਓੜੇ ਜੁੜ ਜਾਂਦੇ ਹਨ ਉਹ ਭਗਤ ਕਹਾਉਂਦੇ ਹਨ, ਉਹੀ ਸਦਾ ਵਿਗਾਸ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਜਦ ਗੁਰਾਂ ਦੇ ਸ਼ਬਦ ਵਿੱਚ ਲਿਵ ਲੱਗਦੀ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। ਪਿਆਰੇ ਬਚਨ ਹਨ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਤਦੇ ਤਾਂ ਭਗਤ ਲੋਕਾਂ ਦਾ ਸਭ ਤਨ ਮਨ ਹਿਰਦਾ ਲਿਵ ਆਤਮਾ ਇੱਕ ਸਦੀਵੀ ਖੇੜੇ ਵਿੱਚ ਭਿੰਨਾ ਰਹਿੰਦਾ ਹੈ। ਇਹੀ ਭਗਤਨ ਕੀ ਰਾਸ ਹੈ। ਇਸ ਆਤਮਿਕ ਅਵਸਥਾ ਨੂੰ ਅਵਿਰਲ ਅਤੇ ਅਮੁੱਕ ਰੱਖਣ ਵਾਸਤੇ ਭਗਤ ਜਨ ਹਮੇਸ਼ਾ ਉਸਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਸਦੈਵ ਅਰਦਾਸ ਕਰਦੇ ਹਨ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ।
1: ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਇਹ ਵਾਰਤਾ ਸੁਣਾ ਰਹੇ ਸਨ ਨਵਪ੍ਰੀਤ ਸਿੰਘ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪੰਚਮ ਪਾਤਸ਼ਾਹ ਦਾ ਉਚਾਰਿਆ ਇਸ ਲੋਕ ਭਵਸਾਗਰ ਵਿੱਚ ਡੋਲੇ ਹੋਏ ਜੀਵਾਂ ਨੂੰ ਇਹ ਵਿਸ਼ਵਾਸ ਦ੍ਰਿੜ ਕਰਵਾਉਂਦਾ ਹੈ ਕਿ ਐਸੀ ਅਵਸਥਾ ਵਾਲੇ ਜੀਵ ਅਕਾਲ ਪੁਰਖ ਦੇ ਸਨਮੁਖ ਇੱਕ ਨਹੀਂ ਬਲਕਿ ਅਨੇਕਾਂ ਵਾਰ ਆਪਣੇ ਇੰਦਰੀਆਂ ਨੂੰ ਸਿੱਧਾ ਕਰਕੇ ਬੰਦਨਾ ਕਰਨ ਤਾਂ ਪ੍ਰਭੂ ਆਪਣਾ ਹੱਥ ਦੇ ਕੇ ਜੀਵਾਂ ਨੂੰ ਬਲ ਬਖਸ਼ਦਾ ਹੈ। ਰਾਮਕਲੀ ਕੀ ਵਾਰ ਮਹਿਲਾ ਪੰਜਵਾਂ ਦੇ ਇੱਕ ਸਲੋਕ ਵਿੱਚ ਪੰਚਮ ਗੁਰਦੇਵ ਜੀਵ ਨੂੰ ਪੂਰਨ ਭਰੋਸਾ ਦਿਵਾਉਂਦੇ ਹਨ ਤੇ ਜਿਗਿਆਸੂ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮਨ ਤੂੰ ਕਿਉਂ ਡੋਲਦਾ ਹੈ। ਪ੍ਰਭੂ ਸਾਰੀਆਂ ਮਨ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਉਹ ਸੱਚੇ ਗੁਰੂ ਨੂੰ ਧਿਆਉਣਾ ਕਰ ਜੋ ਕਦੇ ਵੀ ਦੁੱਖਾਂ ਦਾ ਚੇਤਾ ਹੀ ਨਹੀਂ ਆਉਣ ਦਿੰਦਾ। ਉਸ ਹਰੀ ਦੇ ਨਾਮ ਦੀ ਆਰਾਧਨਾ ਕਰ ਜੋ ਵਿਕਾਰਾਂ ਤੋਂ ਨਿਜਾਤ ਦਿਵਾਉਂਦਾ ਹੈ। ਪਰ ਇਹ ਪ੍ਰਭੂ ਦਾ ਨਾਮ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਉਹ ਮਾਇਆ ਦਾ ਚਸਕਾ ਛੱਡ ਕੇ ਨਾਮ ਧਨ ਹੀ ਸੰਚਿਤ ਕਰਦੇ ਹਨ। ਉਹ ਅੱਠੇ ਪੈਰ ਇੱਕ ਪ੍ਰਭੂ ਨਾਲ ਲਿਵਲੀਨ ਰਹਿੰਦੇ ਹੋਏ ਉਸੇ ਦਾ ਹੀ ਹੁਕਮ ਮੰਨਦੇ ਹਨ। ਹੇ ਪ੍ਰਭੂ, ਦਾਸ ਵੀ ਤੇਰੇ ਪਾਸੋਂ ਤੇਰੇ ਦਰਸ਼ਨਾਂ ਦੀ ਖੈਰ ਮੰਗਦਾ ਹੈ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ।

7:45 ਤੇ ਪ੍ਰੋਗਰਾਮ ਸਾਹਿਤਯ ਸੁਧਾ ਵਿੱਚ ਡਾਕਟਰ ਵਿਜੇ ਗੁਪਤਾ ਕੁਮਾਰੀ ਦੀ ਵਾਰਤਾ ਸੁਣੋਗੇ ਸੰਸਕ੍ਰਿਤ ਸਾਹਿਤ ਵਿੱਚ ਸਿਹਤ ਸੰਭਾਲ। ਸੱਤ ਵੱਜ ਕੇ ਪਚਵੰਜਾ ਮਿੰਟ ਸੁਣੋਗੇ ਸਪੋਂਸਰਡ ਪ੍ਰੋਗਰਾਮ ਲਮਹੇ। ਰਾਤ 8:05 ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਦੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ-ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: एक जमाने से कहानी है सुना है आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।

0: अपने जनतक जीवन दौरान पूरी लगन के नाल देश की सेवा की। सुल्तानपुर लोधी की पवित्र कालीवेई किश्ती मुकाबलों की गवाह बनन जा रही है। पवित्र कालीवेई च कैकिंग अते कनोइंग दे सूबा पदरी मुकाबले 10 तो 15 अक्तूबर तक करवाए जा रहे हैं। राज्यसभा मैंबर संत बलबीर सिंह सिचेवाल ने अज तैयारियों का जायजा लेंदे हुए मापियां नूं अपील की थी कि वह आपो अपने बच्चों नूं पानी वालियां इन्हां खेडां नाल जोड़न वास्ते प्रेरित करन। पंजाब पुलिस ने अज फिरोजपुर विच पुलिस नाके ते चैकिंग दौरान इंस्पैक्टर बलदेव सिंह नूं 3 किलोग्राम तो वध हैरोइन ते हथियारां समेत गिरफ्तार किया है। फिरोजपुर के SSP भुपिंदर सिंह ने पत्रकारां नूं दस्सिया कि पंजाब पुलिस की काउंटर इंटैलीजेंस शाखा च तैनात इंस्पैक्टर नूं उस वल्लों लिजाई जा रही खेप बारे खुफिया सूत्रां तों मिली जानकारी दे आधार ते रोकिया गया।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ ਵਿੱਚ 3 ਕਿਲੋ 350 ਗ੍ਰਾਮ ਹੈਵਨ ਤੇ 6 ਪਿਸਟਲ ਸਮੇਤ ਮੈਗਜ਼ੀਨ 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਗ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉੱਥੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਤਹਿਤ ਆਯੋਜਿਤ 3 ਰੋਜ਼ਾ EPFO ਨਾਰਥ ਜ਼ੋਨ ਇਨਡੋਰ ਖੇਡਾਂ 2026 ਦਾ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਗਾਜ਼ ਹੋਇਆ। ਇਸ ਖੇਡ ਮਹਾਂਕੁੰਭ 'ਚ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਨਾਲ ਨਾਲ ਹੈੱਡ ਆਫਿਸ ਦਿੱਲੀ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਇਸ ਦਾ ਰਸਮੀ ਉਦਘਾਟਨ ਲਵਲੀ ਗਰੁੱਪ ਦੇ ਵਾਈਸ ਚੇਅਰਮੈਨ ਨਰੇਸ਼ ਮਿੱਤਲ ਤੇ ਖੇਤਰੀ PF ਕਮਿਸ਼ਨਰ ਪੰਕਜ ਕੁਮਾਰ ਨੇ ਕੀਤਾ। ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦੋਵਾਂ ਨੇ ਅੱਜ ਜਾਪਾਨ 'ਚ ਏਸ਼ੀਆਈ ਖੇਡਾਂ 2026 'ਚ ਸੋਨੇ ਦਾ ਤਮਗਾ ਜਿੱਤ ਲਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਭਰ ਵਿੱਚ BJP ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਨੂੰ ਖੁੱਲ੍ਹੇ ਰਹਿਣਗੇ। ਪੰਜਾਬ ਪੁਲਿਸ ਨੇ ਫਿਰੋਜ਼ਪੁਰ 'ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਤੇ ਏਸ਼ੀਆਈ ਖੇਡਾਂ 'ਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਦੋਵਾਂ ਟੀਮਾਂ ਨੇ ਈਰਾਨ ਨੂੰ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
2: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜੇ ਚੁੱਕੇ ਨੇ। ਆਉਣ ਸੁਣਦੇ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ।

ਕਿਸਾਨ ਵਾਣੀ ਪ੍ਰੋਗਰਾਮ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਸਾਨ ਵੀਰੋ ਮੈਂ ਜਸਪ੍ਰੀਤ ਕੌਰ ਆਕਾਸ਼ਵਾਣੀ ਤੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਤੇ ਕਿਸਾਨ ਵਾਣੀ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਖੇਤੀ ਤਕਨੀਕਾਂ ਦੇ ਬਾਰੇ ਸਾਡੇ ਸਲਾਹਕਾਰ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਨ ਅਤੇ ਹੋਰ ਵੀ ਬਹੁਤ ਕੁਝ ਤੁਹਾਨੂੰ ਖੇਤੀ ਸੰਬੰਧੀ ਇਸ ਪ੍ਰੋਗਰਾਮ ਦੇ ਵਿੱਚ ਦੱਸਿਆ ਜਾਂਦਾ ਹੈ ਤੇ ਲਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਖੇਤੀ ਸੰਦੇਸ਼ ਔਰ ਨਾਲ ਖੇਤੀ ਖਬਰਾਂ ਔਰ ਉਸ ਤੋਂ ਇਲਾਵਾ ਇੱਕ ਬਹੁਤ ਹੀ ਭਰਪੂਰ ਜਾਣਕਾਰੀ ਜੋ ਕਿ ਹੋਵੇਗੀ ਕਮਾਦ ਦੇ ਬਾਰੇ ਤੇ ਲਓ ਫਿਰ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਕਿਸਮ ਦੀ ਚੋਣ ਅਤੇ ਬੀਜ ਦੀ ਸ਼ੋਧ ਕਿ ਸੈੱਟ ਟਰੀਟਮੈਂਟ ਅਤੇ ਸਿਲੈਕਸ਼ਨ ਆਫ ਵਰਾਇਟੀ, ਕਿਉਂਕਿ ਅੱਜ ਦੀ ਡੇਟ ਵਿੱਚ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ ਤੋਂ 13 ਕਿਸਮਾਂ ਦੀ ਸਿਫਾਰਿਸ਼ ਕਰਦੇ ਹਾਂ। ਉਹਨਾਂ ਦੇ ਕੁਛ ਜਿਹੜੀਆਂ ਨੇ ਉਹ ਅਗੇਤੇ ਪੱਕਣ ਵਾਲੀਆਂ ਨੇ, ਕੁਛ ਜਿਹੜੀਆਂ ਨੇ ਉਹ ਦਰਮਿਆਨੇ ਪਛੇਤੇ ਪੱਕਣ ਵਾਲੀਆਂ ਨੂੰ। ਪੁਰਾਣੀਆਂ ਕਿਸਮਾਂ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣੂ ਹੋ। ਜੇ ਅਸੀਂ ਕੋਸ਼ਿਸ਼ ਕਰੀਏ ਕਿ ਅਗਰ ਅੱਸੂ ਕੱਤੇ ਦੀ ਬਿਜਾਈ ਕਰਨੀ ਹੈ ਔਰ ਇਹਨੂੰ ਅਗਲੇ ਸਾਲ ਜਾ ਕੇ ਅਸੀਂ ਦਸੰਬਰ ਦੇ ਪਹਿਲੇ ਹਫ਼ਤੇ ਜਾਂ ਨਵੰਬਰ ਦੇ ਲਾਸਟ ਹਫ਼ਤੇ ਕੱਟਣਾ ਹੈ, ਤਾਂ ਕੋਸ਼ਿਸ਼ ਕਰੀਏ ਕਿ ਜੋ ਅੱਸੂ ਕੱਤੇ ਦੀ ਬਿਜਾਈ ਕਰਨੀ ਹੈ ਇਸ ਸੀਜ਼ਨ ਦੇ ਦੌਰਾਨ ਅਸੀਂ ਅਗੇਤੀਆਂ ਕਿਸਮਾਂ ਦੀ ਹੀ ਬਿਜਾਈ ਕਰੀਏ। ਅਗੇਤੀਆਂ ਕਿਸਮਾਂ ਦੇ ਅਗਰ ਤੁਸੀਂ, ਮੈਂ ਚਾਹੂੰ ਨਾਂ ਤੁਹਾਡੇ ਨਾਲ ਸ਼ੇਅਰ ਕਰੂੰ, ਚਾਹੇ COPV 95 ਹੋਵੇ, COPV 96 ਹੋਵੇ, CO 118 ਹੋਵੇ, CO 15023 ਹੋਵੇ, COJ 85 ਹੋਵੇ, ਇਹ ਜਿਹੜੀਆਂ ਕਿਸਮਾਂ ਨੇ, ਜੇ ਅਸੀਂ 25-30% ਅੱਜ ਅੱਸੂ ਕੱਤੇ ਵਾਲੀ ਬਿਜਾਈ ਕਰਦੇ ਹਾਂ ਤਾਂ ਇਹ ਜਦੋਂ ਅਗਲਾ ਸਾਡਾ ਜਾ ਕੇ ਨਵੰਬਰ ਦਾ ਲਾਸਟ ਹਫ਼ਤਾ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਜਦੋਂ ਅਸੀਂ ਮਿੱਲ ਚੱਲਦੀ ਹੈ, ਕਟਾਈ ਹੁੰਦੀ ਹੈ, ਇਹ ਕਿਸਮਾਂ ਉਸ ਟਾਈਮ ਬਿਲਕੁਲ ਭਰਪੂਰ ਝਾੜ ਦੇਣਗੀਆਂ ਅਤੇ ਉਹਦੇ ਵਿੱਚ ਜਿਹੜੀ ਖੰਡ ਦੀ ਮਾਤਰਾ ਹੈ ਉਹ ਵੀ ਪੂਰੀ ਆਊਗੀ। ਤੀਸਰੀ ਗੱਲ ਇਹ ਹੋ ਗਈ ਕਿ ਜਿਹੜਾ ਅਸੀਂ ਵਰਾਇਟੀ ਦੀ ਚੋਣ ਕਰ ਲਈ। ਵਰਾਇਟੀ ਦੀ ਚੋਣ ਤੋਂ ਸਾਨੂੰ ਪਤਾ ਕਿ ਜਿਹੜਾ ਸਾਡਾ ਦਰਿਆਵਾਂ ਦੇ ਨਾਲ ਦਾ ਏਰੀਆ ਹੈ, ਅਗਰ ਅਸੀਂ ਉੱਥੇ ਜਾ ਕੇ ਬਿਜਾਈ ਕਰਨੀ ਹੈ ਤਾਂ ਉੱਥੇ ਕੀ ਹੈ ਕਿ ਜਿਹੜੀ ਲੋਅ ਲਾਇੰਗ ਏਰੀਆ ਉੱਥੇ ਸਾਡੇ ਜਿੱਦਾਂ ਕਿ ਕਹਿ ਲਓ ਕਿ ਕਮਾਂਦ ਦੇ ਵਿੱਚ ਕਮਾਂਦ ਦਾ ਕੈਂਸਰ, ਰੱਤਾ ਰੋਗ, ਜਿਹੜਾ ਕਿ ਉੱਲੀ ਹੈਗੀ ਹੈ ਕਲੀਟੋਟ੍ਰਾਇਕਮ ਫਲਕੇਟਮ, ਉਹਦੇ ਕਣ ਮਿੱਟੀ 'ਚ ਵੀ ਆਉਂਦੇ ਆ, ਉਹਦੇ ਕਣ ਬੀਜ ਵਿੱਚ ਵੀ ਆਉਂਦੇ ਆ, ਔਰ ਜਦੋਂ ਬਿਜਾਈ ਦੇ ਨਾਲ ਉਹ ਚੱਲਦੇ ਹੈ ਬੂਟੇ ਦੇ ਜਦੋਂ ਅੰਦਰ ਚੱਲਦੇ ਹੈ ਤਾਂ ਜਦੋਂ ਸਾਡੀ ਫਸਲ 7-8 ਮਹੀਨੇ ਦੀ ਤਿਆਰ ਹੁੰਦੀ ਹੈ ਤਾਂ ਉਸ ਟਾਈਮ ਜਾ ਕੇ ਸਾਡਾ ਗੰਨਾ ਕਮਾਂਦ ਸੁੱਕਣਾ ਲੱਗ ਜਾਂਦਾ ਤਾਂ ਉਹਦੇ 'ਚ ਜਿਹੜੀ ਹੈ ਸਾਡਾ ਝਾੜ ਮਿਲਦੇ ਹੈ ਨਾ ਉਹਦੀ ਰਿਕਵਰੀ ਮਿਲਦੀ ਹੈ। ਤਾਂ ਇੱਥੇ ਮੈਂ ਇਹ ਕਹੂੰਗਾ ਕਿ ਜਦੋਂ ਵੀ ਅਸੀਂ ਬਿਜਾਈ ਕਰਨੀ ਹੈ ਤਾਂ ਜਿਹੜੀਆਂ ਉਹਦੀਆਂ ਮੱਟੀਆਂ, ਪੱਛੀਆਂ, ਬਰੋਟੇ ਜੋ ਵੀ ਆਪਾਂ ਉਹਨੂੰ ਬਣਾਉਣੇ ਹੈ, ਕੋਸ਼ਿਸ਼ ਕਰੀਏ ਉਹ 2 ਅੱਖਾਂ ਵਾਲੇ, ਅੱਖਾਂ ਸਹੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਬੀਜ ਦੀ ਚੋਣ, ਕਿਉਂਕਿ ਕਮਾਂਦ ਦੇ ਵਿੱਚ ਅੱਖ ਨੇ ਫਟਣਾ ਹੈ, ਇਹਦੇ ਦਾਣੇ ਨਹੀਂ ਹੁੰਦੇ, ਮੱਟੀ ਨਾਲ ਚੱਲਣਾ, ਅਤੇ ਉਹ ਜਿਹੜੀਆਂ ਸਾਡੀਆਂ ਪੱਛੀਆਂ, ਮੱਟੀਆਂ ਜਾਂ ਬਰੋਟੇ ਹੈਗੇ ਆ ਉਹਨਾਂ ਨੂੰ ਅਸੀਂ ਉੱਲੀ ਨਾਸ਼ਕ ਦੇ ਨਾਲ ਸ਼ੋਧ ਕਰਨੀ ਹੈ, ਔਰ ਉਹ ਉੱਲੀ ਨਾਸ਼ਕ ਦਾ ਨਾਮ ਹੈਗਾ ਐਮੀਸਟਾਰ ਟੋਪ ਗੁਡੀਵਾ ਸੁਪਰ, ਜਿਹਦੇ ਵਿੱਚ ਕਿ 2 ਉੱਲੀ ਨਾਸ਼ਕ ਹੈਗੇ ਨੇ, ਅਜ਼ੋਕਸੀਸਟ੍ਰੋਬਿਨ, ਡਫੀਕਨਾਜੋਲ। ਅਤੇ ਉਸ ਉੱਲੀ ਨਾਸ਼ਕ ਦਾ ਜੋ ਘੋਲ ਬਣਾਉਣਾ ਹੈ ਉਹ 1 ML 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਕੇ ਉਹਦੇ ਵਿੱਚ ਉਹਨਾਂ ਮੱਟੀਆਂ ਨੂੰ, ਪੱਛੀਆਂ ਨੂੰ ਭਿਗੋ ਕੇ ਬੀਜਣਾ ਹੈ, ਔਰ ਜਦੋਂ ਸਾਡਾ ਕਮਾਂਦ ਜੰਮ ਕੇ ਬਾਹਰ ਆ ਗਿਆ, 60-70 ਦਿਨ ਦਾ ਹੋ ਗਿਆ, 90 ਦਿਨ ਦੇ ਅੰਦਰ ਅੰਦਰ ਕੋਸ਼ਿਸ਼ ਕਰੀਏ ਕਿ ਸੇਮ ਉੱਲੀ ਨਾਸ਼ਕ ਦੇ ਨਾਲ ਅਗਰ ਅਸੀਂ ਉਹ ਸਪਰੇ ਕਰਦੇ ਹਾਂ ਤਾਂ ਜਿਹੜੀ ਸਾਡੀ ਇਹ ਰੱਤਾ ਰੋਗ, ਚਾਹੇ ਸਾਡੀ ਕਾਲੀ ਕੰਗਿਆਰੀ ਹੋਵੇ ਜਾਂ ਪੋਕਾ ਬੋਇੰਗ ਹੋਵੇ, ਉਹਨਾਂ ਤੋਂ ਕਾਫੀ ਹੱਦ ਤੱਕ ਜਿਹੜਾ ਕਿ ਅਸੀਂ ਕਮਾਂਦ ਦੀ ਬਿਮਾਰੀ ਦੀ ਪ੍ਰਬੰਧਨ ਕਰ ਸਕਦੇ ਹਾਂ, ਉਹਦੀ ਮੈਨੇਜਮੈਂਟ ਕਰ ਸਕਦੇ ਹਾਂ। ਤੀਜੀ ਗੱਲ ਜਿਹੜੀ ਹੈਗੀ ਹੈ, ਕਿਉਂਕਿ ਕਮਾਂਦ ਤਾਂ ਅਸੀਂ ਜਾਣਦੇ ਹਾਂ ਕਿ 12-14 ਮਹੀਨੇ ਦੀ ਫਸਲ ਹੈ, ਇਹਦੇ 'ਚ ਨਦੀਨਾਂ ਦਾ ਬਹੁਤ ਵੱਡਾ ਅਟੈਕ ਆਉਂਦਾ ਹੈ, ਔਰ ਇਹ ਜੋ ਨਦੀਨ ਹੈ ਇਹ ਆਪਾਂ ਕਹਿੰਦੇ ਹਾਂ ਕਿ ਸਿਫਾਰਿਸ਼ ਕਰਦੇ ਹਾਂ ਕਿ ਕੁਛ ਦਵਾਈਆਂ ਹੈਗੀਆਂ ਜਿਹੜੀਆਂ ਕਿ ਪ੍ਰੀ ਐਮਰਜੈਂਸ ਮੀਨਸ ਜੰਮਣ ਤੋਂ ਪਹਿਲਾਂ ਅਤੇ ਪੋਸਟ ਐਮਰਜੈਂਸ ਮੀਨਸ ਜੰਮਣ ਤੋਂ ਬਾਅਦ, ਪਰ ਇੱਥੇ ਅਸੀਂ ਇਹ ਡਿਸਾਈਡ ਨਹੀਂ ਕਰ ਪਾਉਂਦੇ ਵੀ ਕਿਹਦੇ ਜੰਮਣ ਤੋਂ ਪਹਿਲਾਂ, ਕਿਹਦੇ ਜੰਮਣ ਤੋਂ ਬਾਅਦ। ਅਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਅਸੀਂ ਕਮਾਂਦ ਦੀ ਬਿਜਾਈ 72 ਦੇ ਵਿੱਚ ਕਰ ਰਹੇ ਹਾਂ, 72 ਕਹਿਣ ਦਾ ਮਤਲਬ ਕਿ ਜਦੋਂ ਖੇਤ ਦੇ ਵਿੱਚ ਪਾਣੀ ਦੀ ਨਮੀ ਅੱਛੀ ਹੈ, ਅਤੇ ਉਦੋਂ ਅਗਰ ਅਸੀਂ ਬਿਜਾਈ ਕਰਦੇ ਹਾਂ ਤਾਂ ਜਿਵੇਂ ਕਿ ਐਟਰਾਜਿਨ ਹੋ ਗਈ ਜਾਂ ਮੈਟਰੀਬੂਜਨ ਹੋ ਗਈ, ਇਹ 72 ਘੰਟੇ ਦੇ ਅੰਦਰ ਮੀਨਸ 3 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਉਹਨਾਂ ਦੀ ਅਸੀਂ ਸਪਰੇਅ ਕਰਨੀ ਹੈ, ਤਾਂ ਕਿ ਜਿਹੜੀ ਨਦੀਨ ਜੰਮਣ ਦੇ ਟਾਈਮ 'ਤੇ ਹੀ ਉੱਥੇ ਚੈੱਕ ਹੋ ਜਾਣ, ਤਾਂ ਜਿਹੜੀ ਸਾਡੀ ਕਮਾਂਦ ਦੀ ਫਸਲ ਹੈ ਕਿ ਜੰਮਣ ਤੱਕ, ਕਿਉਂਕਿ ਕਮਾਂਦ ਨੇ ਜੰਮਣਾ ਹੁੰਦਾ ਲੇਟ, ਜਦੋਂ ਅਸੀਂ ਕਮਾਂਦ ਦੇ ਜੰਮਣ ਦਾ ਇੰਤਜ਼ਾਰ ਕਰਦੇ ਹਾਂ ਉਦੋਂ ਤੱਕ ਨਦੀਨ ਵੱਡੇ ਹੋ ਜਾਂਦੇ ਆ, ਫਿਰ ਜਦੋਂ ਆਪਾਂ ਸਪਰੇ ਕਰਦੇ ਹਾਂ ਦਵਾਈ ਲਾਉਂਦੇ ਹਾਂ ਤਾਂ ਉਹਦਾ ਅਸਰ ਨਹੀਂ ਆਉਂਦਾ। ਅਤੇ ਪੋਸਟ ਐਮਰਜੈਂਸੀ ਇਹ ਹੋ ਗਿਆ ਕਿ ਜਦੋਂ ਗੰਨਾ ਵੱਡਾ ਹੋ ਗਿਆ, ਜਦੋਂ ਖੇਤ 'ਚ ਜਾਣਾ ਮੁਸ਼ਕਿਲ ਹੋ ਜਾਂਦਾ ਹੈ, ਔਰ ਬਾਅਦ ਵਿੱਚ ਜਦੋਂ ਕੋਈ ਨਦੀਨ ਆਉਂਦਾ ਹੈ ਅਤੇ ਉਸ ਟਾਈਮ ਜਿਹੜਾ ਹੈ ਕਿ ਚਾਹੇ 2,4-D ਅਮਾਈਨ ਸਾਲਟ, ਸੋਡੀਅਮ ਸਾਲਟ, ਤ੍ਰਿਸ਼ਕ, ਟ੍ਰਿਸਕੇਲ, ਸਿੰਡਿਕਾ ਜੋ ਆਪਾਂ ਸਿਫਾਰਿਸ਼ ਕੀਤੀ ਹੋਈ ਹੈ, ਪੈਕੇਜ ਫੈਕਟਰੀ 'ਤੇ ਪਾਈ ਹੋਈ ਹੈ, ਉਹਦੀ ਜਦੋਂ ਸਪਰੇ ਕਰਦੇ ਹਾਂ ਤਾਂ ਸਾਡਾ ਖੇਤ ਵਾਢੀ ਤੱਕ ਨਦੀਨਾਂ ਤੋਂ ਫ੍ਰੀ ਰਹਿੰਦਾ। ਕਿਸਾਨ ਵੀਰੋ, ਜਿੱਦਾਂ ਕਿ ਇਸ ਵੇਲੇ ਸਾਡੀ ਜਿਹੜੀ ਫਸਲ ਹੈ ਜਿਹੜੀ ਪਿਛਲੇ ਸਾਲ ਦੀ ਬੀਜੀ ਹੋਈ ਹੈ ਉਹਦੇ ਵਿੱਚ ਜੋ ਅੱਜ ਸਰਵੇ ਦੇ ਵਿੱਚ ਜਾਂ ਕੁਝ ਫਾਰਮਰਸ ਦੀ ਫੀਡਬੈਕ ਵੀ ਇਹ ਆ ਰਹੀ ਹੈ ਕਿ ਇਸ ਵੇਲੇ ਕਮਾਂਦ ਦੇ ਘੋੜੇ ਜਿਹਨੂੰ ਆਪਾਂ ਪਰੇਲਾ ਕਹਿੰਦੇ ਹਾਂ ਉਹਦਾ ਬਹੁਤ ਜ਼ਿਆਦਾ ਅਟੈਕ ਪੱਤੀਆਂ ਦੇ ਉੱਤੇ ਆ ਰਿਹਾ। ਧਿਆਨ ਰੱਖੋ ਕਿਉਂਕਿ ਬੜਾ ਗਰਮ ਖੁਸ਼ਕ ਮੌਸਮ ਬਣਿਆ ਹੋਇਆ ਔਰ ਇਸ ਵੇਲੇ ਇਹ ਜ਼ਿਆਦਾ ਪ੍ਰਫੁੱਲਿਤ ਹੁੰਦਾ ਹੈ, ਤਾਂ ਇਹਦੇ ਲਈ 600 ML ਕਲੋਰੋ ਦੀ 400 ਲੀਟਰ ਪਾਣੀ ਪਾ ਕੇ ਇਹਦੀ ਸਪਰੇ ਕਰ ਦਈਏ ਤਾਂ ਕਿ ਉਹ ਜਿਹੜੇ ਕਮਾਂਦ ਦੇ ਘੋੜੇ ਦੇ ਬੱਚੇ ਹੈ ਨਿਮਸ ਹੈਗੇ ਛੋਟੇ ਛੋਟੇ ਤੁਸੀਂ ਪੱਤੀਆਂ ਦੇ ਸਫੇਦ ਰੰਗ ਦੇ ਦੇਖ ਰਹੇ ਹੋਵੋਗੇ ਉਹ ਚੈੱਕ ਹੋ ਜਾਣੇ, ਅਗਰ ਉਹਨੂੰ ਚੈੱਕ ਨਹੀਂ ਕਰਦੇ ਤਾਂ ਉਹ ਜਦੋਂ ਉਹਨਾਂ ਦੀ 6-7 ਦਿਨ ਬਾਅਦ ਜਦੋਂ ਉਹਨਾਂ ਦੀ ਡੈਥ ਹੁੰਦੀ

ਹੈ ਉਹ ਪਾਣੀ ਸਕ੍ਰੀਟ ਕਰਦੇ ਆ ਉਹ ਪੱਤਿਆਂ ਦੇ ਉੱਤੇ ਇੱਕ ਕਾਲੇ ਰੰਗ ਦੀ ਮੋਲਡ ਕਰ ਦਿੰਦੇ ਆ। ਉਸ ਤੋਂ ਬਾਅਦ ਕੀ ਹੈ ਫੋਟੋਸਿੰਥੇਸਿਸ ਦੀ ਜਿਹੜੀ ਐਕਟੀਵਿਟੀ ਹੈ ਪ੍ਰਕਾਸ਼ ਵਿਸ਼ਲੇਸ਼ਣ ਪੂਰਾ ਨਹੀਂ ਹੁੰਦਾ, ਉਹਨਾਂ ਪੱਤਿਆਂ ਨੂੰ ਜਾਨਵਰ ਨਹੀਂ ਖਾਉਂਦੇ, ਔਰ ਕਿਉਂਕਿ ਇਸ ਵੇਲੇ ਹੁਣ ਸਮਾਂ ਆ ਗਿਆ ਕਿ ਖੰਡ ਬਣ ਕੇ ਉਹਦੇ ਤਨੇ ਦੇ ਵਿੱਚ ਜਮਾਂ, ਅਤੇ ਉਹ ਬਹੁਤ ਕਿਉਂਕਿ ਰਸ ਵੀ ਚੂਸਦਾ ਹੈ ਅਤੇ ਕਮਾਂਦ ਦਾ ਜਿਹੜਾ ਕਾਫੀ ਹੱਦ ਤੱਕ ਜਿਹੜੀ ਹੈ ਉਹਦੀ ਰਿਕਵਰੀ 'ਤੇ ਅਸਰ ਪਾਉਂਦਾ। ਅਤੇ ਦੂਜਾ ਕੀੜਾ ਉਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਤਨੇ ਦਾ ਗੜੂਆ ਜਿਹਨੂੰ ਕਹਿੰਦੇ ਸਟੈਮ ਬੋਰਰ, ਕਿਉਂਕਿ ਸਟੈਮ ਬੋਰਰ ਦਾ ਕੋਈ ਕੈਮੀਕਲ ਕੰਟਰੋਲ ਨਹੀਂ ਹੈ ਇਸ ਟਾਈਮ, ਕਿਉਂਕਿ ਜਿਸ ਟਾਈਮ ਗੰਨੇ ਦਾ ਛਿੱਲੜ ਭਾਰੀ ਹੋ ਗਿਆ ਉਹ ਬੋਰਰ ਅੰਦਰ ਚਲਾ ਗਿਆ, 4-6 ਦਿਨ ਬਾਅਦ ਉਹ ਨੁਕਸਾਨ ਕਰਕੇ ਅਤੇ ਬਾਹਰ ਪਤੰਗਾ ਬਣ ਕੇ ਉੱਡ ਜਾਂਦਾ ਹੈ। ਉਹਦੇ ਲਈ ਅਸੀਂ ਕੋਸ਼ਿਸ਼ ਕਰਨੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਿਹੜੇ ਕਿ ਟਰਾਈਕੋ ਕਾਰਡ, ਉਹ ਟਰਾਈਕੋ ਕਾਰਡ ਜਿਹੜੇ ਹੈ ਉਹ ਪੱਤਿਆਂ ਦੇ ਨਾਲ ਪੇਸਟ ਕਰਨੇ ਹੈ। ਇੱਕ ਟਰਾਈਕੋ ਕਾਰਡ ਲੈ ਕੇ ਆਉਣਾ ਹੈ, ਉਹਦੇ ਛੋਟੇ ਛੋਟੇ 1 ਸੈਂਟੀਮੀਟਰ ਸਕੇਅਰ ਦੇ ਪੀਸਿਸ ਬਣਾ ਕੇ ਉਹ ਪੱਤੇ ਦੇ ਨਾਲ ਸਟੈਪਲ ਕਰਨੇ ਹੈ, ਔਰ ਹੋ ਸਕੇ ਤਾਂ 15 ਜਾਂ 20 ਦਿਨ ਦੇ ਬਾਅਦ ਇੱਕ ਵਾਰ ਉਹਨੂੰ ਦੁਬਾਰਾ ਫਿਰ ਰਿਪੀਟ ਕਰ ਦਿਉ, ਕਿਉਂਕਿ ਇੱਕ ਟਰਾਈਕੋ ਕਾਰਡ ਇੱਕ ਖੇਤ ਦੇ ਵਿੱਚ 20 ਥਾਵਾਂ ਦੇ ਵਿੱਚ ਲੱਗ ਜਾਂਦਾ ਹੈ। ਅਤੇ ਇਹ ਅਗਰ ਅਸੀਂ ਕੀੜੇ ਮਕੌੜੇ ਜਿਹੜੇ ਮੇਨ ਇਸ ਵੇਲੇ ਖੜ੍ਹੀ ਫਸਲ ਦੇ ਵਿੱਚ ਆ ਰਹੇ ਨੇ, ਇਹ ਉਹਦੇ ਲਈ ਆਪਾਂ ਗੱਲਬਾਤ ਕਰ ਰਹੇ ਹਾਂ। ਅਤੇ ਜਦੋਂ ਅਸੀਂ ਨਦੀਨਾਂ ਤੋਂ ਬਾਅਦ ਅਸੀਂ ਕੀੜੇ ਮਕੌੜਿਆਂ ਦੀ ਵੀ ਗੱਲ ਕੀਤੀ ਹੈ, ਬਿਮਾਰੀ ਦੀ ਵੀ ਗੱਲ ਕੀਤੀ ਹੈ, ਹੁਣ ਜਦੋਂ ਅਸੀਂ ਬੀਜ ਜਾਂ ਗੰਨੇ ਦੀ ਅੱਗੇ ਕਟਾਈ ਕਰਨੀ ਹੈ ਤਾਂ ਉਹਦੇ ਲਈ ਜਿਹੜਾ ਬੀਜ ਅਸੀਂ ਲੈਣਾ ਹੈ, ਕੋਸ਼ਿਸ਼ ਆਪਾਂ ਇਹ ਕਰਨੀ ਹੈ ਕਿ ਉਹ ਜੋ ਬੀਜ ਲੈਣਾ ਹੈ ਉਹ ਅਸੀਂ ਬਿਲਕੁਲ ਇੱਕ ਅਥੈਂਟੀਕੇਟਡ ਸੋਰਸ ਤੋਂ ਲੈਣਾ। ਅਗਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਡੇ 3 ਸਟੇਸ਼ਨ ਹੈਗੇ ਹੈ, ਕਪੂਰਥਲਾ ਹੋ ਗਿਆ, ਗੁਰਦਾਸਪੁਰ ਹੋ ਗਿਆ ਅਤੇ ਫਰੀਦਕੋਟ ਹੋ ਗਿਆ। ਜਾਂ ਪਿਛਲੇ ਸਾਲ ਦਾ ਅਸੀਂ ਆਪਣੀ ਖੰਡ ਮਿੱਲਾਂ ਨੂੰ ਬੀਜ ਦੀ ਅਲੋਟਮੈਂਟ ਦਿੱਤੀ ਹੋਈ ਹੈ ਅਤੇ ਖੰਡ ਮਿੱਲਾਂ ਜਿਹੜੀਆਂ ਸਾਡੀਆਂ ਕੋਆਪਰੇਟਿਵ ਸ਼ੂਗਰ ਮਿੱਲਾਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਆਪਣੇ ਫਾਰਮ ਹੈਗੇ ਨੇ ਜਾਂ ਉੱਥੇ ਉਹਨਾਂ ਦੇ ਕੋਈ ਪ੍ਰੋਗਰੈਸਿਵ ਫਾਰਮਰਸ ਹੈਗੇ ਆ ਉਹਨਾਂ ਦੇ ਕੋਲ ਗਰੋ ਕੀਤਾ ਹੋਇਆ ਅਤੇ ਉਹਦਾ ਸੋਰਸ ਜਿਹੜਾ ਹੈ ਉਹ ਲੈਣਾ ਬਹੁਤ ਜ਼ਰੂਰੀ ਹੈ। ਔਰ ਕਿਉਂਕਿ ਬੀਜ ਔਰ ਵਰਾਇਟੀ ਦੀ ਗੱਲ ਹੋ ਰਹੀ ਹੈ, ਇੱਥੇ ਮੈਂ ਤੁਹਾਡੇ ਨਾਲ ਇਹ ਦੱਸਣਾ ਚਾਹੂੰਗਾ ਕਿ ਕੁਛ ਕਿਸਾਨ ਵੀਰ ਜਾਣੇ ਅਣਜਾਣੇ ਦੇ ਵਿੱਚ ਕੁਛ ਗੈਰ ਸਿਫਾਰਸ਼ ਕੀਤੀਆਂ ਹੋਈਆਂ ਕਿਸਮਾਂ ਜਿਹੜੀਆਂ ਕਿ ਸਾਡੀਆਂ ਦੱਖਣੀ ਭਾਰਤ ਦੀਆਂ ਕਿਸਮਾਂ ਨੂੰ ਲੈ ਕੇ ਆ ਰਹੇ ਹੈ, ਉਹਨਾਂ ਬਿਮਾਰੀਆਂ ਦੇ ਨਾਲ ਉਹਨਾਂ ਵਰਾਇਟੀਆਂ ਦੇ ਨਾਲ ਕੁਛ ਬਿਮਾਰੀਆਂ ਅਤੇ ਕੀੜੇ ਨਾਲ ਆ ਰਹੇ ਨੇ, ਕਿਉਂਕਿ ਪਿੱਛੇ ਹਾਲ ਹੀ ਸਾਨੂੰ ਸਰਵੇ ਦੇ ਵਿੱਚ ਨਜ਼ਰ ਆਇਆ ਕਿ ਉਹਦੇ ਵਿੱਚ ਰੈੱਡ ਸਟ੍ਰਾਈਪ ਕਰਕੇ ਜਿਹੜੀ ਕਿ ਬੈਕਟੀਰੀਅਲ ਬਿਮਾਰੀ ਹੈ ਉਹ ਕਿਤੇ ਕਿਤੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਅਤੇ ਉਹਦੇ ਨਾਲ ਇੱਕ ਕੀੜਾ ਜਿਹੜਾ ਕਿ ਮਿੱਲੀ ਬੱਗ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਖੋਰੀ ਦੇ ਅੰਦਰ ਉਹਦੇ ਹਜ਼ਾਰਾਂ ਦੇ ਹਿਸਾਬ ਨਾਲ ਉਹਦੇ ਬੱਚੇ ਹੈ, ਜਦੋਂ ਉਹ ਰਸ ਚੂਸ ਰਿਹਾ ਤਾਂ ਉਹ ਵੀ ਗੰਨੇ ਨੂੰ ਸੁਕਾ ਰਿਹਾ ਹੈ, ਸੁੱਕ ਰਿਹਾ ਗੰਨਾ ਉਹਦੇ ਵਿੱਚ ਅਤੇ ਕਾਫੀ ਦਿੱਕਤ ਕਰ ਰਿਹਾ। ਅਤੇ ਇਹ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਅਨਸਪਾਰ ਰਿਕਮੈਂਡਡ ਬਿਨਾਂ ਸਿਫਾਰਸ਼ ਗੈਰ ਸਿਫਾਰਸ਼ੀ ਕਿਸਮਾਂ ਤੋਂ ਗੁਰੇਜ਼ ਕਰੀਏ, ਕਿਉਂਕਿ ਉਹ ਜਦੋਂ ਕਿਸਮਾਂ ਸਾਡੇ ਏਰੀਏ ਦੇ ਵਿੱਚ ਆਉਣਗੀਆਂ ਉਹ ਨਵੇਂ ਕੀੜੇ ਮਕੌੜੇ ਅਤੇ ਬਿਮਾਰੀਆਂ ਲੈ ਕੇ ਆਉਣਗੀਆਂ, ਉਹ ਲਾਸਟ ਦੇ ਵਿੱਚ ਜਿਹੜਾ ਹੈਗਾ ਉਹ ਸਾਨੂੰ ਝਾੜ ਦੇ ਵਿੱਚ ਅਤੇ ਰਿਕਵਰੀ ਦੇ ਵਿੱਚ ਕਾਫੀ ਨੁਕਸਾਨ ਕਰਦੇ ਹਨ, ਔਰ ਉਹਨਾਂ ਨੂੰ ਬਾਅਦ ਵਿੱਚ ਕੰਟਰੋਲ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਔਰ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗਾ ਕਿ ਜਿਹਨਾਂ ਕਿਸਾਨ ਵੀਰਾਂ ਨੇ ਫੱਗਣ ਦੀ ਬਿਜਾਈ ਕਰਨੀ ਹੈ ਉਹਦੇ ਲਈ ਜੋ ਬੀਜ ਰੱਖਣਾ ਹੈ ਅਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਅੱਗੇ ਠੰਡ ਪੈਣੀ ਹੈ, ਕੋਰਾ ਪੈਣਾ ਹੈ ਅਤੇ ਉਹਨੂੰ ਜਿਹੜੇ ਹਲਕਾ ਪਾਣੀ ਲਗਾ ਕੇ ਰੱਖਣਾ ਤਾਂ ਕਿ ਜਿਹੜਾ ਗੰਨਾ ਉਹ ਕੋਰੇ ਤੋਂ ਬਚ ਸਕੇ, ਔਰ ਉਹ ਜਿਹੜਾ ਕੋਰੇ ਤੋਂ ਬਚਣ ਤੋਂ ਬਾਅਦ ਉਹਦੀਆਂ ਅੱਖਾਂ ਨਾ ਫਟਣ, ਉਹ ਆਪਾਂ ਹਲਕੀ ਇਰੀਗੇਸ਼ਨ ਉਹਨੂੰ ਦੇਣੀ ਬਹੁਤ ਜ਼ਰੂਰੀ ਹੈ ਤਾਂ ਜੋ ਜਦੋਂ ਅਸੀਂ ਫੱਗਣ ਦੇ ਵਿੱਚ ਬਿਜਾਈ ਕਰਨੀ ਹੈ ਅਤੇ ਸਾਨੂੰ ਨਰੋਆ ਬਿਮਾਰੀ ਤੋਂ ਰਹਿਤ ਅਤੇ ਚੰਗੀਆਂ ਅੱਖਾਂ ਵਾਲਾ ਬੀਜ ਮਿਲ ਜਾਏ, ਕਿਉਂਕਿ ਜਦੋਂ ਅਸੀਂ ਉਹਦੀ ਅੱਗੇ ਬਿਜਾਈ ਕਰੂੰਗੇ ਉਹਦਾ ਜਮਾਓ ਚੰਗਾ ਆਊਗਾ, ਫਟਾਓ ਚੰਗਾ ਆਊਗਾ, ਅਤੇ ਜਦੋਂ ਅਸੀਂ ਉਹਨੂੰ ਅੱਗੇ ਲੈ ਕੇ ਜਾਊਂਗੇ ਅਤੇ ਉਹ ਸਾਨੂੰ ਬੜੇ ਭਰਪੂਰ ਝਾੜ ਦੇਣਗੇ ਔਰ ਅੱਛੀ ਪੈਦਾਵਾਰ ਦੇਣਗੇ। ਇੱਕ ਛੋਟੀ ਜਿਹੀ ਗੱਲ ਮੈਂ ਇੱਕ ਹੋਰ ਸ਼ੇਅਰ ਇੱਥੇ ਕਰਨਾ ਚਾਹੂੰਗਾ ਕਿ ਬੀਜ ਵੀ ਲੈ ਲਿਆ, ਸ਼ੋਧ ਵੀ ਕਰ ਲਿਆ, ਉਹਦੇ ਲਈ ਇੱਕ ਬਿਜਾਈ ਦਾ ਢੰਗ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਗੰਨੇ ਦੀ ਕਾਸ਼ਤ ਹੈ ਇਹ ਲੇਬਰ 'ਤੇ ਬਹੁਤ ਡਿਪੈਂਡ ਕਰਦੀ ਹੈ, ਅਸੀਂ ਪ੍ਰਵਾਸੀ ਲੇਬਰ ਦੇ ਉੱਤੇ ਹੀ ਡਿਪੈਂਡ ਹੈਗੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਸਾਡੇ ਕਿਸਾਨ ਵੀਰ 2.5 ਫੁੱਟ 3 ਫੁੱਟ 'ਤੇ ਜੋ ਕਮਾਂਦ ਲਗਾ ਰਹੇ ਨੇ ਜਾਂ ਗੰਨਾ ਲਗਾ ਰਹੇ ਨੇ, ਕੋਸ਼ਿਸ਼ ਕਰੀਏ ਕਿ ਅਸੀਂ ਹੁਣ ਉਹਨੂੰ ਚੌੜੀ ਅਤੇ ਡੂੰਘੀ ਵਹਾਈ ਦੇ ਨਾਲ, ਮਤਲਬ ਵਾਈਡਰ ਰੋ ਸਪੇਸਿੰਗ ਔਰ ਟ੍ਰੈਂਚ ਪਲਾਂਟਿੰਗ ਦੇ ਨਾਲ ਉਹਦੀ ਅਸੀਂ ਬਿਜਾਈ ਕਰੀਏ, ਤਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਅਗਰ ਮੈਕਨਾਈਜੇਸ਼ਨ ਵਾਲੀ ਸਾਈਡ ਜਾਣਾ ਕਿ ਅਸੀਂ ਗੰਨੇ ਨੂੰ ਮਸ਼ੀਨਾਂ ਦੇ ਨਾਲ ਕਟਾਉਣਾ ਹੈ, ਅਤੇ ਜਦੋਂ ਅਸੀਂ 2.5 ਫੁੱਟ ਵਾਲਾ ਗੰਨਾ ਉਸ ਮਸ਼ੀਨ ਦੇ ਨਾਲ ਕੱਟਦੇ ਹਾਂ ਤਾਂ 10-15% ਸਾਡਾ ਗੰਨੇ ਦਾ ਨੁਕਸਾਨ ਹੁੰਦਾ, ਕਿ ਕੁਇੰਟਲ ਪਿੱਛੇ 10-12-15 ਕਿਲੋ ਤੱਕ ਸਾਡਾ ਗੰਨਾ ਖਰਾਬ ਹੋ ਜਾਂਦਾ। ਅਤੇ ਉਸ ਖਰਾਬੀ ਨੂੰ ਬਚਾਉਣ ਵਾਸਤੇ ਸਾਨੂੰ ਜਿਹੜੀ ਬਿਜਾਈ ਕਰਨੀ ਹੈ ਉਹ ਵਾਈਡਰ ਰੋ ਸਪੇਸਿੰਗ ਅਤੇ ਟ੍ਰੈਂਚ ਮੈਥਡ ਦੇ ਨਾਲ ਕਰਨੀ ਹੈ, ਕਿ ਘੱਟੋ ਘੱਟ 4 ਫੁੱਟ 'ਤੇ ਉਹਨੂੰ ਲਾਈਏ ਔਰ 8-9 ਇੰਚ ਡੂੰਘੀ ਖਾਲੀ ਮਾਰੀਏ। ਜਦੋਂ ਅਸੀਂ ਬਿਜਾਈ ਕਰਨੀ ਹੈ ਉਹਦੇ ਚੰਗੇ ਜਵਾਬ ਲਈ, ਕਿਉਂਕਿ 9 ਇੰਚ ਜਦੋਂ ਉਹਦੇ 'ਤੇ ਮਿੱਟੀ ਪਾਉਣੀ ਹੈ ਅਤੇ ਉਹਦੇ 'ਚ ਅਸੀਂ ਕੀ ਹੈ ਕਿ ਸੁਹਾਗਾ ਨਹੀਂ ਮਾਰਨਾ, ਮਿੱਟੀ ਜ਼ਿਆਦਾ ਨਹੀਂ ਪਾਉਣੀ, ਹਲਕੀ

0: ਦੀ ਮਿੱਟੀ ਪਾਉਣੀ ਹੈ। ਪੈਰਾਂ ਦੇ ਨਾਲ ਮਿੱਟੀ ਪੈ ਜਾਏ ਤਾਂ ਬਹੁਤ ਅੱਛਾ, ਔਰ ਜਦੋਂ ਪਹਿਲਾਂ ਪਾਣੀ ਲੱਗਣਾ ਉਹ ਵੀ ਹਲਕਾ ਲਾਉਣਾ ਹੈ, ਬੜਾ ਭਰ ਕੇ ਫਲੱਡ ਇਰੀਗੇਸ਼ਨ ਨਹੀਂ ਕਰਨੀ, ਜੋ ਕਿ ਗੰਨੇ ਦੇ ਜਮਾਵ ਨੂੰ ਅਤੇ ਗੰਨੇ ਦੇ ਜੰਮਣ ਨੂੰ ਅਫੈਕਟ ਕਰਦਾ ਹੈ। ਅਤੇ ਜਦੋਂ ਅਸੀਂ ਬਾਈਡਰੋ ਸਪੇਸਿੰਗ ਦੇ ਨਾਲ ਲਾ ਰਹੇ ਹਾਂ, ਔਰ ਇਸ ਟਾਈਮ ਜਦੋਂ ਮੈਂ ਗੱਲ ਕੀਤੀ ਹੈ ਕਿ ਇਹ ਜਿਹੜਾ ਸਾਡਾ ਪਤਝੜ ਰੁੱਤ ਦੀ ਬਿਜਾਈ ਹੈ, ਅਸੂ ਕੱਤੇ ਦੀ ਬਿਜਾਈ ਹੈ, ਜੇ ਇਸ ਫਸਲ ਨੂੰ ਅਗਰ ਅਸੀਂ ਆਪਾਂ ਲਾਹੇਬੰਦ ਬਣਾਉਣਾ ਹੈ, ਉਹਦਾ ਝਾੜ ਵੀ ਵਧਾਉਣਾ ਹੈ, ਰਿਕਵਰੀ ਵੀ ਵਧਾਉਣੀ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹ ਜੋ 4 ਫੁੱਟ ਦੀ ਦੂਰੀ ਅਸੀਂ ਖਾਲਾਂ ਦੇ ਵਿੱਚ ਰੱਖ ਰਹੇ ਹਾਂ ਉਹਨੂੰ ਖਾਲੀ ਨਾ ਛੱਡੀਏ। ਜਦੋਂ ਅਸੀਂ ਉਹਨੂੰ ਖਾਲੀ ਛੱਡਦੇ ਹਾਂ ਤਾਂ ਉੱਥੇ ਨਦੀਨਾਂ ਦੀ ਪ੍ਰੋਬਲਮ ਆਉਂਦੀ ਹੈ, ਉਹ ਸਾਡੇ ਜ਼ਿਆਦਾ ਖਰਚੇ ਵਧਾਉਂਦਾ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਰਲਵਾਂ ਫਸਲ ਇੰਟਰ ਕਰੋਪ ਉਹਦੇ 'ਚ ਆਪਾਂ ਵਰਤ ਲਈਏ, ਤਾਂ ਕਿ ਇਹ ਜੋ ਰਲਵਾਂ ਫਸਲ ਇੰਟਰ ਫਸਲ ਹੈ, ਅੰਤਰ ਫਸਲ ਹੈਗੀ ਹੈ, ਇਹ ਜ਼ਿਆਦਾ ਤੋਂ ਜ਼ਿਆਦਾ 4 ਮਹੀਨੇ ਦੀ, ਜਦੋਂ ਅਸੀਂ ਹੁਣ ਬਿਜਾਈ ਕਰਾਂਗੇ ਤਾਂ ਇਹ ਸਾਡਾ ਫਰਵਰੀ ਦੇ ਵਿੱਚ ਕਟੇਲ ਹੋ ਜਾਂਦੀ ਹੈ, ਅਤੇ ਉਹ ਜੋ ਸਾਨੂੰ ਉਸ ਰਲਵਾਂ ਫਸਲ ਦੀ ਜੋ ਆਮਦਨ ਆਉਂਦੀ ਹੈ, ਉਸ ਆਮਦਨ ਦੇ ਨਾਲ ਅਸੀਂ ਜਿਹੜਾ ਬਾਕੀ ਸਾਲ ਭਰ ਦਾ ਗੰਨਾ ਹੈ ਉਹਨੂੰ ਆਪਾਂ ਫ੍ਰੀ ਕਰ ਸਕਦੇ ਹਾਂ। ਹੁਣ ਦੇਖੋ ਜਦੋਂ ਅਸੀਂ ਇੱਕ ਫਾਇਦਾ ਸਾਡਾ ਜਦੋਂ 4 ਫੁੱਟ 'ਤੇ ਜਾਓਗੇ ਤਾਂ ਸਾਡਾ ਬੀਜ ਘੱਟ ਲੱਗੇਗਾ, ਦੂਜਾ ਸਾਡੇ ਕਿ ਪਾਣੀ, ਕਿਉਂਕਿ ਗੰਨੇ ਦੇ ਵਿੱਚ ਫਲੱਡ ਇਰੀਗੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ, ਜੇ ਅਸੀਂ ਉਹਨੂੰ ਖਾਲਾਂ ਦੇ ਵਿੱਚ ਲਾਉਂਦੇ ਹਾਂ 7.5 ਸੈਂਟੀਮੀਟਰ ਦੀ ਅਸੀਂ ਇਰੀਗੇਸ਼ਨ ਦਿੰਦੇ ਹਾਂ ਤਾਂ ਉੱਥੇ ਸਾਡਾ 15-20% ਪਾਣੀ ਵੀ ਬਚਦਾ, ਔਰ ਜਦੋਂ ਅਸੀਂ ਖਾਦ ਪਾਉਣੀ ਹੈ ਜਾਂ ਅਸੀਂ ਦਵਾਈ ਪਾਉਣੀ ਹੈ ਉਹ ਛੱਟਾ ਮਾਰ ਕੇ ਬ੍ਰੌਡਕਾਸਟ ਕਰਕੇ ਬਾਹਰ ਨਹੀਂ ਸੁੱਟਣਾ, ਕਿਉਂਕਿ ਜਿਹੜੀ ਬਾਹਰ 4 ਫੁੱਟ ਦੀ ਥਾਂ ਹੈ ਉੱਥੇ ਉਹ ਨਦੀਨਾ ਨੇ ਉੱਗ ਕੇ ਉਸ ਖੁਰਾਕ ਨੂੰ ਖਾਣਾ ਅਤੇ ਗੰਨੇ ਦੇ ਨਾਲ ਕੰਪੀਟੀਸ਼ਨ ਕਰਨਾ, ਜਿਹੜਾ ਕਿ ਗੰਨੇ ਦੀ ਖੁਰਾਕ ਜਿਹੜੀ ਤਾਕਤ ਹੈਗੀ ਹੈ ਉਹਦੇ ਨਾਲ ਕੰਪੀਟੀਸ਼ਨ ਕਰਕੇ ਗੰਨੇ ਦੇ ਝਾੜ 'ਤੇ ਰਿਕਵਰੀ 'ਤੇ ਅਸਰ ਪਾਉਣਾ। ਅਤੇ ਜਦੋਂ ਅਸੀਂ ਉਹਨੂੰ ਖਾਲੀ ਦੇ ਵਿੱਚ ਪਾ ਰਹੇ ਹਾਂ, ਕਿਉਂਕਿ ਜਿੱਥੇ ਬੂਟਾ ਲੱਗਿਆ ਹੈ ਉੱਥੇ ਹੀ ਉਹਨੂੰ ਪਾਉਣਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਬੈਂਡਡ ਪਲੇਸਮੈਂਟ। ਬੈਂਡਡ ਪਲੇਸਮੈਂਟ ਦਾ ਮਤਲਬ ਇਹ ਹੋਗਿਆ ਕਿ ਜਿੱਥੇ ਬੂਟਾ ਲੱਗਾ, ਜਿੱਥੇ ਉਹਦੀਆਂ ਜੜ੍ਹਾਂ ਵਿਕਸਿਤ ਹੋਈਆਂ ਨੇ, ਉੱਥੇ ਜਾ ਕੇ ਜਦੋਂ ਖਾਦ ਪਾਊਗੀ ਤਾਂ ਜਿਹੜੀ ਸਾਡੀ ਖਾਦ ਦੀ ਯੂਜ ਐਬਸੈਂਸੀ ਹੈ ਕਿ ਉਹ ਬੂਟਾ ਕਿੰਨੀ ਖਾਦ ਪਾਉਣ ਤੋਂ ਬਾਅਦ ਕਿੰਨੀ ਖਾਦ ਲੈ ਰਿਹਾ ਹੈ, ਅਤੇ ਉਹਦੇ ਵਿੱਚ ਕੀ ਹੈ ਕਿ ਜਦੋਂ ਬਾਇਡਰੋ ਸਪੇਸਿੰਗ ਦੇ ਨਾਲ ਆਇਆ ਉੱਥੇ ਉਹਨੂੰ ਹਵਾ ਪੂਰੀ ਮਿਲਦੀ ਹੈ, ਸੂਰਜ ਦੀ ਲਾਈਟ ਪੂਰੀ ਮਿਲਦੀ ਹੈ, ਫੋਟੋਸਿੰਥੇਸਿਸ ਚੰਗੀ ਹੁੰਦੀ ਹੈ, ਅਤੇ ਜਿੱਥੇ ਸਾਡਾ ਨੈਰੋ ਸਪੇਸਿੰਗ ਦੇ ਨਾਲ ਗੰਨੇ ਦਾ ਜਿਹੜਾ ਵਜ਼ਨ ਹੈ 600-700 ਗ੍ਰਾਮ ਸਾਡਾ ਬਣਦਾ ਹੈ, ਉਹ ਗੰਨਾ ਜਾ ਕੇ 1.5-2 ਕਿਲੋ ਤੱਕ ਪਹੁੰਚ ਜਾਂਦਾ, ਔਰ ਉਸੇ ਖੇਤ ਦੇ ਵਿੱਚ ਅਸੀਂ ਰਲਵਾਂ ਫਸਲ ਲਾ ਲੈਂਦੇ ਹਾਂ, ਅਤੇ ਉਹਦੇ 'ਚ ਇਹ ਹੋ ਜਾਂਦਾ ਕਿ ਗੰਨੇ ਨੂੰ ਪੂਰੀ ਉਮਰ ਮਿਲ ਜਾਂਦੀ ਹੈ, ਉਹਦੀ ਏਜ ਪੂਰੀ ਹੋ ਜਾਂਦੀ ਹੈ, ਜਦੋਂ ਅਸੀਂ ਉਹਨੂੰ ਸਾਲ ਦੇ ਬਾਅਦ ਜਾ ਕੇ ਕੱਢਦੇ ਹਾਂ ਤਾਂ ਸਾਨੂੰ ਝਾੜ ਪੂਰੇ ਮਿਲ ਜਾਂਦੇ ਹੈ, ਔਰ ਖੰਡ ਮਿਲਾਂ ਨੂੰ ਜਿਹੜੀ ਹੈ ਉਹਦੀ ਖੰਡ ਦੀ ਮਾਤਰਾ ਰਿਕਵਰੀ ਪੂਰੀ ਮਿਲ ਜਾਂਦੀ ਹੈ। ਇਹ ਨੁਕਤੇ ਕਿਉਂਕਿ ਸਾਨੂੰ ਫੋਲੋ ਕਰਨੇ ਪੈਣੇ ਨੇ, ਕਿਉਂਕਿ ਲੇਬਰ ਦੀ ਸਕੈਰਸਿਟੀ ਹੈਗੀ ਹੈ, ਉਹਦੀ ਘਾਟ ਹੈਗੀ ਹੈ, ਅਤੇ ਸਾਨੂੰ ਅੱਗੇ ਮਤਲਬ ਮੈਕਨਾਈਜੇਸ਼ਨ ਵੱਲ ਜਾਣਾ ਪੈਣਾ, ਕਿਉਂਕਿ ਅਸੀਂ ਲੇਬਰ ਦੀ ਡਿਪੈਂਡੈਂਸੀ ਜਿਹੜੀ ਹੈ ਉਹ ਮਸ਼ੀਨਾਂ ਦੇ ਰਾਹੀਂ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਜੋ ਅਸੀਂ ਮਸ਼ੀਨੀਕਰਨ ਕਰਨਾ ਹੈ ਤਾਂ ਇਹ ਜੋ ਨੁਕਤੇ ਮੈਂ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਨਾ, ਪਲੀਜ਼ ਇਸ ਸੀਜ਼ਨ ਤੋਂ ਹੀ ਅਸੀਂ ਇਹਨਾਂ ਨੂੰ ਫੋਲੋ ਕਰੀਏ, ਔਰ ਕੋਸ਼ਿਸ਼ ਕਰੀਏ ਕਿ ਜਿੰਨਾ ਵੱਧ ਹੋ ਸਕਦਾ ਅਸੀਂ ਇਸ ਸੀਜ਼ਨ ਦੀ ਅਸੋਕਤੇ ਦੀ ਕਮਾਨ ਦੀ ਬਜਾਏ ਨੂੰ ਵਧਾਈਏ। ਸਤਿ ਸ਼੍ਰੀ ਅਕਾਲ, ਧੰਨਵਾਦ।
1: ਸੋ ਕਿਸਾਨ ਵੀਰੋ ਅਤੇ ਭੈਣੋ, ਹੁਣੇ ਤੁਸੀਂ ਜਾਣਕਾਰੀ ਸੁਣੀ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਜੀ ਕੋਲੋਂ ਕਮਾਦ ਦੇ ਸੰਬੰਧੀ, ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਸੰਦੇਸ਼ ਦਾ। ਪੰਜਾਬ ਮੰਡੀ ਬੋਰਡ ਵੱਲੋਂ ਸੌਣੀ 2026 ਮੰਡੀਕਰਨ ਸੀਜ਼ਨ ਦੌਰਾਨ 154 ਮੁੱਖ ਮੰਡੀਆਂ ਅਤੇ ਉਹਨਾਂ ਨਾਲ ਜੁੜੇ 288 ਅਹਾਤਿਆਂ, ਸਬ ਯਾਰਡ, 1450 ਆਰਜ਼ੀ ਖਰੀਦ ਕੇਂਦਰਾਂ ਸਮੇਤ ਕੁੱਲ 1892 ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਵੇਚ ਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨ ਆਪਣੀ ਉਪਜ ਨਿਯਮਤ ਮੰਡੀਆਂ ਵਿੱਚ ਹੀ ਵੇਚਣ, ਵਾਜਬ ਮੁੱਲ ਲੈਣ ਲਈ ਮੰਡੀ ਵਿੱਚ ਜਿਣਸ ਨੂੰ ਸੁਕਾ ਕੇ ਲੈ ਜਾਣ ਤਾਂ ਜੋ ਬੋਲੀ ਸਮੇਂ ਸਿਰ ਹੋ ਸਕੇ। ਮੰਡੀ ਵਿੱਚ ਜਿਣਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ, ਮੰਡੀ ਵਿੱਚ ਕਿਸਾਨ ਕੇਵਲ ਝੋਨੇ ਦੀ ਲੁਹਾਈ ਅਤੇ ਸਫਾਈ ਦੇ ਹੀ ਖਰਚੇ ਦੇਣ, ਜਿਣਸ ਵਿਕਣ ਉਪਰੰਤ ਆੜ੍ਹਤੀਆਂ ਕੋਲੋਂ ਜੇ ਫਾਰਮ ਜ਼ਰੂਰ ਲੈਣ। ਕਿਸਾਨਾਂ ਅਤੇ ਖੇਤੀ ਕਾਮਿਆਂ ਨੂੰ ਸਲਾਹ ਹੈ ਕਿ ਖੇਤੀ ਮਸ਼ੀਨਰੀ ਦੀ ਵਰਤੋਂ ਸੁਚੇਤ ਹੋ ਕੇ ਕਰਨ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ। ਅਜਿਹੀ ਦੁਰਘਟਨਾ ਹੋਣ ਦੀ ਸੂਰਤ ਵਿੱਚ ਤੁਰੰਤ 77 ਮਾਰਕੀਟ ਕਮੇਟੀ ਨਾਲ ਸੰਪਰਕ ਕਰਨ। ਮੰਡੀ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਆਉਣ ਤੇ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਸੰਬੰਧਿਤ 77 ਮਾਰਕੀਟ ਕਮੇਟੀ ਜਾਂ ਜ਼ਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕਰਨ। ਤੇ ਆਓ ਤੁਹਾਨੂੰ ਦੱਸਦੇ ਹਾਂ ਸੌਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਬਾਰੇ। ਇਸ ਵਾਰ ਝੋਨਾ ਜੋ ਕਿ ਸਧਾਰਨ ਹੈ ਦਾ ਸਮਰਥਨ ਮੁੱਲ 2441 ਫੀ ਕੁਇੰਟਲ ਰੱਖਿਆ ਗਿਆ ਹੈ ਅਤੇ ਝੋਨਾ ਗ੍ਰੇਡ ਏ ਦਾ ਸਮਰਥਨ ਮੁੱਲ 2461 ਫੀ ਕੁਇੰਟਲ ਰੱਖਿਆ ਗਿਆ ਹੈ। ਉੱਥੇ ਹੀ ਮੱਕੀ ਦਾ ਸਮਰਥਨ ਮੁੱਲ 2410 ਫੀ ਕੁਇੰਟਲ ਰੱਖਿਆ ਗਿਆ ਹੈ। ਕਪਾਹ ਜੋ ਦਰਮਿਆਨੇ ਰੇਸ਼ੇ ਵਾਲੀ ਹੈ ਦਾ ਫੀ ਕੁਇੰਟਲ ਮੁੱਲ 8267 ਰੁਪਏ ਰੱਖਿਆ ਗਿਆ ਹੈ। ਕਪਾਹ ਲੰਬੇ ਰੇਸ਼ੇ ਵਾਲੀ ਦਾ 8667 ਰੁਪਏ ਫੀ ਕੁਇੰਟਲ ਅਤੇ ਮੂੰਗੀ ਦਾ 8780 ਰੁਪਏ ਫੀ ਕੁਇੰਟਲ ਅਤੇ ਮਾਂਹ ਦਾ ਸਮਰਥਨ ਮੁੱਲ 8200।

ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਕਿਸਾਨ ਬਾਣੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਪੰਜਾਬੀ ਗੀਤ ਅਮਰਿੰਦਰ ਗਿੱਲ ਦੀ ਆਵਾਜ਼ 'ਚ।

ਹੁਣੇ ਤੁਸੀਂ ਗੁਰਦਾਸਮਾਨ ਦੀ ਆਵਾਜ਼ ਚ ਪੰਜਾਬੀ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿਚ ਯਾਨੀ ਸ਼ਾਮ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ।

0: ਜੁੜੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ ਜਨ ਸੇਵਾ ਸੇ ਦੇਸ਼ ਸੇਵਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਦੇ ਇਸ ਪ੍ਰੋਗਰਾਮ ਚ ਤੁਸੀਂ ਡਾਕਟਰ ਵਿਜੇ ਗੁਪਤਾ ਕੁਮਾਰੀ ਦੀ ਵਾਰਤਾ ਸੁਣੋਗੇ ਸੰਸਕ੍ਰਿਤ ਸਾਹਿਤ ਵਿਚ ਸਿਹਤ ਸੰਭਾਲ।
1: ਸੰਸਕ੍ਰਿਤ ਸਾਹਿਤ ਦੇ ਦੋ ਭਾਗ ਹਨ, ਵੈਦਿਕ ਸਾਹਿਤ ਤੇ ਲੌਕਿਕ ਸਾਹਿਤ। ਵੈਦਿਕ ਸਾਹਿਤ ਵਿਚ ਚਾਰ ਵੇਦ, ਬ੍ਰਾਹਮਣ, ਉਪਨਿਸ਼ਦ ਤੇ ਵੇਦਾਂਗ ਆਉਂਦੇ ਹਨ ਤੇ ਲੌਕਿਕ ਸਾਹਿਤ ਵਿਚ ਰਮਾਇਣ ਤੋਂ ਲੈ ਕੇ ਅੱਜ ਤੱਕ ਲਿਖਿਆ ਜਾਣ ਵਾਲਾ ਸਾਹਿਤ ਆਉਂਦਾ ਹੈ। ਵੈਦਿਕ ਸਾਹਿਤ ਵਿਚ ਜਿੱਥੇ ਇੱਕ ਪਾਸੇ ਸਵਰਗ ਪ੍ਰਾਪਤ ਕਰਨ ਦੇ ਉਪਾਅ ਤੇ ਪਰਲੋਕ ਚਿੰਤਨ ਮਿਲਦਾ ਹੈ, ਉੱਥੇ ਦੂਜੇ ਪਾਸੇ ਰਿਗਵੇਦ ਤੇ ਖਾਸ ਕਰ ਅਥਰਵਵੇਦ ਨਿਰੋਗ ਜੀਵਨ ਜੀਣ ਦਾ ਉਪਾਅ ਦੱਸਦਾ ਹੈ। ਲੌਕਿਕ ਸਾਹਿਤ ਵਿਚ ਆਚਾਰਿਆ ਚਰਕ ਦੀ ਚਰਕ ਸੰਗੀਤਾ ਆਯੁਰਵੇਦ ਦਾ ਪ੍ਰਮੁੱਖ ਗ੍ਰੰਥ ਹੈ। ਸਰੀਰ ਬਿਮਾਰੀਆਂ ਦਾ ਘਰ ਹੁੰਦਾ ਹੈ, ਸਰੀਰਮ ਵਿਆਧੀ ਮੰਦਿਰਮ। ਮਨੁੱਖ ਨੂੰ ਸਿਹਤਮੰਦ ਰਹਿਣ ਵਾਸਤੇ ਬਿਮਾਰੀਆਂ ਦਾ ਗਿਆਨ ਹੋਣਾ ਤੇ ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਦਵਾਈਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸਿਹਤਮੰਦ ਮਨੁੱਖ ਦੇ ਸਰੀਰ ਵਿਚ ਹੀ ਸਾਫ਼ ਸੁਥਰਾ ਮਨ ਨਿਵਾਸ ਕਰਦਾ ਹੈ ਤੇ ਸਾਫ਼ ਸੁਥਰਾ ਸਰੀਰ ਹੀ ਸਾਰੇ ਕ੍ਰਿਆ ਕਲਾਪਾਂ ਦਾ ਸਾਧਨ ਹੁੰਦਾ ਹੈ। ਕਿਹਾ ਵੀ ਗਿਆ ਹੈ, ਸਰੀਰਮ ਅੱਧ ਖਲੂ ਧਰਮ ਸਾਧਰਮ। ਸਾਡੇ ਰਿਸ਼ੀਆਂ ਤੇ ਮਹਾਂਪੁਰਖਾਂ ਨੇ 100 ਸਾਲ ਦੀ ਉਮਰ ਦੀ ਇੱਛਾ ਕੀਤੀ ਹੈ। ਯਜੁਰਵੇਦ ਦੇ 40ਵੇਂ ਅਧਿਆਏ ਦੇ ਦੂਜੇ ਮੰਤਰ ਵਿਚ ਕਿਹਾ ਗਿਆ ਹੈ, ਕੁਰਵਨ ਨੇ ਵਿਹ ਕਰਮਾਣੀ ਜਜੀ ਵਿਛੇਛਤ ਸਮਾਂ ਏਵਮ ਤਵਈ ਨਾ ਅੰਨ।

थेतो अस्ति न कर्म लिप्यते नरे, अर्थात मनुख नु काम करदे होए 100 साल तक जीन दी इच्छा करनी चाहिदी है, पर ए तां ताई संभव हो सकदा है जे सानू अनेक रोगां दी जानकारी ते उहनां तों छुटकारे दा उपा पता होवे। वेदां दे अनुसार रोगां दी उत्पत्ति दे 3 कारण हन, पहले है विषाणु, दूजे है कीटाणु ते तीजा है वात पित्त कफ। ਇਹਨਾਂ ਵਿੱਚੋਂ ਵਿਸ਼ ਅਰਥਾਤ ਜ਼ਹਿਰ ਸਰੀਰ ਦੇ ਅੰਦਰ ਆਉਣ ਤੇ ਹੌਲੀ ਹੌਲੀ ਸਾਰੇ ਸਰੀਰ ਵਿੱਚ ਫੈਲ ਜਾਂਦਾ ਹੈ ਤੇ ਮਨੁੱਖ ਦਾ ਜੀਵਨ ਸੰਕਟ ਵਿੱਚ ਪੈ ਜਾਂਦਾ ਹੈ। ਇਹ ਜ਼ਹਿਰ 2 ਪ੍ਰਕਾਰ ਦਾ ਹੁੰਦਾ ਹੈ, ਪਹਿਲਾ ਸਥਾਵਰ ਜ਼ਹਿਰ ਜਿਹੜਾ ਔਸ਼ਧੀਆਂ ਤੇ ਪਰਬਤਾਂ ਵਿੱਚ ਮਿਲਦਾ ਹੈ ਤੇ ਦੂਸਰਾ ਜੰਗਮ ਜ਼ਹਿਰ ਜਿਹੜਾ ਸੱਪ, ਬਿੱਛੂ, ਮੱਛਰ ਆਦਿ ਵਿੱਚ ਮਿਲਦਾ ਹੈ। ਕਿਸੇ ਕਿਸੇ ਮਨੁੱਖ ਦੇ ਮਲ ਮੂਤਰ ਵਿੱਚ ਵੀ ਇਹ ਜ਼ਹਿਰ ਹੁੰਦਾ ਹੈ। ਇਹ ਜ਼ਹਿਰ ਮਨੁੱਖ ਨੂੰ ਬੇਹੋਸ਼ ਵੀ ਕਰ ਦਿੰਦਾ ਹੈ ਤੇ ਨਾਲੇ ਸਰੀਰ ਦਾ ਰੰਗ ਵੀ ਬਦਲ ਦਿੰਦਾ ਹੈ। ਰੋਗਾਂ ਦਾ ਦੂਜਾ ਕਾਰਨ ਹੈ ਕੀਟਾਣੂ, ਜਿਹੜੇ ਜਲ, ਭੋਜਨ, ਦੁੱਧ ਆਦਿ ਦੁਆਰਾ ਸਰੀਰ ਵਿੱਚ ਦਾਖਲ ਹੋ ਕੇ ਰੋਗ ਦਾ ਕਾਰਨ ਬਣਦੇ ਹਨ। ਰਿਗਵੇਦ ਵਿੱਚ ਕੀਟਾਣੂਆਂ ਨੂੰ ਮਾਨਸਿਕ ਰੋਗ ਉਤਪੰਨ ਕਰਨ ਵਾਲਾ ਕਿਹਾ ਗਿਆ ਹੈ ਤੇ ਰੋਗਾਂ ਦਾ ਤੀਸਰਾ ਕਾਰਨ ਹੈ ਵਾਤ ਪਿੱਤ ਕਫ। ਵੇਦਾਂ ਵਿੱਚ ਸਾਨੂੰ ਸਿਹਤ ਸੰਭਾਲ ਵਾਸਤੇ ਅਨੇਕ ਚਿਕਿਤਸਾ ਪੱਧਤੀਆਂ ਦਾ ਪਤਾ ਚੱਲਦਾ ਹੈ। ਵੈਦਿਕ ਕਾਲ ਵਿੱਚ 2 ਮਹਾਨ ਚਿਕਿਤਸਕ ਹੋਏ ਹਨ, ਉਹਨਾਂ ਦੇ ਨਾਮ ਹੈ ਅਸ਼ਵਨੀ ਕੁਮਾਰ, ਦੇਵਾ ਨਾਮ ਭਿਸ਼ਜਊ। ਉਹ ਦੇਵਤਾਵਾਂ ਦੀ ਚਿਕਿਤਸਾ ਕਰਦੇ ਸੀ। ਉਹ ਕੇਵਲ ਔਸ਼ਧੀ ਵਿਗਿਆਨ ਵਿੱਚ ਹੀ ਨਹੀਂ ਬਲਕਿ ਸ਼ਲ ਚਿਕਿਤਸਾ ਵਿੱਚ ਵੀ ਬੜੇ ਮਾਹਿਰ ਤੇ ਹੋਣਹਾਰ ਸੀ। ਰਿਗਵੇਦ ਵਿੱਚ ਕਿਹਾ ਗਿਆ ਹੈ ਕਿ ਸਰੀਰ ਰੂਪੀ ਰੱਥ ਦੇ ਸਾਰੇ ਰੋਗ ਧਰਤੀ ਤੇ ਸੂਰਜ ਨਾਲ ਦੂਰ ਹੋ ਸਕਦੇ ਹਨ। ਵੇਦਾਂ ਵਿੱਚ ਸਾਨੂੰ ਜਿਹੜੀਆਂ ਚਿਕਿਤਸਾ ਪੱਧਤੀਆਂ ਦਾ ਪਤਾ ਚੱਲਦਾ ਹੈ ਉਹ ਇਸ ਪ੍ਰਕਾਰ ਹਨ। ਪਹਿਲੀ ਚਿਕਿਤਸਾ ਪੱਧਤੀ ਦਾ ਨਾਮ ਹੈ ਬਨਸਪਤੀ ਚਿਕਿਤਸਾ। ਰਿਗਵੇਦ ਵਿੱਚ ਚਿਕਿਤਸਕ ਨੂੰ ਭਿਸ਼ਕ ਕਿਹਾ ਗਿਆ ਹੈ ਤੇ ਅਨੇਕ ਰੋਗਾਂ ਨੂੰ ਦੂਰ ਕਰਨ ਲਈ ਅਸ਼ਵਾਵਤੀ, ਸੋਮਾਵਤੀ, ਊਰਜਯੰਤੀ ਨਾਮ ਵਾਲੀ ਔਸ਼ਧੀਆਂ ਦਾ ਉਲੇਖ ਮਿਲਦਾ ਹੈ। ਰਿਗਵੇਦ ਵਿੱਚ ਐਸੀ ਔਸ਼ਧੀਆਂ ਦਾ ਵਰਣਨ ਵੀ ਮਿਲਦਾ ਹੈ ਜਿਹੜੀਆਂ ਤਲਵਾਰ ਆਦਿ ਨਾਲ ਕੱਟੀਆਂ ਹੱਡੀਆਂ ਨੂੰ ਤੇ ਮਾਸਪੇਸ਼ੀਆਂ ਨੂੰ ਚਮੜੀ ਨਾਲ ਜੋੜ ਕੇ ਜ਼ਖਮ ਤੋਂ ਰਿਸਦੇ ਹੋਏ ਖੂਨ ਨੂੰ ਬੰਦ ਕਰ ਦਿੰਦੀਆਂ ਹਨ। ਰਿਗਵੇਦ ਵਿੱਚ ਕੱਟੀ ਹੋਈ ਲੱਤ ਦੀ ਜਗ੍ਹਾ ਲੋਹੇ ਦੀ ਲੱਤ ਲਗਾਉਣ ਦਾ ਵੀ ਵਰਣਨ ਮਿਲਦਾ ਹੈ। ਅਨੇਕ ਰੋਗਾਂ ਨੂੰ ਦੂਰ ਕਰਨ ਵਾਸਤੇ ਵੇਦਾਂ ਵਿੱਚ ਲਾਖ, ਪਲੱਖਣ, ਪੀਪਲ, ਖੈਰ, ਬੜ, ਢਾਕ ਆਦਿ ਵਰਿਕਸ਼ਾਂ ਤੋਂ ਬਣਨ ਵਾਲੀ ਔਸ਼ਧੀਆਂ ਦਾ ਵੀ ਵਰਣਨ ਮਿਲਦਾ ਹੈ। ਅਥਰਵੇਦ ਵਿੱਚ ਇੱਕ ਦਰਬ ਨਾਮ ਵਾਲੀ ਔਸ਼ਧੀ ਦਾ ਉਲੇਖ ਹੈ ਜਿਹਦੇ ਗ੍ਰਹਿਣ ਕਰਨ ਨਾਲ ਗੁੱਸੇ ਵਾਲੇ ਮਨੁੱਖ ਦਾ ਗੁੱਸਾ ਘੱਟ ਕੀਤਾ ਜਾ ਸਕਦਾ ਹੈ। ਉੱਥੇ ਅੱਖਾਂ ਦੇ ਰੋਗਾਂ ਨੂੰ ਸ਼ਾਂਤ ਕਰਨ ਵਾਸਤੇ ਕੁਸ਼ਠ ਨਾਮ ਦੀ ਔਸ਼ਧੀ ਦਾ ਉਲੇਖ ਮਿਲਦਾ ਹੈ। ਹਵਾ ਨਾਲ ਹੋਣ ਵਾਲੇ ਰੋਗਾਂ ਤੇ ਸਰੀਰਕ ਦੁੱਖਾਂ ਨੂੰ ਸ਼ਾਂਤ ਕਰਨ ਵਾਸਤੇ ਪਿੱਪਲੀ ਨਾਮ ਦੀ ਔਸ਼ਧੀ ਦਾ ਤੇ ਵਾਲਾਂ ਨਾਲ ਸੰਬੰਧਿਤ ਰੋਗਾਂ ਵਾਸਤੇ ਨਿਤਤਨੀ ਨਾਮ ਦੀ ਔਸ਼ਧੀ ਦਾ ਉਲੇਖ ਮਿਲਦਾ ਹੈ। ਇਸੇ ਤਰ੍ਹਾਂ ਬਲੱਡ ਕੋਲੈਸਟਰੋਲ ਨੂੰ ਕੰਟਰੋਲ ਕਰਨ ਵਾਸਤੇ ਅਰਜੁਨ ਨਾਮ ਦੇ ਰੁੱਖ ਦੀ ਛਾਲ ਦੀ ਕਵੱਥ ਦਾ ਉਲੇਖ ਹੈ। ਚਮੜੀ ਦੇ ਰੋਗਾਂ ਵਾਸਤੇ ਤੁਲਸੀ ਦਾ ਅਨੇਕ ਸਥਾਨਾਂ ਤੇ ਉਲੇਖ ਮਿਲਦਾ ਹੈ। ਅਥਰਵੇਦ ਵਿੱਚ ਸੱਪਾਂ ਦੇ ਅਨੇਕ ਪ੍ਰਕਾਰ ਦੇ ਜ਼ਹਿਰ ਨੂੰ ਮਾਰਨ ਵਾਲੀ ਔਸ਼ਧੀਆਂ ਦਾ ਉਲੇਖ ਮਿਲਦਾ ਹੈ। ਅਥਰਵੇਦ ਤੇ ਰਿਗਵੇਦ ਵਿੱਚ ਬੁਢਾਪੇ ਨੂੰ ਦੂਰ ਕਰਨ ਵਾਲੀ ਤਥਾ ਲੰਬੀ ਉਮਰ ਦੇਣ ਵਾਲੀ ਅਨੇਕ ਔਸ਼ਧੀਆਂ ਦਾ ਵਰਣਨ ਮਿਲਦਾ ਹੈ। ਦੂਸਰੀ ਚਿਕਿਤਸਾ ਪੱਧਤੀ ਦਾ ਨਾਮ ਹੈ ਜਲ ਚਿਕਿਤਸਾ। ਵੇਦਾਂ ਵਿੱਚ ਜਲ ਨੂੰ ਅੰਮ੍ਰਿਤ ਕਿਹਾ ਗਿਆ ਹੈ। ਜਿਸ ਤਰ੍ਹਾਂ ਅੰਮ੍ਰਿਤ ਸਰੀਰਕ ਤੇ ਮਾਨਸਿਕ ਰੋਗਾਂ ਨੂੰ ਦੂਰ ਕਰ ਨਿਰੋਗਤਾ ਤੇ ਲੰਬੀ ਉਮਰ ਪ੍ਰਦਾਨ ਕਰਦਾ ਹੈ, ਉਸੇ ਤਰ੍ਹਾਂ ਸ਼ੁੱਧ ਜਲ ਦੇ ਪ੍ਰਯੋਗ ਨਾਲ ਵੀ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਅਥਰਵੇਦ ਵਿੱਚ ਜਲ ਨੂੰ ਊਰਜ ਅਰਥਾਤ ਬਲ, ਅੱਖਾਂ ਨੂੰ ਤੇਜ ਜੋਤ ਪ੍ਰਦਾਨ ਕਰਨ ਵਾਲਾ ਕਿਹਾ ਗਿਆ ਹੈ। ਆਪੋ ਹੀ ਸ਼ਠਾ ਮਯੋ ਭਵਸਥਾ ਨਾ ਊਰਜੇ ਦਦਾਤਨ, ਅੱਗ ਦੇ ਸੰਯੋਗ ਨਾਲ ਰੋਗਾਂ ਨੂੰ ਸ਼ਾਂਤ ਕਰਨ ਵਾਲੀ ਔਸ਼ਧੀ ਕਹਿ ਕੇ ਠੰਡੇ ਤੇ ਗਰਮ ਜਲ ਨਾਲ ਕੀਤੇ ਜਾਣ ਵਾਲੇ ਉਪਚਾਰਾਂ ਕਰਨ ਦਾ ਸੰਕੇਤ ਕੀਤਾ ਗਿਆ ਹੈ। ਅਥਰਵੇ ਦੇ ਮੰਤਰਾਂ ਵਿੱਚ ਦਿਲ ਅਰਥਾਤ ਕਾਲਜੇ ਦੀ ਜਲਨ, ਅੱਖਾਂ, ਅੱਡੀਆਂ ਤੇ ਪੰਜਿਆਂ ਦੀ ਜਲਨ ਨੂੰ ਸ਼ਾਂਤ ਕਰਨ ਵਾਸਤੇ ਜਲ ਦਾ ਉਪਯੋਗ ਦੱਸਿਆ ਗਿਆ ਹੈ। ਮੰਦਿਰਾਂ, ਗੁਰਦੁਆਰਿਆਂ ਵਿੱਚ ਇਸ਼ਨਾਨ, ਪੂਜਾ, ਆਚਮਨ ਆਦਿ ਧਾਰਮਿਕ ਦ੍ਰਿਸ਼ਟੀ ਨਾਲ ਜਲ ਦੇ ਲਾਜ਼ਮੀ ਹੋਣ ਦੇ ਕਾਰਨ ਉੱਥੇ ਤਲਾਬ ਆਦਿ ਹੁੰਦੇ ਹਨ। ਮੰਦਿਰਾਂ, ਗੁਰਦੁਆਰਿਆਂ ਵਿੱਚ ਇਹੋ ਜਿਹਾ ਜਲ ਮਿਲਦਾ ਹੈ ਜਿਹੜਾ ਪੀਣ ਤੇ ਹੋਰ ਇਸ਼ਨਾਨ ਕਰਨ ਤੇ ਅਨੇਕ ਰੋਗਾਂ ਨੂੰ ਸ਼ਾਂਤ ਕਰਦਾ ਹੈ। ਜਿਸ ਤਰ੍ਹਾਂ ਬਦਰੀਨਾਥ ਵਿੱਚ ਗਰਮ ਪਾਣੀ, ਰਾਮੇਸ਼ਵਰਮ ਵਿੱਚ 24 ਖੂਹ ਹਨ ਜਿਨ੍ਹਾਂ ਦਾ ਪਾਣੀ ਅਲੱਗ ਅਲੱਗ ਕਿਸਮਾਂ ਦੇ ਰੋਗਾਂ ਨੂੰ ਦੂਰ ਕਰਦਾ ਹੈ। ਵਿਦੇਸ਼ਾਂ ਵਿੱਚ ਜਲ ਚਿਕਿਤਸਾ ਨੂੰ ਹਾਈਡਰੋਥੈਰੇਪੀ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ। ਪ੍ਰਾਕਿਰਤਿਕ ਚਿਕਿਤਸਾ ਵਿੱਚ ਵੀ ਜਲ ਦੇ ਨਾਲ ਰੋਗਾਂ ਨੂੰ ਦੂਰ ਕਰਨ ਦੀ ਅਨੇਕ ਵਿਧੀਆਂ ਦਾ ਉਲੇਖ ਮਿਲਦਾ ਹੈ। ਬੁਖਾਰ ਹੋਣ ਤੇ ਰੋਗੀ ਦੇ ਸਿਰ ਤੇ ਠੰਡੀ ਪੱਟੀ ਤੇ ਗਰਮ ਪੱਟੀ ਆਦਿ ਰੱਖ ਕੇ ਬੁਖਾਰ ਨੂੰ ਤੇਜ਼ੀ ਨਾਲ ਘੱਟ ਕਰਨ ਦਾ ਰਿਵਾਜ ਅੱਜ ਵੀ ਹੈ। ਐਲੋਪੈਥੀ ਵਿੱਚ ਵੀ ਜਲ ਦਾ ਆਪਣਾ ਮਹੱਤਵ ਹੈ। ਡੀਹਾਈਡਰੇਸ਼ਨ ਦਾ ਇਲਾਜ ਜਲ ਨਾਲ ਹੀ ਸੰਭਵ ਹੁੰਦਾ ਹੈ। ਜਲ ਵਿੱਚ ਤੀਰ, ਤਲਵਾਰ ਆਦਿ ਨਾਲ ਕੱਟ ਜਾਣ ਤੇ ਬਣੇ ਹੋਏ ਜ਼ਖਮਾਂ ਨੂੰ ਭਰਨ ਦੀ ਸ਼ਕਤੀ ਵੀ ਹੁੰਦੀ ਹੈ। ਜਲ ਨਾਲ ਯਕਸ਼ਮਾ ਰੋਗ ਨੂੰ ਵੀ ਸ਼ਾਂਤ ਕੀਤਾ ਜਾ ਸਕਦਾ ਹੈ। ਜਲ ਚਿਕਿਤਸਾ ਦੀ ਸਭ ਤੋਂ ਵੱਡੀ ਖਾਸੀਅਤ

ਹਵਾ ਦਾ ਹਰ ਚੌਂਕਾ ਕਿਸੇ ਦੀ ਦਸਤਕ ਲੈ ਕੇ ਆਉਂਦਾ ਹੈ। ਕਹਿੰਦੇ ਨੇ ਕਿ ਇਨਸਾਨ ਕਿੰਨਾ ਵੀ ਅੱਗੇ ਲੰਘ ਜਾਵੇ ਪਰ ਬੀਤੇ ਪਲਾਂ ਦੀ ਖੁਸ਼ਬੂ ਹਮੇਸ਼ਾ ਦਿਲ ਦੇ ਕਿਸੇ ਕੋਨੇ ਵਿੱਚ ਸਾਂਭੀ ਰਹਿੰਦੀ ਹੈ। ਉਹ ਕਦੇ ਪੁਰਾਣੀ ਡਾਇਰੀ ਦੇ ਪੰਨਿਆਂ ਵਿੱਚੋਂ ਝਾਕਦੀ ਹੈ ਤੇ ਕਦੇ ਚਾਹ ਦੀ ਚੁਸਕੀ ਲੈਂਦਿਆਂ ਚਿਹਰੇ ਤੇ ਮੁਸਕਾਨ ਲੈ ਆਉਂਦੀ ਹੈ ਤੇ ਕਦੇ ਕਦੇ ਅੱਖਾਂ ਦੇ ਕੋਨੇ ਗਿੱਲੇ ਕਰ ਜਾਂਦੀ ਹੈ। ਯਾਦਾਂ ਉਹ ਖਜ਼ਾਨਾ ਨੇ ਜਿਨ੍ਹਾਂ ਨੂੰ ਕੋਈ ਕਦੇ ਵੀ ਖੋ ਨਹੀਂ ਸਕਦਾ, ਹਮੇਸ਼ਾ ਸਾਡੇ ਨਾਲ ਰਹਿੰਦੀਆਂ ਨੇ ਤੇ ਜਿੱਥੇ ਯਾਦ ਹੁੰਦੀ ਹੈ ਉੱਥੇ ਇੰਤਜ਼ਾਰ ਆਪਣੇ ਆਪ ਪੈਰ ਧਰ ਲੈਂਦੀ ਹੈ। ਇੰਤਜ਼ਾਰ ਸਿਰਫ ਕਿਸੇ ਦੀ ਵਾਪਸੀ ਦਾ ਹੀ ਨਹੀਂ ਹੁੰਦਾ, ਉਹ ਉਸ ਪਲ ਦੀ ਉਡੀਕ ਹੈ ਜਦੋਂ ਦਿਲ ਨੂੰ ਸਕੂਨ ਮਿਲੇ। ਅੱਖਾਂ ਹਮੇਸ਼ਾ ਰਾਹ ਤੱਕਦੀਆਂ ਰਹਿੰਦੀਆਂ ਨੇ ਤੇ ਮੋਬਾਈਲ ਦੀ ਸਕਰੀਨ ਤੇ ਵਾਰ ਵਾਰ ਦੇਖਣਾ ਤੇ ਹਰ ਸੁਨੇਹੇ ਤੇ ਦਿਲ ਦੀ ਧੜਕਣ ਤੇਜ਼ ਹੋ ਜਾਣਾ, ਇਹ ਤਾਂ ਇੰਤਜ਼ਾਰ ਹੈ। ਦੋਸਤੋ, ਪ੍ਰੋਗਰਾਮ ਦਾ ਆਗਾਜ਼ ਵੀ ਕੁਛ ਐਸੇ ਗੀਤ ਨਾਲ ਕਰਦੇ ਹਾਂ ਜਿਹਦੇ ਵਿੱਚ ਇੰਤਜ਼ਾਰ ਤੇ ਯਾਦ ਦਾ ਜ਼ਿਕਰ ਹੋ ਰਿਹਾ ਹੈ। ਇਹ ਗੀਤ ਫਿਲਮ ਰਾਮ ਲਖਨ ਤੋਂ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਯਲਗਾਰ ਫਿਲਮ ਤੋਂ।

0: ਉਦਿਤ ਨਾਰਾਇਣ ਤੇ ਕਵਿਤਾ ਕ੍ਰਿਸ਼ਨਾਮੂਰਤੀ ਦੇ ਗਾਏ ਯਲਗਾਰ ਫਿਲਮ ਦੇ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿਚ ਯਾਨੀ 7:30 ਵਜੇ ਸੁਣੋਗੇ ਪੰਜਾਬੀ ਖ਼ਬਰਾਂ।
1: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी कल सवेरे 11 बजे आकाशवाणी ते रेडियो प्रोग्राम मन की बात च देश विदेश के लोगों नाल अपने विचार सांझे करेंगे। सर्वोच्च अदालत के चीफ जस्टिस सूर्यकांत ने कहा, न्याय प्रणाली नूं नागरिकां वल्लों मदद मंगण दी उड़ीक करन दी बजाए लोड़वंदां तक खुद ही पहुंच करनी चाहीदी है। केंद्रीय गृह ते सहकारिता मंत्री अमित शाह ने केरलम दे कुंदरा च शी मार्ट पहलकदमी तहत कई विकास प्रोजैक्टां दा कीता उद्घाटन। कहा, केरलम दे भविख लई नीली अर्थव्यवस्था विच अथाह संभावनावां ने। खजाना मंत्रालय ने सूचित कीता, सारे जनतक बैंक ते देहाती बैंक कल 27 सितंबर नूं खुले रहणगे। उत्तराखंड विच खराब मौसम कारण 4 धाम यात्रा कल तक मुलतवी कीती गई। संबंधित विभागां नूं 24 घंटे अलर्ट रहने के निर्देश। ते एशियाई खेडां विच भारत दियां पुरश ते महिला दोवें कबड्डी टीमां ने ईरान नूं हरा के सोने दे तमगे अपने नाम कीते। ते हुण खबरां विस्थार नाल। प्रधानमंत्री नरेंद्र मोदी कल सवेरे 11 बजे आकाशवाणी ते रेडियो प्रोग्राम मन की बात विच देश ते विदेश के लोगों नाल अपने विचार सांझे करनगे। ਇਹ 138ਵਾਂ ਐਪੀਸੋਡ ਆਕਾਸ਼ਵਾਣੀ ਤੇ ਦੂਰਦਰਸ਼ਨ ਨੈਟਵਰਕ ਦੇ ਨਾਲ ਨਾਲ ਆਕਾਸ਼ਵਾਣੀ ਨਿਊਜ਼ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਆਕਾਸ਼ਵਾਣੀ ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਵੱਖ ਵੱਖ ਖੇਤਰੀ ਭਾਸ਼ਾਵਾਂ 'ਚ ਵੀ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲਮ ਦੇ ਭਵਿੱਖ ਲਈ ਨੀਲੀ ਅਰਥਵਿਵਸਥਾ ਵਿਚ ਅਥਾਹ ਸੰਭਾਵਨਾਵਾਂ ਨੇ ਅਤੇ ਸਹਿਕਾਰੀ ਖੇਤਰ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਕੇਰਲਮ ਦੇ ਕੁੰਦਰਾ ਵਿਚ ਰਾਸ਼ਟਰੀ ਸਹਿਕਾਰੀ ਖਪਤਕਾਰ ਸੰਘ ਦੇ ਭਾਰਤੀ ਸੰਘ ਦੇ ਸ਼ੀ ਮਾਰਟ ਪਹਿਲਕਦਮੀ ਦੇ ਤਹਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਜ਼ਾਦੀ ਤੋਂ ਬਾਅਦ ਕੇਂਦਰ 'ਚ ਸਹਿਕਾਰਤਾ ਮੰਤਰਾਲੇ ਦੀ ਮੰਗ ਕਰ ਰਹੇ ਨੇ। ਨਰਿੰਦਰ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਇਸ ਦਿਸ਼ਾ 'ਚ ਕਦਮ ਚੁੱਕੇ ਗਏ ਨੇ ਜੋ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋਏ ਨੇ। ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਮਾਰਟ ਸੰਕਲਪ ਮਹਿਲਾ ਉਦਮੀਆਂ ਨੂੰ ਬਾਜ਼ਾਰ ਨਾਲ ਜੁੜਨ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰੇਗਾ।
2: NCCF ਦੁਆਰਾ 2500 ਸੇ ਅਧਿਕ ਰਿਟੇਲ ਆਊਟਲੇਟਸ ਕੇ ਸਾਥ ਸਾਥ ਕੇਰਲਮ, ਤਮਿਲਨਾਡੂ ਔਰ ਕਰਨਾਟਕ ਮੇ 300 ਸੇ ਅਧਿਕ ਸ਼੍ਰੀ ਮਾਰਟ ਸਟੋਰ ਭਾਰਤ ਬ੍ਰਾਂਡ ਉਤਪਾਦ ਔਰ ਲੋਕਲ ਉਤਪਾਦ ਇਸਕੇ ਲਈ ਉਪਲਬਧ ਹੋ ਜਾਏਗੇ, ਜਿਸਕੇ ਕਾਰਨ ਪ੍ਰੋਕਿਉਰਮੈਂਟ, ਪ੍ਰੋਸੈਸਿੰਗ, ਬ੍ਰਾਂਡਿੰਗ, ਪੈਕੇਜਿੰਗ ਔਰ ਡਾਇਰੈਕਟ ਰਿਟੇਲ ਮਾਰਕੀਟ, ਇਸ ਸਭੀ ਕਾ ਫਾਇਦਾ ਕਿਸਾਨੋ ਕੋ ਔਰ ਇਸਕੇ ਸਾਥ ਸਾਥ ਮਹਿਲਾ ਉਦਮੀਓ ਕੋ ਮਿਲੇਗਾ।
1: ਸਰਵਉੱਚ ਅਦਾਲਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਨਿਆਂ ਪ੍ਰਣਾਲੀ ਨੂੰ ਨਾਗਰਿਕਾਂ ਵੱਲੋਂ ਮਦਦ ਮੰਗਣ ਦੀ ਉਡੀਕ ਕਰਨ ਦੀ ਬਜਾਏ ਲੋੜਵੰਦਾਂ ਤੱਕ ਖੁਦ ਹੀ ਪਹੁੰਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੀੜਿਤ ਆਪਣੇ ਕਾਨੂੰਨੀ ਅਧਿਕਾਰਾਂ ਤੋਂ ਅਣਜਾਣ ਨੇ ਤੇ ਉਨ੍ਹਾਂ ਨੂੰ ਪਤਾ ਨਹੀਂ ਕਿ ਮਦਦ ਲਈ ਕਿਸ ਜਗ੍ਹਾ ਜਾਣਾ ਹੈ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਬਿਆਨ ਪਟਨਾ 'ਚ ਦੇਸ਼ ਦੇ ਪਹਿਲੇ ਪੀੜਿਤ ਅਧਿਕਾਰ ਕੇਂਦਰ ਦੇ ਉਦਘਾਟਨ ਸਮਾਰੋਹ 'ਚ ਦਿੱਤਾ। ਚੀਫ ਜਸਟਿਸ ਨੇ ਕਿਹਾ ਕਿ ਇਹ ਕੇਂਦਰ ਪੀੜਿਤ ਕੇਂਦਰਿਤ ਕੇਸ ਪ੍ਰਬੰਧਨ ਪ੍ਰਣਾਲੀ ਵਜੋਂ ਕੰਮ ਕਰੇਗਾ ਤੇ ਪੀੜਤਾਂ ਨੂੰ ਉਨ੍ਹਾਂ ਦੇ ਮਾਮਲਿਆਂ ਦੇ ਵੱਖ ਵੱਖ ਗੇੜ ਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰ ਪ੍ਰਾਪਤ ਕਰਨ ਵਿਚ ਵੀ ਸਹਾਇਤਾ ਕਰੇਗਾ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਵੱਖ ਵੱਖ ਕੰਮ ਲਈ ਸਮਾਂ ਹੱਦ ਨਿਰਧਾਰਿਤ ਕੀਤੀ ਜਾਵੇਗੀ ਤੇ ਮਾਮਲਿਆਂ ਦੀ ਪ੍ਰਗਤੀ ਦੀ ਨਿਯਮਿਤ ਤੌਰ ਤੇ ਸਮੀਖਿਆ ਕੀਤੀ ਜਾਵੇਗੀ। ਇਸ ਨਵੇਂ ਕੇਂਦਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੀੜਤਾਂ ਨੂੰ ਨਿਆਂ ਦੇ ਨਾਲ ਨਾਲ ਕਾਨੂੰਨੀ ਪ੍ਰਕਿਰਿਆ ਦੌਰਾਨ ਜ਼ਰੂਰੀ ਮਦਦ ਵੀ ਜ਼ਰੂਰ ਮਿਲੇ। ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਬੱਚਿਆਂ ਵਿਚ ਨਸ਼ੇ ਦੀ ਲੱਤ ਨੂੰ ਸਿਰਫ਼ ਇਕ ਜਨਤਕ ਸਿਹਤ ਮੁੱਦੇ ਵਜੋਂ ਹੀ ਨਹੀਂ ਸਗੋਂ ਬਾਲ ਸੁਰੱਖਿਆ ਦੇ ਮਾਮਲੇ ਵਜੋਂ ਵੀ ਦੇਖਿਆ ਜਾਣਾ ਚਾਹੀਦੈ। ਉਹ ਅੱਜ ਪਟਨਾ 'ਚ ਬਚਪਨ ਨੂੰ ਬਹਾਲ ਕਰਨਾ, ਦੇਖਭਾਲ ਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਦਾ ਨਸ਼ਾਖੋਰੀ ਰੋਕਥਾਮ ਤੇ ਮੁੜ ਵਸੇਬੇ ਵਿਸ਼ੇ ਤੇ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਚੀਫ ਜਸਟਿਸ ਨੇ ਕਿਹਾ,
3: जब कोई बच्चा नशीले पदार्थ के संपर्क में आता है तो उसकी शिक्षा बाधित होती है। परिवार के साथ

0: के संबंध तनावपूर्ण हो जाते हैं, उसके शारीरिक और मानसिक स्वास्थ्य पर प्रतिकूल प्रभाव पड़ता है और वो शोषण, हिंसा, मानव तस्करी और अन्य प्रकार के कई दुर्व्यवहारों के प्रति अधिक संवेदनशील हो जाता है। इसलिए बच्चों में नशीले पदार्थों का सेवन केवल जन स्वास्थ्य की चिंता के रूप में नहीं बल्कि समान रूप से बाल संरक्षण से जुड़ी चिंता के रूप में भी समझा जाना चाहिए।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNEW ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNEW ਜਲੰਧਰ। ਚੋਣ ਕਮਿਸ਼ਨ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ SIR ਦੌਰਾਨ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਬੂਥ ਲੈਵਲ ਅਫਸਰ ਉਹਨਾਂ ਵਿਅਕਤੀਆਂ ਦੇ ਘਰਾਂ ਦਾ ਦੌਰਾ ਕਰਨਗੇ ਤਾਂ ਜੋ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਜਾ ਸਕਣ। BLOs ਫਿਰ ਇਹਨਾਂ ਦਸਤਾਵੇਜ਼ਾਂ ਨੂੰ ECI ਐਂਟੀਟੀ ਪਲੈਟਫਾਰਮ ਤੇ ਅਪਲੋਡ ਕਰਨਗੇ। ਇਹ ਫੈਸਲਾ ਨਵੀਂ ਦਿੱਲੀ ਵਿਚ ਕਮਿਸ਼ਨ ਦੀ ਮੀਟਿੰਗ ਦੌਰਾਨ ਲਿਆ ਗਿਆ। ਕਮਿਸ਼ਨ ਨੇ ਸਪਸ਼ਟ ਕੀਤਾ ਕਿ ਜਿਹੇ ਵਿਅਕਤੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਸੁਣਵਾਈ ਲਈ ਬੁਲਵਾਇਆ ਨਹੀਂ ਜਾਏਗਾ। ਸੁਣਵਾਈਆਂ ਸਿਰਫ ਅਸਾਧਾਰਨ ਹਾਲਾਤ 'ਚ ਹੀ ਆਨਲਾਈਨ ਕੀਤੀਆਂ ਜਾਣਗੀਆਂ। ਜੇਕਰ ਸੁਣਵਾਈ ਜ਼ਰੂਰੀ ਹੋਵੇ ਤਾਂ ਵੋਟਰ ਆਪਣੇ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਆਪਣੇ ਤਰਫੋਂ ਪੇਸ਼ ਹੋਣ ਲਈ ਅਧਿਕਾਰਤ ਕਰ ਸਕਦੇ ਨੇ। ਬਿਹਾਰ ਤੇ ਪੱਛਮੀ ਬੰਗਾਲ ਸਮੇਤ 20 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ SIR ਪ੍ਰਕਿਰਿਆ ਪੂਰੀ ਹੋ ਗਈ ਹੈ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ। ਇਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ਏਟੀਐਮ ਲਿੰਕ ਸ਼ਾਖਾਵਾਂ ਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੌਰਾਨ ਜਨਤਕ ਖੇਤਰ ਦੇ ਕਈ ਬੈਂਕਾਂ ਨੇ ਹੜਤਾਲ ਦੌਰਾਨ ਮਹੀਨੇਵਾਰ ਮੁਫ਼ਤ ਹੱਦ ਤੋਂ ਵੱਧ ਏਟੀਐਮ ਲੈਣ ਦੇਣ ਤੇ ਲੱਗਣ ਵਾਲੀ ਫੀਸ ਮਾਫ਼ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਭਰ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੁਕੇਰੀਆਂ, ਦਸੂਹਾ ਤੇ ਉੜਮੁੜ 'ਚ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ BJP ਆਗੂਆਂ ਤੇ ਵਰਕਰਾਂ ਵੱਲੋਂ ਕਰਵਾਏ ਗਏ ਇੱਕ ਵਿਸ਼ਾਲ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਦਾ ਜ਼ਿਕਰ ਕੀਤਾ। ਸ੍ਰੀ ਸੈਣੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਕੰਮ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬੰਗਲੁਰੂ ਵਿੱਚ IIT ਮਦਰਾਸ ਐਲੂਮਨੀ ਮੀਟ ਸੰਗਮ 'ਚ IIT ਮਦਰਾਸ ਯੂਨੀਕੋਰਨ ਵੈਂਚਰ ਫੰਡ ਦੀ ਸ਼ੁਰੂਆਤ ਕੀਤੀ। ਸ੍ਰੀਮਤੀ ਸੀਤਾਰਮਨ ਨੇ ਭਾਰਤ ਦੇ ਸਿਖਰਲੇ 5 ਅਰਥਚਾਰਿਆਂ ਤੋਂ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਵੱਡੀਆਂ ਅਰਥ ਵਿਵਸਥਾਵਾਂ 'ਚੋਂ ਇੱਕ ਬਣਨ ਦੇ ਬਦਲਾਅ ਨੂੰ ਵੀ ਉਜਾਗਰ ਕੀਤਾ। ਉਤਰਾਖੰਡ ਵਿਚ ਖਰਾਬ ਮੌਸਮ ਕਾਰਨ 4 ਧਾਮ ਯਾਤਰਾ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁੰਬਨ ਨੇ ਦਸਿਆ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਲਿਆ ਗਿਆ। ਸ਼ਰਧਾਲੂਆਂ ਨੂੰ ਮੌਸਮ ਦੀ ਨਿਗਰਾਨੀ ਕਰਨ ਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸ੍ਰੀ ਸੁੰਬਨ ਨੇ ਦਸਿਆ ਕਿ ਮੌਸਮ ਵਿਚ ਸੁਧਾਰ ਹੋਣ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਹੋਏਗੀ। ਇਸ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿਚ ਕੱਲ੍ਹ ਤੱਕ ਮੋਹਲੇਧਾਰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਸਾਰੇ ਜ਼ਿਲ੍ਹਾ ਅਧਿਕਾਰੀਆਂ ਤੇ ਸਬੰਧਤ ਵਿਭਾਗਾਂ ਨੂੰ 24 ਘੰਟੇ ਅਲਰਟ ਰਹਿਣ ਤੇ ਸੰਵੇਦਨਸ਼ੀਲ ਖੇਤਰਾਂ ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ। ਦੇਹਰਾਦੂਨ ਸਮੇਤ ਰਾਜ ਦੇ ਜ਼ਿਆਦਾਤਰ ਹਿੱਸਿਆਂ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ। ਮੀਂਹ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ। ਉਧਰ ਉੱਤਰ ਪ੍ਰਦੇਸ਼ ਵਿਚ ਵੀ ਭਾਰੀ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸੂਬੇ ਦੇ 63 ਜ਼ਿਲ੍ਹੇ ਭਾਰੀ ਮੀਂਹ ਦੀ ਮਾਰ ਹੇਠ ਨੇ ਤੇ ਪੂਰੇ ਸੂਬੇ 'ਚ ਸਿਰਫ ਇੱਕ ਦਿਨ ਵਿਚ ਔਸਤ ਨਾਲੋਂ 19 ਗੁਣਾ ਜ਼ਿਆਦਾ ਮੀਂਹ ਪਿਆ। ਸਾਰੇ ਜ਼ਿਲ੍ਹਿਆਂ 'ਚ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ ਤੇ ਲੋਕਾਂ ਨੂੰ ਸਿਰਫ ਜ਼ਰੂਰੀ ਕੰਮ ਹੋਣ 'ਤੇ ਹੀ ਆਪਣੇ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸੂਬੇ ਦੇ ਕਈ ਹਿੱਸਿਆਂ 'ਚ ਪਿਛਲੇ 36 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ। ਓਡੀਸ਼ਾ ਵਿਚ ਵੀ ਘੱਟ ਦਬਾਅ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਨੇ ਰਾਜ ਦੇ ਕਈ ਹਿੱਸਿਆਂ ਖਾਸ ਕਰਕੇ ਉੱਤਰੀ ਜ਼ਿਲ੍ਹਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਦੋਵਾਂ ਟੀਮਾਂ ਨੇ ਅੱਜ ਜਾਪਾਨ 'ਚ ਏਸ਼ੀਆਈ ਖੇਡਾਂ 2026 'ਚ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ।
2: ਇੰਡੀਆ ਟੇਕ ਗੋਲਡ ਐਂਡ ਇਟਸ ਬੈਕ ਟੂ ਬੈਕ ਗੋਲਸ ਫਾਰ ਟੀਮ ਇੰਡੀਆ ਇਨ ਦ ਵੁਮਨਸ ਕਬੱਡੀ। ਇੰਡੀਆ ਬੈਗ ਦ ਥਰਡ ਗੋਲਡ ਆਫ ਦ ਗੇਮਸ ਐਂਡ ਇਨ ਐਨ ਅਨਬਲੀਵੇਬਲ ਕੰਟੈਸਟ ਇਨ ਐਨ ਐਕਸੈਪਸ਼ਨਲ ਮੈਚ ਵਰਸਸ ਇਰਾਨ ਇਟ ਇਜ਼ ਇੰਡੀਆਸ ਗਰਲਸ ਦੈਟ ਡਿਲੀਵਰ ਗੋਲਡ ਵਾਂਸ ਅਗੇਨ।
1: ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 'ਚ ਇਰਾਨ ਨੂੰ 40-34 ਨਾਲ ਹਰਾ ਕੇ ਅਤੇ ਭਾਰਤੀ ਮਹਿਲਾ ਟੀਮ ਨੇ ਵੀ ਇੱਕ ਤਣਾਅਪੂਰਨ ਫਾਈਨਲ ਮੁਕਾਬਲੇ 'ਚ ਇਰਾਨ ਨੂੰ 37-34 ਨਾਲ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਥਲੈਟਿਕਸ ਵਿੱਚ ਤਜਿੰਦਰਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟਪੁੱਟ ਵਿੱਚ 20.64 ਮੀਟਰ ਦੇ ਥਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ।

0: ਉਸੇ ਦੌਰਾਨ ਸਾਵਨ ਬਰਵਾਲ ਨੇ ਪੁਰਸ਼ਾਂ ਦੇ ਮੈਰਾਥਨ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ, ਜਿਸ ਨਾਲ ਭਾਰਤ ਦੀ 44 ਸਾਲਾਂ ਦੀ ਉਡੀਕ ਖਤਮ ਹੋਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਤੇ ਭਾਰਤੀ ਮਰਦਾਂ ਤੇ ਔਰਤਾਂ ਦੀ ਕਬੱਡੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰਨਾਂ ਤਮਗੇ ਜਿੱਤਣ ਵਾਲੇ ਅਥਲੀਟਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਨੇ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕੇਰਲਮ ਦੇ ਕੁੰਦਰਾ 'ਚ ਸ਼ੀਮਾਟ ਪਹਿਲਕਦਮੀ ਤਹਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਤੇ ਏਸ਼ੀਆਈ ਖੇਡਾਂ 'ਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਦੋਵੇਂ ਕਬੱਡੀ ਟੀਮਾਂ ਨੇ ਈਰਾਨ ਨੂੰ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਤੇ ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਇੱਕ ਪੰਜਾਬੀ ਗੀਤ।

गुलाम लैख लो बंद बंद मेरा ते मेरे यार

ਹੁਣੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਸੰਤੂਰ ਵਾਦਨ ਸੁਣ ਰਹੇ ਸੀ। ਕਲਾਕਾਰ ਸਨ ਪੰਡਿਤ ਸ਼ਿਵ ਕੁਮਾਰ ਸ਼ਰਮਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿਚ ਯਾਨੀ ਰਾਤ 11 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ ਤੇ ਰਾਤ 11:05 ਤੋਂ ਸੁਣੋਗੇ ਅੰਗਰੇਜ਼ੀ ਸਮਾਚਾਰ।

0: ਲਓ ਜੀ ਪਹਿਲੇ ਲੱਕੀ ਕਾਲਰ ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹੈਲੋ
1: ਹੈਲੋ ਪਾਰਥ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਿਹਾ ਹੈ?
1: ਮੇਰੇ ਸੁਖਬੀਰ ਸਿੰਘ ਸ਼ਾਹ ਜੀ ਬੋਲਦਾ।
0: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਵਾਹ ਜੀ ਵਾਹ, ਬਹੁਤ ਵਧੀਆ, ਤੁਹਾਡਾ ਵੀ ਸਵਾਗਤ ਹੈ, ਬਹੁਤ ਵਧੀਆ ਆਵਾਜ਼ ਦੇ ਮਾਲਕ।
0: ਚਲੋ ਸ਼ੁਕਰੀਆ ਜੀ, ਤੁਹਾਡਾ ਪਿਆਰ ਸਦਕਾ ਹੀ ਅਸੀਂ ਹਰ ਸ਼ਨੀਵਾਰ ਮਿਲਾ ਕੇ ਰੱਖਿਆ ਹੋਇਆ, ਤੁਹਾਡੇ ਨਾਲ ਰੂਬਰੂ ਹੋਣ ਦਾ, ਗੱਲਾਂ ਕਰਨ ਦਾ ਇੱਕ ਇਹ ਮੌਕਾ ਹੈ। ਔਰ ਜਦੋਂ ਤੁਹਾਡੇ ਨਾਲ ਗੱਲ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਤੋਂ ਉਸ ਪ੍ਰੋਗਰਾਮ 'ਚ ਪਹੁੰਚੇ ਨੇ, ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ, ਸੁਣ ਰਹੇ ਨੇ।
1: ਹਾਂਜੀ ਹਾਂਜੀ, ਅਤੇ
0: ਇਹ ਦੇਖੋ ਜੀ, ਅਸੀਂ ਤਾਂ ਦੁਆ ਕਰਦੇ ਹਾਂ ਇੱਦਾਂ ਹੀ 40 ਸਾਲ, 50 ਸਾਲ, 100 ਸਾਲ ਇੱਦਾਂ ਹੀ ਸਾਥ ਜਿਹੜਾ ਹੈ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਬਣਿਆ ਰਹੇ। ਅੱਜ ਕਿਹੜੀ ਖਾਸ ਸੌਗਾਤ ਸਾਡੇ ਲਈ?
1: ਜਲੰਧਰ 24 ਘੰਟੇ ਮਨੋਰੰਜਨ ਕਰਦੇ ਸਾਡਾ ਵਧੀਆ ਚੈਨਲ ਹੈ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਲਗਾਤਾਰ ਪਹੁੰਚ ਰਹੇ ਨੇ, ਕਿਉਂਕਿ ਕਾਲਸ ਪ੍ਰੋਗਰਾਮ ਤੁਹਾਡਾ ਹੈ, ਤੁਹਾਡੇ ਕਰਕੇ ਸਜਦਾ ਹੈ। ਔਰ ਜੋ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚਦੇ ਹੋ, ਪਤਾ ਲੱਗ ਜਾਂਦਾ ਹੈ ਕਿ ਦੋਸਤ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ। ਹਾਜ਼ਰੀ ਜਿਹੜੀ ਆ, ਅਟੈਂਡੈਂਸ ਹੈ ਤੁਹਾਡੀ, ਅਸੀਂ ਬਿਲਕੁਲ ਮਾਰਕ ਕਰ ਦਿੰਦੇ ਹਾਂ। ਦੋਸਤ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜੀ ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ ਜੀ।
0: ਦਿੱਲੀ ਦਿਲ ਵਾਲਿਆਂ ਦੀ ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਚ।
1: ਥੈਂਕ ਯੂ, ਧੰਨਵਾਦ ਜੀ, ਧੰਨਵਾਦ।
0: ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ, ਤੁਹਾਡਾ ਕੀ ਹਾਲ ਹੈ?
1: ਬਸ ਠੀਕ ਹੀ ਹੈ, ਬਾਰਿਸ਼ ਲੱਗੀ ਇਸ ਟਾਈਮ।
0: ਅੱਛਾ ਜੀ, ਮਤਲਬ
1: ਹੁਣ ਖੂਬ ਛੂ ਹੈ, ਬਾਰਿਸ਼ ਲੱਗੀ ਹੈ, ਵਰਦੀ ਪਈ ਹੈ।
0: ਕੀ ਬਾਤ ਹੈ, ਫਿਰ ਤੇ ਜਲੰਧਰ ਵੀ ਥੋੜਾ ਜਿਹਾ ਜਿਹੜਾ ਬਾਰਿਸ਼ ਹੈ, ਮੈਂ ਤਾਂ ਹੀ ਕਿਹਾ ਥੋੜੀ ਜਿਹੀ ਜਿਹੜੀ ਠੰਡ ਹੈ ਨਾ ਇੱਧਰ ਵੀ ਭੇਜ ਦਿਓ, ਕਿਉਂਕਿ ਜਲੰਧਰ ਦੇ ਵਿੱਚ ਜਿਹੜਾ ਤਾਪਮਾਨ ਹੈ ਥੋੜਾ ਜਿਹਾ ਗਰਮ ਚੱਲ ਰਿਹਾ। ਰਾਤ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਠੀਕ ਹੋ ਜਾਂਦਾ, ਪਰ ਫਿਰ ਵੀ ਜਿਹੜੀ ਮੀਂਹ ਵਾਲਾ ਹੈਗਾ ਹੈ ਨਾ, ਉਹਦਾ ਜਿਹੜਾ ਬਰਸਾਤ ਦਾ ਮਜ਼ਾ ਹੈ ਉਹ ਸਾਡੇ ਵੱਲ ਫਿਰ ਭੇਜ ਹੀ ਦਿਓ ਤੁਸੀਂ। ਚਲੋ ਠੀਕ ਹੈ ਜੀ, ਮੰਨ ਲੈਂਦੇ ਹਾਂ, ਤੁਸੀਂ ਭੇਜੋਗੇ ਸਾਨੂੰ ਪਤਾ ਲੱਗ ਜਾਏਗਾ ਜੀ ਸਾਡੇ ਕੋਲ ਪਹੁੰਚ ਗਈ ਹੈ। ਚਲੋ ਠੀਕ ਹੈ ਜੀ, ਜ਼ਿੰਮਾ ਤੁਸੀਂ ਸਾਨੂੰ ਦੱਸ ਦਿੱਤਾ ਹੈ, ਕੋਸ਼ਿਸ਼ ਹੈ ਤੁਹਾਨੂੰ ਜ਼ਰੂਰ ਅਸੀਂ ਐਂਟਰਟੇਨ ਕਰੀਏ, ਤੁਹਾਨੂੰ ਜ਼ਰੂਰ ਉਹ ਗੀਤ ਪਸੰਦ ਆਏ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਥੈਂਕ ਯੂ, ਧੰਨਵਾਦ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਚੰਡੀਗੜ੍ਹ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਚ। ਹੋਰ ਸੁਣਾਓ, ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਮੌਸਮ ਠੀਕ ਹੋ ਗਿਆ।
0: ਅੱਛਾ ਜੀ, ਮੌਸਮ ਚੇਂਜ ਹੋ ਗਿਆ?
1: ਹਾਂ ਜੀ ਹਾਂ।
0: ਤੇ ਮੀਂਹ ਕਣੀ ਦਾ ਬਚਾ ਹੈ ਜਾਂ ਮੌਸਮ ਕਿਵੇਂ ਦਾ ਹੈ?
1: ਆਸ-ਪਾਸ ਪੈ ਗਿਆ ਜੀ ਸਾਡੇ ਇੱਧਰ ਨੂੰ ਜੀ।
0: ਅੱਛਾ, ਆਲੇ ਦੁਆਲੇ ਮਤਲਬ ਮੀਂਹ ਪੈ ਗਿਆ ਤੇ ਚੰਡੀਗੜ੍ਹ ਦਾ ਬਚਾ ਹੀ ਹੈ ਹਲੇ?
1: ਹਾਂ ਜੀ ਹਾਂ।
0: ਚਲੋ ਥੋੜਾ ਜਿਹਾ ਮੀਂਹ ਜਿਹੜਾ ਹੈ ਤੁਸੀਂ ਜਲੰਧਰ ਭੇਜ ਦਿਓ, ਕਿ ਚੰਡੀਗੜ੍ਹ ਤਾਂ ਵੈਸੇ ਹੀ ਹਰਿਆਲੀ ਬੜੀ ਹੈ, ਉੱਥੇ ਤੇ ਗਰਮੀ ਬਹੁਤ ਹੀ ਘੱਟ ਲੱਗਦੀ ਹੈ ਮੈਂ ਮੰਨ ਸਕਦਾ। ਤੇ ਜਲੰਧਰ ਦੇ ਵਿੱਚ ਜਿਹੜਾ ਹੈ ਇਸ ਵੇਲੇ ਟੈਂਪਰੇਚਰ ਥੋੜਾ ਜਿਹਾ ਹਾਈ ਹੈ ਦੁਪਹਿਰ ਨੂੰ, ਤੇ ਇਸ ਕਰਕੇ ਮੀਂਹ ਜਿਹੜਾ ਹੈ ਤੁਸੀਂ ਇੱਧਰ ਨੂੰ ਭੇਜ ਦਿਓ। ਹਾਂ, ਬੱਦਲਬਾਹੀ ਥੋੜੀ ਜਿਹੀ ਬਣੀ ਰਹੇ, ਠੰਡੀ ਠੰਡੀ ਹਵਾ ਚੱਲੇ ਨਾ, ਫੇਰ ਤੇ ਨਜ਼ਾਰਾ ਹੀ ਕੁਛ ਹੋਰ ਹੁੰਦਾ ਹੈ। ਤੇ ਅੱਜ ਗੀਤ ਕਿਹੜਾ ਸੁਣਨਾ ਹੈ? ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

ਖਾਦਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਪੁੱਗ, ਨਿਸ਼ਾਨ ਸਿੰਘ ਪੁੱਗ, ਸੀਰਤ ਕੌਰ, ਕੀਰਤ ਕੌਰ ਦਾਤੀ, ਜਸਵੰਤ ਕੌਰ। ਨਮਸਕਾਰ, ਕੋਈ ਵੀ ਗੀਤ ਸੁਣਾ ਦਿਓ। ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਲਵਈ ਤੋਂ ਗੁਲਾਬਦਾਸ ਮਾਨਕਪੁਰੀ, ਲੱਛਣਪੁਰ ਸੇ ਵਿਸ਼ਵਨਾਥ ਸਾਹੂ, ਉਹਨਾਂ ਦਾ ਪੂਰਾ ਪਰਿਵਾਰ, ਸਾਧੂਲ ਸ਼ਹਿਰ ਓਮ ਪ੍ਰਕਾਸ਼ ਚੌਹਾਨ, ਮਨੁ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਉਹਨਾਂ ਨੇ ਸਾਨੂੰ ਯਾਦ ਕੀਤਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਆਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਕਹਿੰਦੇ ਨੇ ਕੋਈ ਵੀ ਗੀਤ ਜ਼ਰੂਰ ਸੁਣਾ ਦਿਓ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਚੌਧਰੀ ਮਾਰਕੀਟ ਅਬੋਹਰ ਰੋਡ ਮਲੋੜ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਪਰਮਿੰਦਰ ਸ਼ਰਮਾ, ਰਵਿੰਦਰ ਉਰਾਦੇ, ਮਨਫੁੱਲ, ਹੁਣਾਂ ਨੇ ਸਾਨੂੰ ਯਾਦ ਕੀਤਾ ਕਿ ਗੀਤ ਕਿਸੇ 'ਚ ਵੀ ਸਾਨੂੰ ਸ਼ਾਮਿਲ ਕਰਨ ਨੂੰ ਕਿਹਾ। ਬਿਲਕੁਲ ਜੀ, ਤੁਹਾਨੂੰ ਅਸੀਂ ਸ਼ਾਮਿਲ ਕਰ ਲਿਆ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਆ ਗਏ ਨੇ, ਆਓ ਗੱਲਬਾਤ ਕਰਦੇ ਆ। ਹੈਲੋ
1: ਪਾਰਸ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਜੀ।
0: ਹੋਰ ਸੁਣਾਓ, ਘਰ ਪਰਿਵਾਰ ਚੜ੍ਹਦੀ ਕਲਾ?
1: ਹਾਂਜੀ, ਕੁਸ਼ਲ ਮੰਗਲ ਹੈ ਜੀ।
0: ਚਲੋ, ਕੁਸ਼ਲ ਮੰਗਲ ਹੀ ਚਾਹੀਦਾ, ਅਸੀਂ ਤਾਂ ਚਾਹੁੰਦੇ ਹਾਂ ਇੱਦਾਂ ਹੀ ਤੁਹਾਡਾ ਪਿਆਰ ਸਾਥ ਆਕਾਸ਼ਵਾਣੀ ਜਲੰਧਰ ਦੇ ਨਾਲ ਬਣਿਆ ਰਹੇ। ਅੱਜ ਫਿਰ ਖਾਸ ਕੀ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਸੁਣਾ ਦੋ ਤੁਹਾਡੇ ਪਸੰਦ ਦਾ ਕੋਈ।
0: ਮੇਰੀ ਪਸੰਦ ਆ, ਠੀਕ ਹੈ ਜੀ, ਜ਼ਿੰਮਾ ਤੁਸੀਂ ਸਾਨੂੰ ਦੇ ਦਿੱਤਾ, ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਤੁਹਾਡੀ ਪਸੰਦ ਦੀ ਤਰ੍ਹਾਂ ਤੁਹਾਨੂੰ ਗੀਤ ਪਸੰਦ ਆਏ। ਸੋ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਠੀਕ, ਓਕੇ ਜੀ।

0: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਅਨੁਸਾਰ ਠੀਕ 12 ਵੱਜ ਚੁੱਕੇ ਨੇ। ਹੁਣ ਤੋਂ ਠੀਕ 12 ਵਜੇ ਤੋਂ ਲੈ ਕੇ ਕੁਝ ਤੱਕ ਮਤਲਬ ਇੱਕ ਘੰਟਾ ਪੂਰਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਨੰਬਰ ਮਿਲਾ ਕੇ ਦੋਸਤ ਦੂਸਰੇ ਆਵਰਸ ਦੇ ਮਤਲਬ ਦੂਜੇ ਘੰਟੇ ਦੇ ਪਹਿਲੇ ਲੱਕੀ ਕਾਲਰ ਦੋਸਤ ਕਿਹੜੇ ਬਣੇ ਨੇ ਉਹ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ ਹਾਂਜੀ, ਕੌਣ ਬੋਲ ਰਹੇ ਨੇ?
1: ਨਮਸਕਾਰ ਜੀ,
0: ਕੌਣ ਬੋਲ ਰਹੇ ਨੇ? ਕਿਆ ਬਾਤ ਹੈ ਕਾਂਤਾ ਜੀ, ਬਹੁਤ ਬਹੁਤ ਸਵਾਗਤ ਹੈ ਆਪਕੇ ਆਪਣੇ ਪ੍ਰੋਗਰਾਮ ਸੌਗਾਤ ਮੇ।
1: ਹਾਂਜੀ
0: ਹਾਂਜੀ, ਸੁਣਾਈਏ ਹਿਮਾਚਲ ਕਾ ਕਿਆ ਹਾਲ ਚਾਲ ਹੈ?
1: ਬਾਰਿਸ਼ ਲੱਗ ਰਹੀ ਜੀ ਬਾਹਰ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨਹੀਂ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੀ ਹਾਲ ਚਾਲ ਹੈ, ਕੌਣ ਬੋਲ ਰਹੇ ਨੇ? ਕੀ ਬਾਤ ਹੈ, ਜਲੰਧਰ ਵਾਲੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਚ। ਦੇਖੋ ਜੀ, ਜੀ ਜੀ ਸ਼ੁਕਰੀਆ। ਮੈਂ ਕਹਿਣ ਲੱਗਾ ਸੀ ਵੀ ਦੇਖੋ ਜੀ, ਸਾਰਿਆਂ ਨੇ ਆਪਣਾ ਹਾਲ ਚਾਲ ਦੱਸ ਦਿੱਤਾ ਹੈ ਵੀ ਸਾਡਾ ਮੌਸਮ ਵਧੀਆ ਬਣ ਗਿਆ। ਮੈਂ ਤਾਂ ਅੱਗੇ ਬੜੀ ਦੇਰ ਦਾ ਰਿਕੁਐਸਟ ਕਰ ਰਿਹਾ ਸਭ ਨੂੰ, ਜਲੰਧਰ 'ਚ ਵੀ ਥੋੜ੍ਹਾ ਜਿਹਾ ਮੌਸਮ ਜਿਹੜਾ ਹੈ ਠੰਡਾ ਕਰ ਦਿਓ। ਹਾਂ, ਫਰਕ ਤਾਂ ਪੈ ਗਿਆ, ਪਰ ਦੁਪਹਿਰ ਨੂੰ ਹਲੇ ਵੀ ਗਰਮੀ ਹੈ। ਜਿੱਥੇ ਮੀਂਹ ਪੈ ਰਿਹਾ ਜ਼ਿਆਦਾ, ਉਹ ਮੀਂਹ ਥੋੜ੍ਹਾ ਜਿਹਾ ਇੱਧਰ ਨੂੰ ਆ ਜਾਵੇ ਤਾਂ ਕਿ ਮੌਸਮ ਜਿਹੜਾ ਥੋੜ੍ਹਾ ਜਿਹਾ ਚੇਂਜ ਜਲਦੀ ਹੋ ਜਾਵੇ। ਜੀ, ਅਤੇ ਅੱਜ ਗੀਤ ਕਿਹੜਾ ਸੁਣਨਾ ਹੈ? ਬਿਲਕੁਲ ਜੀ। ਹੈਲੋ ਬੇਬੀ, ਹਾਉ ਆਰ ਯੂ? ਓਕੇ, ਵਟਸ ਯੂਰ ਨੇਮ? ਕਿਆ ਬਾਤ ਹੈ, ਹਾਉ ਸਵੀਟ। ਕੌਨ ਸੀ ਕਲਾਸ ਮੇ ਪੜ੍ਹਤੇ ਹੋ ਆਪ? ਓਕੇ, ਔਰ ਰੇਡੀਓ ਸੁਣਤੇ ਹੋ ਆਪ? ਕਿਆ ਬਾਤ ਹੈ, ਫਿਰ ਤੋ ਬਹੁਤ ਅੱਛਾ ਹੈ, ਹਮ ਬਹੁਤ ਲੱਕੀ ਹੈ ਕਿ ਇਤਨੀ ਛੋਟੀ ਸੀ ਸਮਾਲ ਵੰਡਰ ਗਰਲ ਰੇਡੀਓ ਕੋ ਸੁਣਤੀ ਹੈ, ਹਮੇ ਸੁਣਤੀ ਹੈ। ਔਰ ਸਟੱਡੀ ਕਰਤੇ ਹੋ ਆਪ? ਚਲੋ, ਹਮਾਰੀ ਬੈਸਟ ਵਿਸ਼ਿਜ਼ ਹੈ, ਆਪ ਐਸੇ ਹੀ ਮਨ ਲਗਾ ਕੇ ਪੜ੍ਹੋ ਔਰ ਖੂਬ ਸਾਰਾ ਨਾਮ ਰੌਸ਼ਨ ਕਰੋ, ਮੰਮਾ ਪਾਪਾ ਕਾ, ਆਪਣਾ ਵੀ। ਥੈਂਕ ਯੂ। ਚਲੀਏ, ਮੈਂ ਆਪਕੀ ਪਸੰਦ ਕੇ ਲੀਏ, ਆਪ ਡਾਂਸ ਖੇਲਣ ਕੇ ਲੀਏ, ਬਿਲਕੁਲ ਜੀ, ਇਸਕੇ ਬਾਅਦ ਮੈਂ ਬਹੁਤ ਸਾਰੇ ਪੈਪੀ ਸੌਂਗ ਲਗਾ ਦੇਤਾ ਹੂੰ। ਚਲੀਏ, ਠੀਕ ਹੈ ਜੀ, ਫੋਨ ਕਰਨੇ ਕੇ ਲੀਏ ਬਹੁਤ ਬਹੁਤ ਸ਼ੁਕਰੀਆ।
2: ਓਕੇ ਜੀ, ਬਾਏ ਬਾਏ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ?
1: ਜੀ ਮੈਂ ਮਨਜੀਤ ਮਲੀ ਸਾਹਿਬ।
0: ਮਨਜੀਤ ਮਨੀ ਜੀ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਚ।
1: ਹਾਂਜੀ, ਠੀਕ ਠਾਕ ਸਰ ਜੀ?
0: ਬਹੁਤ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਹੈ?
1: ਠੀਕ ਠਾਕ ਸਰ ਜੀ।
0: ਚਲੋ ਠੀਕ ਠਾਕ ਹੀ ਚਾਹੀਦਾ। ਹੋਰ ਸੁਣਾਓ, ਤੁਹਾਡਾ ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਹੈ? ਮੌਸਮ ਨੇ ਕਰਵਟ ਲੈ ਲਈ ਹੈ ਕਿ ਨਹੀਂ? ਮੈਂ ਕਿਹਾ ਜੀ, ਮੌਸਮ ਨੇ ਕਰਵਟ, ਮੌਸਮ ਕਿਵੇਂ ਦਾ? ਮੌਸਮ ਥੋੜਾ ਜਿਹਾ ਚੇਂਜ ਵਾਕੇ ਹੋ ਗਿਆ। ਤੇ ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?
1: ਸਰ ਜੀ ਲਾ ਦੋ ਤੁਸੀਂ।
0: ਠੀਕ ਹੈ ਜੀ, ਰਵਿੰਦਰ ਗਰੇਵਾਲ ਹੁਣਾਂ ਦੀ ਆਵਾਜ਼ 'ਚ ਤੁਹਾਡੇ ਤੱਕ ਗੀਤ ਪਹੁੰਚਾ ਰਹੇ ਹਾਂ ਜੀ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ।

0: ਲਾਲਚੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਨਮਸਕਾਰ ਪਾਰਸ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਭੂਸ਼ਣ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਮਿਹਰਬਾਨੀ ਜੀ।
0: ਹੋਰ ਸੁਣਾਓ, ਕੀ ਹਾਲ ਚਾਲ ਹੈ?
1: ਬੜੇ ਵਧੀਆ ਨੇ ਹਾਲ ਚਾਲ, ਕੰਮ ਦਾ ਮੰਦਾ ਹਾਲ ਚਾਲ ਵਧੀਆ ਨੇ।
0: ਅੱਛਾ ਜੀ, ਕਿਉਂ ਕੰਮ ਦਾ ਮੰਦਾ ਹਾਲ ਕਿਉਂ ਹੈ?
1: ਕੰਮ ਬਸ ਸਰਾਥ ਨੂੰ ਚੱਲ ਕੇ ਕੰਮ ਮੰਦਾ ਪੈ ਜਾਂਦਾ ਜੀ ਬਿਲਕੁਲ।
0: ਚਲੋ ਅਸੀਂ ਦੁਆ ਕਰਦੇ ਹਾਂ, ਕੋਈ ਗੱਲ ਨੀ, ਅੱਗੇ ਨਵਰਾਤਰਿਆਂ ਚ ਤਾਂ ਦੁੱਗਣਾ ਕੰਮ ਹੋਵੇ।
1: ਹਾਂਜੀ, ਨਰਾਤੇ ਚੱਲ ਪੈਂਦੇ ਜੀ
0: ਜੀ, ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ?
1: ਹਰਜੀਤ ਹਰਮਨ ਜੀ ਦਾ ਚਾਦਰ ਸੁਣਾ ਦਿਓ ਗਾਣਾ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ ਜੀ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਲੋਕ ਤਸਕਰੀ ਚੱਲ ਰਸਕਣੀਆਂ ਜੀ।
0: ਰਸਕਣੀਆਂ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ 'ਚ। ਹੋਰ ਸੁਣਾਓ, ਹਾਲ ਚਾਲ, ਕੰਮ ਕਾਜ ਕਿਵੇਂ ਚੱਲ ਰਿਹਾ?
1: ਕੰਮ ਠੀਕ ਹੀ ਹੈ ਅਸੀਂ।
0: ਚਲੋ ਠੀਕ ਹੀ ਚਾਹੀਦਾ ਜੀ, ਅਸੀਂ ਤਾਂ ਦੁਆ ਕਰਦੇ ਹਾਂ ਹੋਰ ਚੜ੍ਹਦੀ ਕਲਾ 'ਚ ਬਹੁਤ ਵਧੀਆ ਰਵੇ।
1: ਠੀਕ ਹੈ
0: ਜੀ, ਅਤੇ ਅੱਜ ਖਾਸ ਗੀਤ ਕਿਹੜਾ ਸੁਣਨਾ ਹੈ?
1: ਅੱਜ ਕੁਲਜੀਤ ਮਾਂਗਾ ਸਾਹਿਬ ਦਾ ਗੀਤ ਸੁਣਾ ਲਓ, ਤੇਰੇ ਟਿੱਲੇ ਤੋਂ ਸੁਰ ਰਦੀ ਦੀ ਹੈਗੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਬਹੁਤ ਬਹੁਤ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ, ਮਨਜੀਤ ਕੌਰ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ, ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਦੀਪ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਮੰਡੀ ਹਰਜੀ ਰਾਮ ਮਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਉਹਨਾਂ ਦਾ ਪੂਰਾ ਗਰਗ ਪਰਿਵਾਰ, ਮੇਹਸ ਗਿੱਡ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਅਤੇ ਗੁਰਮਤ, ਪਵਨਾਲ ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਅਤੇ ਉਹਨਾਂ ਦਾ ਪੂਰਾ ਪਰਿਵਾਰ ਸੁਣਨਾ ਚਾਹੁੰਦੇ ਨੇ ਮਾਸਟਰ ਸਲੀਮ ਹੋਣਾ ਦੀ ਆਵਾਜ਼ 'ਚ। ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਲਾਜੀ ਅਗਲੀ ਚਿੱਠੀ ਜੋ ਸਾਡੇ ਕੋਲ ਪਹੁੰਚੀ ਹੈ ਚੱਕਲਾ ਬਾਜ਼ਾਰ ਸਮਾਣਾ ਤੋਂ ਬਾਪੂ ਰਾਜ ਖੁਸ਼ਦਿਲ ਸੰਗੀਤਾ ਜਿੰਦਲ ਹਸਮੁਖ ਜਿੰਦਲ ਉਹਨਾਂ ਨੇ ਭੇਜੀ ਹੈ ਚੰਡੀਗੜ੍ਹ ਤੋਂ ਸਤੀਸ਼ ਸ਼ਨੇਜਾ ਬਿਮਲਾ ਨੇਜਾ ਉਹਨਾਂ ਨੇ ਸਾਨੂੰ ਯਾਦ ਕੀਤਾ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਅਨਰੇਜਾ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਉਹਨਾਂ ਦੀ ਚਿੱਠੀ ਜਿਹੜੀ ਹੈ ਸਾਡੇ ਕੋਲ ਪਹੁੰਚੀ ਹੈ ਮੁਹੰਮਦ ਸੌਤਰ ਟਾਣੀ ਰਤੀਆ ਤੋਂ ਜੀਵਨ ਸਿੰਘ ਭੂਗ ਛੰਟੀ ਸਿਮਰਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਅਗਲੀ ਚਿੱਠੀ ਜਿਹੜੀ ਸਾਡੇ ਕੋਲ ਪਹੁੰਚੀ ਹੈ ਜੀ ਭੇਜਣ ਵਾਲੇ ਦੋਸਤ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵਿਪੀਰ ਅਸ਼ੋਕ ਸੁਸ਼ੀਲ ਬੀ ਕੇ ਕੈਲਾਸ਼ ਅਨੀਤਾ ਮਮਤਾ ਮੇਗਾ ਪੂਜਾ ਗਗਨ ਗੁੰਜਨ ਰਮਾ ਕੁੰਨਲ ਨਿਧੀ ਹਰੀਸ਼ ਤੀਸ਼ ਰਗੇਸ਼ ਵਿਨੋਦ ਅਤੇ ਪੂਰਾ ਪੂਰੀ ਪਰਿਵਾਰ ਉਹਨਾਂ ਸਾਰੇ ਦੋਸਤਾਂ ਦੀ ਮਿਲਜੁਲੀ ਫਰਮਾਇਸ਼ ਅਤੇ ਸਤਿੰਦਰ ਸਰਤਾਜ ਉਹਨਾਂ ਦਾ ਆਵਾਜ਼ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਮਿਲਦੇ ਹਾਂ ਇਸ ਗੀਤ ਤੋਂ ਬਾਅਦ

ਚਿੱਠੀ ਜਿਹੜੀ ਹੈ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਜਿੱਥੇ ਰਤ ਸਿੰਘ ਜ਼ਿਰਾ ਜਗਜੀਤ ਸਿੰਘ ਟਹਿਲ ਸਿੰਘ ਬੂਟਾ ਸਿੰਘ ਹਰਨਾਮ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ ਕਸਬਾ ਬਰਾੜ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਪ੍ਰਿਅੰਕਾ ਜੈਪ੍ਰਕਾਸ਼ ਨੂੰ ਹਰਨਾਮ ਅਤੇ ਉਹਨਾਂ ਦਾ ਪੂਰਾ ਪਰਿਵਾਰ ਵਿਜੇ ਮਲਹੋਤਰਾ ਰਾਹੁਲ ਮਲਹੋਤਰਾ ਆਸ਼ੀਸ਼ ਮਲਹੋਤਰਾ ਅਮਨ ਮਲਹੋਤਰਾ ਉਹਨਾਂ ਨੇ ਸਾਨੂੰ ਫਾਜ਼ਿਲਕਾ ਤੋਂ ਯਾਦ ਕੀਤਾ ਬਹੁਤ ਬਹੁਤ ਸ਼ੁਕਰੀਆ ਡਾਵਾਣੀ ਹਰਿਆਣਾ ਤੋਂ ਜੇ ਕੇ ਬਕੋਲੀਆ ਸ਼੍ਰੀਮਤੀ ਸੁਨੀਤਾ ਸੰਜੇ ਅਤੇ ਮੀਨੂ ਬਕੋਲੀਆ ਪਟੇਲ ਨਗਰ ਮਲੋੜ ਪੰਜਾਬ ਤੋਂ ਰਮੇਸ਼ ਕੁਮਾਰ ਜਜੋਰੀਆ

ਡੀਟੀਐਸ ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 1:01 ਸਮਾਂ ਹੋ ਰਿਹਾ ਪੰਜਾਬੀ ਨਾਟਕ ਜੈ ਪੰਚਾਲ ਗੁਰੂ ਜੀ।

0: ਮੈਂ ਤੁਰੇ ਭਾਈ ਸਾਹਿਬ, ਅੱਧੀ ਰਾਤ ਹੋ ਗਈ ਹੈ, ਤੁਸੀਂ ਹਾਲੇ ਵੀ ਟਹਿਲੀ ਜਾ ਰਹੇ ਹੋ, ਨੀਂਦ ਨਹੀਂ ਆਉਂਦੀ।
1: ਦੁਰਈ ਸਿੰਘ, ਆਪਾਂ ਪੰਚਾਲ ਕੁਰੀਚੀ ਦੇ ਰਾਜਵੰਸ਼ ਵਿੱਚੋਂ ਹੈ, ਇਸ ਕੈਦਖਾਨੇ ਵਿੱਚ ਫਸ ਕੇ ਬੇਚੈਨ ਹੋ ਰਹੇ। ਕੰਪਨੀ ਸਰਕਾਰ ਨੇ ਆਪਾਂ ਦੋਹਾਂ ਸਣੇ 36 ਜਣਿਆਂ ਨੂੰ ਇੱਥੇ ਕੈਦ ਕੀਤਾ ਹੋਇਆ, ਉਹ ਵਿਚਾਰੇ ਸਾਰੇ ਹੀ ਸਾਡੀ ਵਜ੍ਹਾ ਨਾਲ ਤਕਲੀਫਾਂ ਝੱਲ ਰਹੇ ਨੇ, ਫਿਰ ਮੈਨੂੰ ਨੀਂਦ ਕਿੱਦਾਂ ਆਏਗੀ?
2: ਭਾਣਜਿਆ,
1: ਮਾਮਾ ਜੀ, ਤੁਸੀਂ ਇੱਥੇ?
2: ਓਏ, ਤੁਸੀਂ ਦੋਵੇਂ ਭਰਾ ਪਿੰਜਰੇ ਵਿੱਚ ਨੱਕੇ ਹੋਏ ਸ਼ੇਰਾਂ ਵਾਂਗ ਦਹਾੜਦੇ ਹੋ, ਤੁਹਾਨੂੰ ਭਰੋਸਾ ਦੇਣ ਆਇਆ ਹੈ ਭਾਣਜਿਆ?
1: ਕੀ ਦੱਸੀਏ ਮਾਮਾ ਜੀ, ਪਿਛਲੇ ਸਾਲ ਭਾਦੋਂ ਦੇ ਮਹੀਨੇ ਸਾਨੂੰ ਗ੍ਰਿਫਤਾਰ ਕੀਤਾ ਸੀ, 16 ਮਹੀਨੇ ਹੋ ਗਏ ਇੱਥੇ ਡੱਕਿਆ ਹੋਇਆਂ ਨੂੰ। ਉਦੋਂ ਤੋਂ ਮੈਂ ਚੁੱਪ ਸੀ ਕਿ ਸ਼ਾਇਦ ਕੰਪਨੀ ਸਰਕਾਰ ਸਾਨੂੰ ਰਿਹਾਅ ਕਰ ਦੇਗੀ, ਪਰ ਹੁਣ ਰਿਹਾਈ ਦੀ ਕੋਈ ਆਸ ਨਹੀਂ ਦਿਸਦੀ। ਸਾਡੇ ਜੇਰੇ ਅਤੇ ਸਬਰ ਦੀ ਸਖ਼ਤ ਅਜ਼ਮਾਇਸ਼ ਹੋ ਰਹੀ ਹੈ ਮਾਮਾ ਜੀ।
2: ਸੁਣੋ ਏ ਭਾਣਜਿਆ, ਜੇ ਮੈਂ ਕੰਪਨੀ ਦੀ ਹਾਂ ਵਿੱਚ ਹਾਂ ਮਿਲਾਵਾਂ ਤਾਂ ਰਿਹਾਈ ਜ਼ਰੂਰ ਹੋਵੇਗੀ, ਨਾਲ ਹੀ ਅਮਨ ਦੀ ਪੇਸ਼ਕਸ਼ ਕਰਕੇ ਇਕਰਾਰਨਾਮਾ ਕਰ ਲਈਏ ਤਾਂ ਆਪਾਂ ਕਿਸੇ ਪਰੇਸ਼ਾਨੀ ਤੋਂ ਬਗੈਰ ਬੜੇ ਹੀ ਆਰਾਮ ਨਾਲ ਰਾਜ ਕਰ ਸਕਦੇ ਹਾਂ।
1: ਇਹ ਤੁਸੀਂ ਕੀ ਕਹਿ ਰਹੇ ਹੋ ਮਾਮਾ ਜੀ, ਇਕਰਾਰਨਾਮਾ ਅਮਨ ਦੀ ਪੇਸ਼ਕਸ਼ ਨਾਲ? ਉਹ ਵੀ ਉਸ ਕੰਪਨੀ ਸਰਕਾਰ ਨਾਲ ਜਿਸ ਨੇ ਮੇਰੇ ਭਰਾ ਨੂੰ ਰਾਜ ਮਰਿਆਦਾ ਤੋਂ ਬਗੈਰ ਫਾਂਸੀ

0: ਦੀ ਸਜ਼ਾ ਦਿੱਤੀ ਸੀ।
1: ਆ ਮੈਂ ਤੁਰੇ ਜਰਾ ਠੰਡੇ ਦਿਮਾਗ ਨਾਲ ਅੰਗਰੇਜ਼ਾਂ ਦੀ ਫੌਜੀ ਤਾਕਤ ਬਾਰੇ ਸੋਚ। ਸਾਰੇ ਉੱਤਰੀ ਸੂਬਾਈ ਸਾਮਰਾਜ ਅੰਗਰੇਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ। ਤੂੰ ਇੱਕ ਛੋਟੇ ਜਿਹੇ ਰਾਜ ਦਾ ਹੁਕਮਰਾਨ ਭਲਾ ਕਿੱਦਾਂ ਜਿੱਤ ਸਕੇਗਾ ਉਹਨਾਂ ਨੂੰ?
0: ਮਾਮਾ ਜੀ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਸੁਝਾਅ ਦੇ ਰਹੇ ਹੋ, ਪਰ ਮੈਂ ਇਹ ਸਭ ਕੁਝ ਨਹੀਂ ਕਰ ਸਕਾਂਗਾ। ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਮੈਂ ਆਪਣੀ ਤਾਕਤ ਗੁਆ ਬੈਠਾ ਹਾਂ। ਮੈਂ ਫੈਸਲਾ ਕਰ ਲਿਆ ਕਿ ਜੀਣਾ ਜਾਂ ਮਰਨਾ। ਇਹ ਰੌਲਾ ਕੀ ਹੈ?
1: ਜੇਲ੍ਹ ਦੇ ਦਰਵਾਜ਼ੇ ਕੋਲ ਕੋਈ ਹੰਗਾਮਾ ਹੋਇਆ ਲੱਗਦਾ ਹੈ।
2: ਸਾਥੀਓ, ਖਬਰਦਾਰ, ਜੇਲ੍ਹ ਦਾ ਕੋਈ ਸਿਪਾਹੀ ਬਚ ਕੇ ਨਾ ਜਾਵੇ, ਚੁਣ ਚੁਣ ਕੇ ਬਾਹਰ ਸੁੱਟੋ।
0: ਦੁਰਈ ਸਿੰਘ, ਆਵਾਜ਼ ਤਾਂ ਸਿਰਫ ਦਰਿਆ ਦੀ ਹੀ ਲੱਗਦੀ ਹੈ, ਦੇਖ ਤਾਂ ਇਹ ਹੋ ਕੀ ਰਿਹਾ?
3: ਭਾਈ ਸਾਹਿਬ, ਸਾਡੇ ਸਿਪਾਹੀ ਦਾ ਟੋਲਾ ਜਲੰਧਰ ਆ ਵੜਿਆ ਹੈ। ਉਹਨਾਂ ਨੇ ਜੇਲ੍ਹ ਦੀ ਕੰਧ ਢਾਹ ਢੇਰੀ ਕਰ ਸੁੱਟੀ ਹੈ। ਹੁਣ ਲੱਗਦਾ ਹੈ ਇੱਥੋਂ ਦੇ ਸਿਪਾਹੀਆਂ ਅਤੇ ਪਹਿਰੇਦਾਰਾਂ ਦੀ ਵਾਰੀ ਹੈ।
0: ਸਾਡੀ ਕਿਸਮਤ ਚੰਗੀ ਹੈ, ਜਿਹੜਾ ਸਾਡੇ ਬਹਾਦਰ ਯੋਧੇ ਜੇਲ੍ਹ ਅੰਦਰ ਆ ਵੜੇ। ਲੱਗਦਾ ਇੱਥੋਂ ਨਿਕਲਣ ਦਾ ਵੇਲਾ ਆ ਗਿਆ। ਉਹ ਭਰਾ ਦੁਰਈ ਸਿੰਘ, ਆਪਣੇ ਬਹਾਦਰ ਯੋਧਿਆਂ ਨੂੰ ਜਗਾ, ਸਾਨੂੰ ਖਬਰਦਾਰ ਰਹਿਣਾ ਚਾਹੀਦਾ।
2: ਸੈਨਾਪਤੀ ਸਿਰ ਤਈਆ ਜੀ, ਅਸੀਂ ਜੇਲਰ ਨੂੰ ਕੁੱਟ ਕੁੱਟ ਕੇ ਬੰਨ ਲਿਆ ਏ, ਤੇ ਇੱਥੋਂ ਬਹੁਤ ਸਾਰੇ ਹਥਿਆਰ ਵੀ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਏ ਨੇ।
4: ਉਹ ਇਹ ਬੰਦੂਕਾਂ ਤੋਂ ਬਗੈਰ ਲੜਨ ਜੋਗੇ ਨਹੀਂ। ਸਾਰਿਆਂ ਨੂੰ ਤੂੰ ਕੇ ਉਸ ਕੋਠੀ ਅੰਦਰ ਡੱਕ ਦਿਓ, ਅਸੀਂ ਹੁਣੇ ਹੀ ਰਾਜ ਦੇ ਸ਼ੇਰਾਂ ਦੇ ਦਰਸ਼ਨ ਕਰਾਂਗੇ। ਓਏ
2: ਹਜ਼ੂਰ, ਮਹਾਰਾਜ ਦੀ ਜੈ ਹੋਵੇ।
0: ਮੇਰੀ ਫੌਜ ਦੇ ਸਿਪਾਹੀਓ, ਤੁਹਾਡਾ ਸਵਾਗਤ ਹੈ। ਮਾਮਾ ਜੀ, ਦੇਖ ਲਿਆ ਸਿਵਤਈਆ ਆਦਿ ਰਾਮ ਤੇ ਵੀਰ ਸਿੰਘ ਵਰਗੇ ਬਹਾਦਰ ਯੋਧੇ, ਸਮੇਂ ਸਿਰ ਸਹੀ ਢੰਗ ਨਾਲ ਲੜਨ ਵਾਲੇ ਸਿਪਾਹੀ ਆਪਾਂ ਨੂੰ ਰਿਹਾ ਕਰਾਉਣ ਆਏ ਨੇ।
2: ਖਿਮਾ ਕਰਨਾ ਮਹਾਰਾਜ, ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਆਪਾਂ ਛੇਤੀ ਨਾਲ ਇੱਥੋਂ ਨਿਕਲਣਾ ਹੈ। ਸਾਨੂੰ ਛੇਤੀ ਤੋਂ ਛੇਤੀ ਮਾਤ ਭੂਮੀ ਪੰਚਾਲ ਕੁਰੂਚੀ ਪਹੁੰਚਣਾ ਪਵੇਗਾ ਮਹਾਰਾਜ।
5: ਮੇਰਾ ਤਾਂ ਚਿੱਤ ਡਰਦਾ ਹੈ, ਸੂ ਲੱਗਦਿਆਂ ਹੀ ਅੰਗਰੇਜ਼ਾਂ ਦੀ ਫੌਜ ਸਾਨੂੰ ਘੇਰ ਲਵੇਗੀ ਤੇ ਪਰਿੰਦਿਆਂ ਵਾਂਗ ਸਾਡਾ ਸ਼ਿਕਾਰ ਕਰ ਸੁੱਟੇਗੀ।
2: ਬੇਫਿਕਰ ਹੋ ਜਾਓ ਚਾਚਾ ਜੀ, ਅਧਿਕਾਰੀਆਂ ਨੂੰ ਖਬਰ ਦੇਣ ਲਈ ਕੋਈ ਛੱਡਿਆ ਹੀ ਨਹੀਂ ਹੈ। ਸਾਰੇ ਦੇ ਸਾਰੇ ਜੇਲ੍ਹ ਦੀਆਂ ਸੀਖਾਂ ਪਿੱਛੇ ਡਕੇ ਹੋਏ ਨੇ।
0: ਮਾਮਾ ਜੀ, ਅੰਗਰੇਜ਼ਾਂ ਤੋਂ ਆਪਣੇ ਹੱਕ ਵਾਪਸ ਲੈਣੇ ਅਤੇ ਮਾਤ ਭੂਮੀ ਦੀ ਆਜ਼ਾਦੀ ਬਹਾਲ ਕਰਨਾ ਮੇਰਾ ਨਿਸ਼ਾਨਾ ਹੈ। ਆਪਣਾ ਨਿਸ਼ਾਨਾ ਹਾਸਲ ਕਰਨ ਲਈ ਮੈਂ ਆਖਰੀ ਸਾਹ ਤੱਕ ਲੜਦਾ ਰਹਾਂ।

0: महाराज, आप अपनी मातभूमि पंचाल कुरीची पहुंच गए।
1: शिव तैया, किथे है साडा सुंदर पंचाल कुरीची? इसकी संजीदगी किथे चली गई? इसकी महिमा किथे गुआच गई? शिव तैया,
0: कंपनी सरकार ने साडी धरत दी शानो शौकत मिट्टी च मिला दित्ती है महाराज।
1: ਉਹ ਸੋਚਦੇ ਨੇ ਕਿ ਰਾਜ ਤਬਾਹ ਹੋਣ ਨਾਲ ਹੀ ਅਸੀਂ ਆਪਣੀ ਮਰਦਾਨਗੀ ਗੁਆ ਬੈਠਾਂਗੇ। ਨਹੀਂ ਸਿਵਤਈਆ, ਨਹੀਂ, ਚੂਰ ਚੂਰ ਕਰ ਸੁੱਟੀ ਗਈ ਆਪਣੀ ਤਾਕਤ ਆਪਾਂ ਦੁਬਾਰਾ ਹਾਸਲ ਕਰਾਂਗੇ। ਆਪਾਂ ਨਵਾਂ ਪੰਚਾਲ ਕੁਰੀਚੀ ਸਿਰਜਾਂਗੇ। ਉਸਦੇ ਚਾਰ ਚੁਫੇਰੇ ਉੱਚੇ ਉੱਚੇ ਅਤੇ ਮਜ਼ਬੂਤ ਕਿਲ੍ਹੇ ਹੋਣਗੇ।
0: ਜਿੱਦਾਂ ਵੀ ਤੁਸੀਂ ਚਾਹੋਗੇ ਮਹਾਰਾਜ।
1: ਇਹ ਰੌਲਾ ਕਿਹਾ ਲੱਗਦਾ ਹੈ? ਲੋਕਾਂ ਦਾ ਵੱਡਾ ਹਜੂਮ ਇੱਧਰ ਹੀ ਆ ਰਿਹਾ।
0: ਮਹਾਰਾਜ, ਤੁਹਾਡੀ ਰਿਹਾਈ ਦੀ ਖਬਰ ਸੁਣ ਕੇ ਤੁਹਾਡੀ ਪ੍ਰਜਾ ਖੁਸ਼ੀ ਮਨਾ ਰਹੀ ਹੈ।
1: ਵਾਹ, ਸਾਡੀ ਰਾਣੀ ਸੌਂਦਰਿਆਵਤੀ, ਸਾਡੀ ਭਰਜਾਈ ਅਤੇ ਹੋਰ ਔਰਤਾਂ ਇੱਧਰ ਹੀ ਆ ਰਹੀਆਂ ਨੇ।
2: ਸਵਾਮੀ
1: ਆਓ। ਸੌਂਦਰਿਆਵਤੀ,
2: ਸਵਾਮੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ, ਮੈਂ ਜੋ ਦੇਖ ਰਹੀ ਹਾਂ ਇਹ ਸੱਚ ਹੈ ਜਾਂ ਫਿਰ ਕੋਈ ਸੁਪਨਾ?
1: ਦੇਵੀ, ਲੱਗਦਾ ਸਾਡੀ ਗੈਰ ਮੌਜੂਦਗੀ ਨੇ ਤੁਹਾਨੂੰ ਬਹੁਤ ਸਤਾਇਆ ਹੋਇਆ।

0: ਰੱਬ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨ ਭਾਗ ਮੇਰੇ ਜੋ ਸਾਨੂੰ ਤੁਹਾਡੇ ਦਰਸ਼ਨ ਤਾਂ ਹੋ ਗਏ ਸਵਾਮੀ। ਹੁਣ ਤਾਂ ਇਹ ਖੰਡਰ ਧਰਤੀ ਹੀ ਆਪਣੀ ਸੁਰਗਪੁਰੀ ਹੈ। ਨਾਲੇ ਜਦੋਂ ਤੁਸੀਂ ਸਾਡੇ ਨਾਲ ਹੋ ਤਾਂ ਅਸੀਂ ਦੁੱਖਾਂ ਤਕਲੀਫਾਂ ਦੀ ਚਿੰਤਾ ਹੀ ਕਿਉਂ ਕਰੀਏ। ਅਸੀਂ ਸਾਰਿਆਂ ਨੇ ਤਾਂ ਸਤੀ ਹੋਣ ਦਾ ਫੈਸਲਾ ਕਰ ਲਿਆ ਸੀ, ਪਰ ਤੁਹਾਡੇ ਜਰਨੈਲਾਂ ਨੇ ਸਾਡਾ ਹੌਸਲਾ ਬਣਾਈ ਰੱਖਿਆ। ਉਹ ਸਾਨੂੰ ਦਿਲਾਸੇ ਦਿੰਦੇ ਰਹੇ ਕਿ ਤੁਸੀਂ ਇੱਕ ਦਿਨ ਵਾਪਸ ਜ਼ਰੂਰ ਆਓਗੇ। ਅੱਜ ਅਗਰ ਅਸੀਂ ਜ਼ਿੰਦਾ ਹਾਂ ਤਾਂ ਬਸ ਉਹਨਾਂ ਦੀ ਵਜ੍ਹਾ ਨਾਲ ਹੀ।
1: ਦੇਵੀ, ਸਾਡੀ ਰਿਹਾਈ ਦਾ ਅਸਲ ਸਬੱਬ ਵੀ ਸਾਡੇ ਜਰਨੈਲਾਂ ਦੀ ਯੋਜਨਾ ਹੀ ਹੈ। ਸਿਵਤਈਆ
2: ਜੀ ਮਹਾਰਾਜ,
1: ਅੰਤਪੁਰ ਦੀਆਂ ਔਰਤਾਂ ਦੇ ਠਹਿਰਨ ਦਾ ਪ੍ਰਬੰਧ ਆਪਾਂ ਨੂੰ ਤੁਰੰਤ ਕਰਨਾ ਪਏਗਾ।
2: ਹੋ ਜਾਏਗਾ ਮਹਾਰਾਜ।
1: ਸਿਵਤਈਆ, ਲੋਕ ਕੀ ਕਰਨਾ ਚਾਹੁੰਦੇ ਨੇ?
2: ਮਹਾਰਾਜ, ਆਪਣੀ ਮਾਤ ਭੂਮੀ ਨੂੰ ਦੁਬਾਰਾ ਵਸਾਉਣ ਲਈ ਇਹ ਸਾਰੇ ਬਹੁਤ ਹੀ ਉਤਾਵਲੇ ਨੇ, ਇਹ ਸਹਿਯੋਗ ਦੇਣ ਲਈ ਬਹੁਤ ਹੀ ਕਾਹਲੇ ਨੇ।

0: ਸਿਵਤਈਆ
1: ਜੀ ਮਹਾਰਾਜ,
0: ਅੰਤਪੁਰ ਦੀਆਂ ਔਰਤਾਂ ਦੇ ਠਹਿਰਨ ਦਾ ਪ੍ਰਬੰਧ ਆਪਾਂ ਨੂੰ ਤੁਰੰਤ ਕਰਨਾ ਪਏਗਾ।
1: ਹੋ ਜਾਏਗਾ ਮਹਾਰਾਜ।
0: ਸਿਵਤਈਆ, ਲੋਕ ਕੀ ਕਰਨਾ ਚਾਹੁੰਦੇ ਨੇ?
1: ਮਹਾਰਾਜ, ਆਪਣੀ ਮਾਤ ਭੂਮੀ ਨੂੰ ਦੁਬਾਰਾ ਵਸਾਉਣ ਲਈ ਇਹ ਸਾਰੇ ਬਹੁਤ ਹੀ ਉਤਾਵਲੇ ਨੇ, ਇਹ ਸਹਿਯੋਗ ਦੇਣ ਲਈ ਬਹੁਤ ਹੀ ਕਾਹਲੇ ਨੇ।
0: ਸਮਝਿਆ। ਮੇਰੇ ਪਿਆਰੇ ਲੋਕੋ, ਤੁਹਾਡੇ ਅੰਦਰ ਠਾਠਾਂ ਮਾਰਦਾ ਉਤਸ਼ਾਹ ਦੇਖ ਕੇ ਸਾਡੀ ਤਾਕਤ ਦੁੱਗਣੀ ਹੁੰਦੀ ਜਾ ਰਹੀ ਹੈ। ਤੁਸੀਂ ਸਾਰੇ ਹੀ ਪੰਚਾਲ ਕੁਰੀਚੀ ਦੀ ਨਵ ਉਸਾਰੀ ਤੇ ਕਿਲੇ ਬਣਾਉਣ ਦੇ ਕੰਮ ਵਿੱਚ ਜੁਟ ਜਾਓ।
2: ਮਹਾਰਾਜ ਜੀ ਜੈ, ਮਹਾਰਾਜ ਜੀ ਜੈ, ਪੰਚਾਲ ਕੁਰੀਚੀ ਬਦੇ ਬੁਲੇ, ਪੰਚਾਲ ਕੁਰੀਚੀ ਬਦੇ ਬੁਲੇ।
3: विनोला,
4: मैं आपका ही वेट कर रही थी।
3: क्या बताऊं, जब से तुम इंग्लैंड से आई हो मैं तुम्हें टाइम नहीं दे पा रहा। ऑफिस में काम बहुत बढ़ गया है, यहाँ तक कि टाइम पर घर भी नहीं लौट पा रहा हूँ।
4: यहाँ आते वक्त मैंने सोचा था कि अपने हस्बैंड के पास रह के बहुत खुश रहूंगी, एंड आई विल एंजॉय माय लाइफ, बट
3: सॉरी डियर, आई एम वेरी सॉरी, हमने तुम्हें अकेला छोड़ दिया है। हमारे लिए तुम्हारे दिल में जो अफेक्शन है, आई फील इट, आई थिंक तुम्हें यह अच्छा लगा होगा। आफ्टर ऑल यू लव इंडिया।
4: ओ या, ये सिटी बहुत अच्छा है। इधर के लोग हमारी लैंग्वेज भी ठीक बोलते हैं, दे बिहेव अफेक्शनेटली आल्सो।
3: ये तो ठीक है, बट इंडियंस के साथ इक्वल राइट्स की बात करना अच्छा नहीं है, वो हमारे बरोबर नहीं हो सकते।
4: क्यों?
3: Because we are the rulers.
4: Oh, my thinking is different. I think God ne sabko banaya hai. Wahi, we all are equal. Tab ruler aur servants ka to question hi nahi hai. Anyway, Panchal Kurichi ki kya news hai?
3: Shayad tumne wali se suna hoga. Panchal Kurichi ke army man Amiturit और उसके ब्रदर को हमारी कस्टडी से निकाल कर ले गए हैं। उन लोगों ने जेल में बहुत फाइट किया, रियली दे आर ब्रेव। नाउ उन्होंने अपनी सिटी फिर बना ली है, फोर्ट भी काफी ऊंचा है और मजबूत है।
4: किंग अमेथरे अब ज्यादा फोर्स के साथ कंपनी सरकार को चैलेंज करेगा।
3: उसको डाउन करने के लिए कैप्टन मैकॉले बड़ी फौज लेकर पंचाल कुर्सी की ओर चल पड़े हैं।
4: It's my great desire to know more about India, but ye country to battlefield bani hui hai.
3: Don't worry Vinola, aaj tore ko dobara arrest karne ke baad thoda chain milega, after that hum log tour par niklenge.
4: Thank you dear.
1: Maharaj di jai hove.
0: ਕੀ ਗੱਲ ਹੈ ਸਿਵਤਈਆ, ਤੂੰ ਬਹੁਤ ਪਰੇਸ਼ਾਨ ਲੱਗਦਾ।
1: ਮਹਾਰਾਜ, ਕੰਪਨੀ ਸਰਕਾਰ ਨੇ ਕੈਪਟਨ ਮੈਕਾਲੇ ਦੀ ਅਗਾਈ ਵਿੱਚ ਬਹੁਤ ਜ਼ਿਆਦਾ ਫੌਜ ਭੇਜੀ ਹੈ। ਕਿਲ੍ਹੇ ਦੇ ਦਰਵਾਜ਼ੇ ਅੱਗੇ ਸਿਪਾਹੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮਹਾਰਾਜ,
5: ਕੱਲ੍ਹ ਵੀ ਸਰਕਾਰੀ ਅਧਿਕਾਰੀ ਆਏ ਸੀ, ਸਾਡਾ ਕਿਲ੍ਹਾ ਦੇਖ ਕੇ ਹੱਕੇ ਬੱਕੇ ਰਹਿ ਗਏ, ਫਿਰ ਕੁਛ ਵਿਚਾਰ ਵਟਾਂਦਰਾ ਕੀਤਾ ਅਤੇ ਚਲੇ ਗਏ। ਪਰ ਅੱਜ ਸੈਂਕੜੇ ਸਿਪਾਹੀਆਂ ਨਾਲ ਕਿਲ੍ਹੇ ਦੇ ਦਰਵਾਜ਼ੇ ਅੱਗੇ ਇਕੱਠੇ ਹੋ ਰਹੇ ਨੇ।
0: ਸਾਡੇ ਜਸੂਸਾਂ ਨੇ ਸਾਨੂੰ ਪੂਰੀ ਖਬਰ ਦੇ ਦਿੱਤੀ ਹੈ, ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।
1: ਮਹਾਰਾਜ, ਲੱਗਦਾ ਕਿ ਕੁਲਜ ਨਾਲੂਰ ਵਿੱਚ ਬ੍ਰਿਟਿਸ਼ ਫੌਜ ਨੂੰ ਜਿਹੜਾ ਸਬਕ ਆਪਾਂ ਸਿਖਾਇਆ ਸੀ ਉਹ ਕਾਫੀ ਨਹੀਂ ਸੀ।
0: ਸਿਵਤਈਆ, ਜੰਗੀ ਨੀਤੀ ਕਹਿੰਦੀ ਹੈ ਜਿੱਥੇ ਹਥਿਆਰਾਂ ਦੀ ਤਾਕਤ ਜ਼ਿਆਦਾ ਹੋਵੇ ਉੱਥੇ ਅਕਲ ਦੀ ਤਾਕਤ ਤੋਂ ਬਹੁਤਾ ਕੰਮ ਲੈਣਾ ਚਾਹੀਦਾ। ਗੁਰੀਲਿਆਂ ਵਾਂਗ ਲੋਕੇ ਉਹਨਾਂ ਉੱਤੇ ਹੱਲਾ ਬੋਲਣਾ ਸਾਡੀ ਬੁਜ਼ਦਿਲੀ ਨਹੀਂ ਸਗੋਂ ਸਿਆਣਾ ਪੈ।
1: ਮਹਾਰਾਜ, ਕੰਪਨੀ ਸਰਕਾਰ ਦੀ ਫੌਜ ਤੋਂ ਖੋਏ ਹੋਏ ਹਥਿਆਰ ਅਸਲਾ ਤੇ ਤੋਪਾਂ ਤਾਂ ਵਾਧੂ ਨੇ, ਪਰ ਉਹ ਸਭ ਕੁਝ ਸਾਨੂੰ ਚਲਾਉਣਾ ਤੇ ਵਰਤਣਾ ਨਹੀਂ ਆਉਂਦਾ। ਮਹਾਰਾਜ,
0: ਉਸ ਵਾਸਤੇ ਖਾਸ ਸਿਖਲਾਈ ਦੀ ਲੋੜ ਹੈ, ਅਸੀਂ ਉਸ ਦਾ ਇੰਤਜ਼ਾਮ ਕਰ ਦਿਆਂਗੇ।
5: ਭਾਈ ਸਾਹਿਬ, ਲੱਗਦਾ ਕੰਪਨੀ ਸਰਕਾਰ ਦੀ ਫੌਜ ਲੜਾਈ ਛੇੜਨ ਵਾਲੀ ਹੈ।
1: ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸ਼ਹਿਜ਼ਾਦਾ ਦੁਰਈ ਸਿੰਘ, ਹਜ਼ਾਰਾਂ ਦੀ

0: ਵਿੱਚ ਹਥਿਆਰਬੰਦ ਸਿਪਾਹੀ ਕਿਲੇ ਦੇ ਚਾਰ ਚੁਬੇਰੇ ਪਹਿਰਾ ਦੇ ਰਹੇ ਨੇ।
1: ਆਪਾਂ ਸਾਰੇ ਹੀ ਲੜਾਈ ਦੇ ਮੈਦਾਨ ਵੱਲ ਜਾਵਾਂਗੇ।
2: ਜਿੱਦਾਂ ਤੁਹਾਡਾ ਹੁਕਮ ਮਹਾਰਾਜ।
3: ਮਹਾਰਾਜ, ਦੁਸ਼ਮਣ ਲਲਕਾਰਨ ਲੱਗ ਪਿਆ ਹੈ।
4: ਹਮਲਾ ਕਰਨ ਦਾ ਹੁਕਮ ਦਿਓ।
3: ਹੱਲਾ ਬੋਲ ਫੌਜੀਓ, ਮਾਤ ਭੂਮੀ ਖਾਤਰ ਜਾਨ ਦੀ ਬਾਜ਼ੀ ਲਗਾ ਦਿਓ। ਮਹਾਰਾਜ ਦੇਖੋ, ਬ੍ਰਿਟਿਸ਼ ਫੌਜ ਪਿੱਛਲ ਖੁਰੀ ਭੱਜ ਦੁਰੀ ਹੈ।
4: ਰਣ ਪਹਿਰੀ ਵਜਾਉਣ ਮਗਰੋਂ ਭਾਜੜਾਂ ਕਈਆਂ।
5: ਮਹਾਰਾਜ, ਕਿਲੇ ਦੀਆਂ ਕੰਧਾਂ ਉੱਤੇ ਖੜੇ ਹਥਿਆਰਬੰਦ ਸਿਪਾਹੀ ਦੇਖ ਕੇ ਸ਼ਾਇਦ ਬ੍ਰਿਟਿਸ਼ ਸਰਕਾਰ ਨੂੰ ਕਾਂਬਾ ਲੱਗ ਗਿਆ ਹੈ।
4: ਸਾਡੀ ਬਹਾਦਰੀ ਨੂੰ ਲਲਕਾਰ ਕੇ ਹੁਣ ਟਰ ਰਹੀ ਹੈ ਕੰਪਨੀ ਸਰਕਾਰ। ਪੰਚਾਲ ਕੁਰੀਚੀ ਦੀ ਮੁੜ ਉਸਾਰੀ ਉਹਨਾਂ ਦੀਆਂ ਅੱਖਾਂ ਦਾ ਰੋੜਾ ਬਣ ਗਈ ਹੈ। ਫੌਜੀਓ, ਉਹਨਾਂ ਨੂੰ ਜਾਨ ਨਾ ਦਿਓ, ਉਹਨਾਂ ਦਾ ਪਿੱਛਾ ਕਰੋ। ਸਾਡੇ ਰਾਜ ਵੱਲ ਆਉਣ ਦੀ ਜ਼ਰੂਰਤ ਉਹ ਦੁਬਾਰਾ ਨਾ ਕਰ ਸਕਣ।
3: ਉਹਨਾਂ ਦਾ ਪਿੱਛਾ ਕਰੋ, ਲੜਾਈ ਵਿੱਚ ਪਿੱਠ ਦਿਖਾਉਣ ਵਾਲਿਆਂ ਨੂੰ ਬਚ ਕੇ ਨਾ ਜਾਣ ਦਿਓ। ਮਾਰੋ ਮਾਰੋ, ਓਏ ਇਹਨਾਂ ਨੂੰ ਜੀਵੇ ਨਾ ਛੱਡੋ। ਜੈ ਜੈ ਸਿਕੰਦੇ,
6: ਜੈ ਤ੍ਰਿਸ਼ੂਲ,
3: ਜੈ ਜੈ ਸਿਕੰਦੇ,
6: ਜੈ ਤ੍ਰਿਸ਼ੂਲ,
3: ਜੈ ਜੈ ਸਿਕੰਦੇ।
5: ਸੈਨਾਪਤੀ ਜੀ, ਅਸੀਂ ਦੁਸ਼ਮਣਾਂ ਦੇ ਨੇੜੇ ਪਹੁੰਚ ਗਏ ਹਾਂ।
3: ਹੁਣ ਜੀਂਦਾ ਨਾ ਛੱਡਿਓ ਕਿਸੇ ਨੂੰ, ਤਲਵਾਰਾਂ ਧੂਲੋ। ਓਏ ਓਏ ਓਏ, ਸਾਨੂੰ ਸਾਡੇ ਵੱਲ ਨਿਸ਼ਾਨਾ ਤਾਂਦਾ ਹੈ। ਫੌਜੀਓ, ਚਪੱਟੇ ਮਾਰ ਕੇ ਬੰਦੂਕਾਂ ਖੋਲੋ ਇਹਨਾਂ ਦੀਆਂ।
7: मैडम जी,
8: कम इन वाली, मैं वेट ही कर रही थी। बहुत टाइम हो गया तुझे गए हुए, जर्नल स्टोर पर रश था क्या?
7: हाँ जी मैडम, पर काम तो करना ही है ना।
8: वाली, तेरा टाइम तो 1 PM तक है, बट तू हमारे लिए बहुत काम करती है। ये सारी शॉपिंग कल कर लेती, तुझे भूख भी लगी होगी।
7: मैडम, कड़ी देख के काम थोड़ी हुंदा, फिर कल ते काम नु क्यों पाना, थोड़ी देर होगी ताँ की होया।
8: तुम इंडियंस की थिंकिंग बहुत ग्रेट है। जस्ट अ मिनट वली, ये ब्रेड और फ्रूट्स खाकर घर जाना।
7: नहीं नहीं मैडम जी, माफ करियो, घर ते मेरे पति मेरा इंतजार कर रहे होंगे, उन्हां नू खाना खवान तो बाद ही मैं खाऊंगी।
8: इस कंट्री की लेडीज अपने हस्बैंड्स को बहुत रिस्पेक्ट देती हैं।
7: मैडम जी, साडे लई तां पति नाल ही दुनिया की हर खुशी है। ਅਸੀਂ ਜਦੋਂ ਮੰਗਲ ਸੂਤਰ ਪਾ ਲੈਂਦੀ ਹਾਂ ਨਾ, ਤਾਂ ਸਾਡੇ ਵਿੱਚ ਇੱਕ ਪੱਕਾ ਇਰਾਦਾ ਸਹਿਜ ਹੀ ਆ ਜਾਂਦਾ ਹੈ। ਚੰਗਾ ਮੈਡਮ ਜੀ, ਦੇਰ ਹੋ ਰਹੀ ਹੈ, ਹੁਣ ਜਾਂਦੀ ਹਾਂ, ਕੱਲ੍ਹ ਸਵੇਰੇ ਆਵਾਂਗੀ।
8: ਓਕੇ ਵਲੀ।
9: ਵਿਨੋਲਾ ਡਾਰਲਿੰਗ,
8: ਓਹ ਵਾਟ ਅ ਸਰਪ੍ਰਾਈਜ਼, ਯੂ ਹੈਵ ਕਮ ਸੋ ਅਰਲੀ।
9: ਯੈਸ ਮੈਡਮ, ਥੋੜ੍ਹਾ ਟਾਈਮ ਮਿਲਾ ਤੋ ਬਸ ਚਲਾ, ਯੂ ਫੀਲ ਹੈਪੀ?
8: ਵਾਈ ਨਾਟ, ਵੇਟ ਅ ਮਿਨਟ, ਆਈਲ ਪ੍ਰਿਪੇਅਰ ਟੀ।
9: ਨੋ ਟੀ, ਨੋ, You sit here. Now tell me, Little India mein kaisa lag raha hai? Akeli bore to nahi hoti?
8: Oh no, I love India and I like Indians. Personality wise, ye log black hota hai, but by heart, bahut hi fair and innocent.
9: Yes.
8: Inka thinking bahut great hai. Uneducated hone par bhi more civilized.
9: I know your views. But India ko praise kiye bina tum saans nahi le sakti.
8: Oh dear, saans bhi to is country ki open air mein hi le rahe hai na. Anyway, Amitha Rai ka kya haal hai?
9: Amitha Rai ko rest karne ke liye British fauj khali haath wapas aa gayi hai.
8: Oh, it's very shameful.
9: Vinola,
8: Amitha Rai is very brave. Major Shivpind ko bahut dur dur tak dhaurayega.
9: Vinola, विलेन को हीरो समझना ठीक नहीं।
8: But dear, विलेन के अंदर भी एक हीरो होता है। Then, उसकी बहादुरी की प्रेज करने में क्या गलत है?
9: You are right, Vinola. Right. लेकिन तुम भूल जाती हो कि we are the rulers. हमारी प्लानिंग है छोटे बड़े स्टेट्स और प्रिंसेस को अपने कब्जे में करना।

0: ਫੌਜੀਓ ਇਸ ਫਰੰਗੀ ਅਫਸਰ ਨੂੰ ਬੰਨ ਕੇ ਲੈ ਚੱਲੋ।
1: ਤੂੰ ਕੁੱਟੀ ਦੇ ਕਿਲੇ ਉੱਤੇ ਫਤਿਹ ਦਾ ਪਰਚਮ ਲਹਿਰਾ ਕੇ ਆਏ ਯੋਧਿਆਂ ਦਾ ਨਿੱਘਾ ਸਵਾਗਤ ਹੈ।
2: ਮਹਾਰਾਜ, ਅਸੀਂ ਕੰਪਨੀ ਸਰਕਾਰ ਦੇ ਇੱਕ ਅਧਿਕਾਰੀ ਬਕਟ ਦੁਰਈ ਨੂੰ ਕੈਦ ਕਰਕੇ ਲਿਆਏ ਹਾਂ। ਜੇ ਮਹਾਰਾਜ ਦੀ ਇਜਾਜ਼ਤ ਹੋਵੇ ਤਾਂ ਕੈਦੀ ਨੂੰ ਪੇਸ਼ ਕਰੀਏ।
1: ਜ਼ਰੂਰ। ਤੇ ਤੁਸੀਂ ਹੀ ਤੂਤੂ ਕੁੱਟੀ ਦੇ ਬਕਟ ਦੁਰਈ ਹੋ। ਨੀਵੀਂ ਕਿਉਂ ਪਾਈ ਹੋਈ ਹੈ? ਨਜ਼ਰਾਂ ਉਠਾ ਕੇ ਸਾਡੇ ਵੱਲ ਦੇਖੋ ਹਜ਼ੂਰ।
2: ਪਲੀਜ਼ ਮੁਛਿਓ ਠੰਗ ਨਾ ਕਰੋ।
1: ਤਾਂ ਅਸੀਂ ਤੁਹਾਨੂੰ ਤੰਗ ਕਰਦੇ ਹਾਂ?
2: ਆਪਕੇ ਸੈਨਿਕ ਮੁਝੇ ਟੁੱਟਕੁੱਟੀ ਸੇ ਫੈਜਲ ਚਲਾ ਕਰ ਲਾਏ ਹੈ, ਪੂਰੇ 17 ਮਾਈਲਸ। ਦੇਖੀ ਮੇਰੇ ਪੈਰੋਂ ਮੇਂ ਖੂਨ ਨਿਕਲ ਰਹਾ ਹੈ।
1: ਸਾਡੇ ਫੌਜੀ ਕਿਹੜਾ ਉੱਡਣ ਖਟੋਲੇ ਤੇ ਆਏ ਨੇ, ਉਹ ਵੀ ਤਾਂ ਪੈਦਲ ਹੀ ਆਏ ਨੇ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ? ਲੜਾਈ ਵਿੱਚ ਫੜੇ ਗਏ ਇੱਕ ਆਮ ਕੈਦੀ ਨੂੰ ਅਸੀਂ ਜਾਨ ਬਖਸ਼ ਦਿੱਤੀ ਹੈ, ਇਹੋ ਤੁਹਾਡੀ ਖੁਸ਼ਕਿਸਮਤੀ ਹੈ?
2: ਹਮਾਰਾ ਕਸੂਰ ਕਿਆ ਹੈ ਜੋ ਆਪਕੇ ਸੈਨਿਕ ਹਮੇ ਖੇਡ ਕਰਕੇ ਲੈ ਆਇਆ ਹੈ?
1: ਇਹੋ ਸਵਾਲ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਸਾਡੇ ਭਰਾ ਨੇ ਕਿਹੜਾ ਪਾਪ ਕੀਤਾ ਸੀ ਕਿ ਕੰਪਨੀ ਸਰਕਾਰ ਨੇ ਉਸ ਨੂੰ ਫਾਹੇ ਟੰਗ ਦਿੱਤਾ? ਇਹ ਕਿੱਥੋਂ ਦਾ ਨਿਆਂ ਹੈ?
2: ਕਾਫੀ ਪੁੱਛਤਾਛ ਕਰਕੇ ਬਾਅਦ ਹੀ ਹਮਨੇ ਫੈਸਲਾ ਲਿਆ ਥਾ।
1: ਸਾਥੋਂ ਪੁੱਛਗਿੱਛ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ? ਭਾਰਤ ਵਿੱਚ ਵਪਾਰ ਕਰਨ ਆਉਣ ਵਾਲੇ ਤੁਹਾਡੇ ਲੋਕਾਂ ਦਾ ਨਿਸ਼ਾਨਾ ਸਿਰਫ ਮੁਨਾਫਾ ਕਮਾਉਣਾ ਸੀ, ਨਾ ਕਿ ਇੱਥੋਂ ਦੀ ਹਕੂਮਤ ਉੱਤੇ ਕਬਜ਼ਾ ਕਰਨਾ। ਸਾਡੀ ਮਾਤ ਭੂਮੀ ਹੜੱਪਣ ਦੇ ਹੀਲੇ ਕਰ ਰਹੇ ਹੋ ਤੁਸੀਂ, ਇਹ ਦੇਖ ਕੇ ਸਾਨੂੰ ਚੁੱਪ ਕੀਤੇ ਰਹਿਣਾ ਚਾਹੀਦਾ? ਦੱਸੋ।
2: ਦੇਖੀ ਮੈਂ ਈਸਟ ਇੰਡੀਆ ਕੰਪਨੀ ਕਾ ਇੱਕ ਸਾਧਾਰਨ ਅਧਿਕਾਰੀ ਹੂੰ, ਆਪਕੇ ਪ੍ਰਸ਼ਨੋ ਕਾ ਜਵਾਬ ਦੇਣੇ ਕਾ ਅਧਿਕਾਰ ਹਮੇ ਨਹੀਂ ਹੈ।
1: ਇਨਸਾਫ ਬਾਰੇ ਤਾਂ ਤੁਹਾਨੂੰ ਇਲਮ ਹੈ ਹੀ ਨਾ,
2: ਮੁਝੇ ਕਿਆ ਸਜ਼ਾ ਦੇਂਗੇ ਆਪ?
1: ਤੁਸੀਂ ਖੁਦ ਹੀ ਦੱਸੋ।
2: ਜੀਵਨ ਦਾਨ ਮੰਗਣੇ ਕੇ ਲਈ ਹਮ ਵੀ ਤਿਆਰ ਨਹੀਂ ਹੈ।
1: ਫਿਰ ਅਸੀਂ ਦੱਸਾਂਗੇ ਕਿ ਇਸ ਫਰੰਗੀ ਅਫਸਰ ਨੂੰ ਕੀ ਸਜ਼ਾ ਦਿੱਤੀ ਜਾਏ। ਤਦ ਤੱਕ ਇਸ ਨੂੰ ਸਿੱਖਾਂ ਪਿੱਛੇ ਡੱਕ ਦਿੱਤਾ ਜਾਏ।
2: ਜੋ ਹੁਕਮ ਮਹਾਰਾਜ।
3: ਮੈਡਮ ਜੀ, ਤੁਸੀਂ ਰਾਤ ਭਰ ਨਹੀਂ ਸੁੱਤੇ ਤੇ ਹੁਣ ਵੀ ਬੇਚੈਨ ਹੋ ਕੇ ਇੱਧਰ ਉੱਧਰ ਘੁੰਮੀ ਜਾ ਰਹੇ ਹੋ। ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਤੁਹਾਨੂੰ ਕਿਵੇਂ ਦਿਲਾਸਾ ਦੇਵਾਂ।
4: ਵਲੀ, ਆਪਣੇ ਹਸਬੈਂਡ ਕੋ ਦੇਖੇ ਬਿਨਾ ਮੁਝੇ ਰਿਲੀਫ ਨਹੀਂ ਮਿਲੇਗਾ ਔਰ ਨਾ ਹੀ ਟੈਨਸ਼ਨ ਕਮ ਹੋਗੀ। ਮੈਨੇ ਡਿਸਾਈਡ ਕੀਆ ਹੈ ਕਿ ਮੈਂ ਪੰਚਾਲ ਕੁਰੀਚੀ ਜਾਊਂ।
3: ਮੈਡਮ ਜੀ, ਤੁਸੀਂ ਪੰਚਾਲ ਕੁਰੀਚੀ ਜਾਓਗੇ?
4: ਆਪਣੇ ਹਸਬੈਂਡ ਕਾ ਲਾਈਫ ਬਚਾਨੇ ਕੇ ਲਈ ਮਹਾਰਾਜ ਅਮੈ ਤੁਰੇ ਸੇ ਮਿਲਨੇ ਜਾਣਾ ਹੈ। ਆਈ ਨੋ ਦੈਟ ਪੰਚਾਲ ਕੁਰੀਚੀ ਕੇ ਮਹਾਰਾਜ ਬਹੁਤ ਗ੍ਰੇਟ ਹੈ।
3: ਤੁਸੀਂ ਠੀਕ ਕਹਿ ਰਹੇ ਹੋ ਮੈਡਮ, ਤੁਹਾਡਾ ਕਹਿਣਾ ਬਿਲਕੁਲ ਸੱਚ ਹੈ। ਉਹ ਗੁਣਵਾਨ ਨੇ, ਔਰਤਾਂ ਦਾ ਬੜਾ ਆਦਰ ਕਰਦੇ ਨੇ। ਤੁਸੀਂ ਕਹੋ ਤਾਂ ਮੈਂ ਵੀ ਤੁਹਾਡੇ ਨਾਲ ਚੱਲਾਂ।
4: ਨਹੀਂ ਨਹੀਂ ਵਲੀ, ਮੈਂ ਅਕੇਲੇ ਹੀ ਜਾਊਂਗੀ।
3: ਠੀਕ ਹੈ ਮੈਡਮ ਜੀ, ਜਿਵੇਂ ਤੁਹਾਡੀ ਮਰਜ਼ੀ, ਜਾਓ, ਰੱਬ ਤੁਹਾਡਾ ਭਲਾ ਕਰੇ।
5: ਸੌਂਦਰਯਵਤੀ,
6: ਆਓ ਮਹਾਰਾਜ, ਪਧਾਰੋ, ਹਸਨ ਗ੍ਰਹਿਣ ਕਰੋ।
5: ਬਹੁਤ ਖੁਸ਼ ਲੱਗਦੇ ਹੋ ਮਹਾਰਾਣੀ, ਕੋਈ ਖਾਸ ਗੱਲ?
6: ਤੁਸੀਂ ਇੰਨੇ ਚਿਰਾਂ ਬਾਅਦ ਵਾਪਸ ਅੰਤਪੁਰ ਪਧਾਰੇ ਹੋ, ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋਵੇਗੀ। ਸੱਚ ਪੁੱਛੋ ਤਾਂ ਮੇਰਾ ਤਾਂ ਲੋਹ ਲੋਹ ਖੁਸ਼ੀ ਵਿੱਚ ਝੂਮ ਰਿਹਾ ਹੈ ਮਹਾਰਾਜ।
5: ਦੇਵੀ, ਤੁਸੀਂ ਤਾਂ ਜਾਣਦੇ ਹੋ ਕਿ ਮੁਲਕ ਵਿੱਚ ਕਿੰਨੀ ਬਦਅਮਨੀ ਹੈ। ਸਾਮਰਾਜ ਨੂੰ ਦੁਬਾਰਾ ਸਥਾਪਿਤ ਕਰਨ ਵਿੱਚ ਰੁੱਝੇ ਰਹੇ ਅਸੀਂ, ਅੰਤਪੁਰ ਦੀ ਚਿੰਤਾ ਸਾਨੂੰ ਨਹੀਂ ਰਹੀ। ਅੱਜ ਥੋੜ੍ਹਾ ਜਿਹਾ ਵੇਲ ਲੱਗਿਆ ਤਾਂ ਸੋਚਿਆ ਕਿ ਤੁਹਾਨੂੰ ਮਿਲ ਲਵਾਂ।
6: ਮਹਾਰਾਜ, ਮੈਂ ਤਾਂ ਤੁਹਾਡੇ ਲਈ ਸਾਲ ਭਰ ਉਡੀਕ ਕਰ ਸਕਦੀ ਹਾਂ, ਮੈਨੂੰ ਵੀ ਤਾਂ ਮੁਲਕ ਦੀ ਚਿੰਤਾ ਰਹਿੰਦੀ ਹੈ ਮਹਾਰਾਜ। ਵੈਸੇ ਇਹਨਾਂ ਮਸਲਿਆਂ ਦਾ ਹੱਲ ਕਦੋਂ ਤੱਕ ਮਿਲ ਜਾਏਗਾ?
5: ਇਸ ਬਾਰੇ ਯਕੀਨੀ ਤੌਰ 'ਤੇ ਤਾਂ ਕੁਝ ਨਹੀਂ ਦੱਸ ਸਕਦਾ ਮੈਂ। ਉੱਦਾਂ ਅਜੇ ਤੱਕ ਸਾਰੇ ਕੰਮਾਂ ਵਿੱਚ ਕਾਮਯਾਬੀ ਮਿਲ ਰਹੀ ਹੈ,

0: ਕੈਦ ਕੀਤੇ ਹੋਏ ਬਕਟ ਦੁਰਈ ਨੂੰ ਛੁਡਾਉਣ ਖਾਤਰ ਫਿਰੰਗੀਆਂ ਦੀ ਫੌਜ ਫਿਰ ਆ ਸਕਦੀ ਹੈ। ਉਹਨਾਂ ਦੇ ਮੁਕਾਬਲੇ ਦੀ ਤਿਆਰੀ ਕਰਨੀ ਹੈ।
1: ਮਹਾਰਾਜ ਦੀ ਜੈ ਹੋਵੇ। ਅੰਤਪੁਰ ਦੇ ਦੁਆਰ 'ਤੇ ਸਾਡੇ ਸੈਨਾਪਤੀ ਜੀ ਵਧਾਰੇ ਨੇ।
0: ਸਿਫਤਈਆ, ਜ਼ਰੂਰ ਹੀ ਕੋਈ ਖਾਸ ਕੰਮ ਹੋਵੇਗਾ। ਉਹਨਾਂ ਨੂੰ ਅੰਦਰ ਭੇਜ ਦਿਓ।
1: ਜੀ ਮਹਾਰਾਜ। ਮਹਾਰਾਜ ਦੀ ਜੈ ਹੋਵੇ।
0: ਮਸਲਾ ਤਾਂ ਵੱਡਾ ਹੀ ਹੋਏਗਾ ਜਿਹੜੇ ਤੁਸੀਂ ਆਪ ਅੰਤਪੁਰ ਆਏ ਹੋ ਸੈਨਾਪਤੀ।
1: ਮਹਾਰਾਜ, ਰਾਜਮਹਿਲ ਦੀ ਸਰਦਲ 'ਤੇ ਇੱਕ ਅੰਗਰੇਜ਼ ਮੁਟਿਆਰ ਆਈ ਹੈ। ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦੀ ਹੈ। ਤੁਹਾਡੇ ਅੰਤਪੁਰ ਵਿੱਚ ਹੋਣ ਦਾ ਪਤਾ ਲੱਗਣ 'ਤੇ ਉਹ ਇੱਥੋਂ ਤੱਕ ਆਈ ਹੈ।
0: ਠੀਕ ਹੈ, ਅਸੀਂ ਦਰਬਾਰ ਵਿੱਚ ਹੁਣੇ ਆਉਂਦੇ ਹਾਂ।
2: ਮਹਾਰਾਜ, ਭਰੀ ਸਭਾ ਵਿੱਚ ਇੱਕ ਔਰਤ ਤੋਂ ਪੁੱਛ ਪੜਤਾਲ ਕਰਨਾ ਮੈਨੂੰ ਸਹੀ ਨਹੀਂ ਲੱਗਦਾ। ਉਹ ਇੱਥੋਂ ਤੱਕ ਆ ਗਈ ਹੈ, ਇਸ ਲਈ ਉਸਨੂੰ ਅੰਦਰ ਬੁਲਾ ਕੇ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ।
0: ਤੁਸੀਂ ਸਹੀ ਕਹਿੰਦੇ ਹੋ ਮਹਾਰਾਣੀ। ਸਿਵਤਈਆ
1: ਜੀ, ਮਹਾਰਾਜ,
0: ਉਸ ਮੁਟਿਆਰ ਨੂੰ ਇੱਥੇ ਹਾਜ਼ਰ ਕਰੋ।
1: ਜਿੱਦਾਂ ਤੁਹਾਡਾ ਹੁਕਮ ਹੈ ਮਹਾਰਾਜ।
3: ਪੰਚਾਲ ਕੁੜੀ ਜੀ ਕੇ ਮਹਾਰਾਜ ਕੀ ਜੈ ਹੋ।
0: ਬੈਠ ਜਾਓ ਦੇਵੀ। ਇੱਥੇ ਆਉਣ ਦੀ ਵਜ੍ਹਾ?
3: ਮੈਂ ਆਪਸੇ ਇੱਕ ਰਿਕੁਐਸਟ ਕਰਨੇ ਆਈ।
0: ਕਿੱਥੋਂ ਆਏ ਹੋ ਤੁਸੀਂ?
3: ਮੈਂ ਟੂਟੀਕੁਟੀ ਸੇ ਪੈਦਲ ਚੱਲ ਕੇ ਯਹਾਂ ਆਈ ਹੂੰ ਮਹਾਰਾਜ।
0: ਸਾਢੇ 8 ਕੋਹ ਪੈਦਲ ਚੱਲ ਕੇ ਆਈ ਹੋ, ਪਰ ਇੱਥੇ ਤੱਕ ਆਉਣ ਦੀ ਤਕਲੀਫ ਹੀ ਕਿਉਂ ਕੀਤੀ ਤੁਸੀਂ? ਤੁਸੀਂ ਰੋ ਕਿਉਂ ਲਏ ਹੋ?
3: ਮਹਾਰਾਜ, ਮੇਰੇ ਹਸਬੈਂਡ ਮਿਸਟਰ ਬਟਕ ਟਰਾਈ ਆਪਕੇ ਕੈਦਖਾਨੇ ਮੇਂ ਬੰਦ ਹੈ।
0: ਤਾਂ ਤੁਸੀਂ ਵਕਟ ਦੁਰਈ ਦੀ ਪਤਨੀ ਹੋ?
3: ਜੀ ਮਹਾਰਾਜ, ਮੇਰੀ ਇਹ ਰਿਕੁਐਸਟ ਹੈ, ਹੈਵ ਮਰਸੀ ਔਨ ਮੀ। ਮੈਂ ਆਪਣੇ ਪਤੀ ਕੇ ਬਿਨਾਂ ਨਹੀਂ ਰਹਿ ਸਕਦੀ। ਯਹਾਂ ਮੈਂ ਬਿਲਕੁਲ ਅਕੇਲੀ ਹੂੰ। ਇਧਰ ਮੇਰਾ ਕੋਈ ਨਹੀਂ ਜਿਸ ਕੀ ਹੈਲਪ ਲੈ ਸਕੂ। ਲੋਕ ਕਹਤੇ ਹੈ ਕਿ ਆਪ ਬਹੁਤ ਮਹਾਨ ਹੈ, ਇਸੀ ਲਈ ਮੈਂ ਆਪਕੇ ਪਾਸ ਚਲੀ ਆਈ।
0: ਦੇਵੀ, ਅਸੀਂ ਕੰਪਨੀ ਸਰਕਾਰ ਦੇ ਕਾਰਜ ਖਿਲਾਫ ਹੈ, ਨਾ ਕਿ ਵਿਅਕਤੀ ਵਿਸ਼ੇਸ਼ ਦੇ। ਜੇਕਰ ਬਦਲਾ ਹੀ ਲੈਣ ਦੀ ਭਾਵਨਾ ਹੁੰਦੀ ਤਾਂ ਤੁਹਾਡੇ ਪਤੀ ਨੂੰ ਉਸੇ ਦਿਨ ਮਾਰ ਦਿੱਤਾ ਹੁੰਦਾ ਜਿਸ ਦਿਨ ਸਾਡੀ ਸੈਨਾ ਨੇ ਉਹਨਾਂ ਨੂੰ ਕੈਦ ਕੀਤਾ। ਮਾਨਵ ਪ੍ਰੇਮ ਦੀ ਭਾਵਨਾ ਨੂੰ ਅਸੀਂ ਹਜੇ ਛੱਡਿਆ ਨਹੀਂ, ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਰਹੇਗੀ, ਅਸੀਂ ਉਹਨੂੰ ਖੋਵਾਂਗੇ ਨਹੀਂ।
3: ਮਹਾਰਾਜ, ਮੈਂ ਤਾਂ ਸਿਰਫ ਇਹ ਜਾਣਨਾ ਚਾਹਤੀ ਥੀ ਕਿ ਕਿਆ ਆਪ ਮੇਰੇ ਹਸਬੈਂਡ ਕੋ ਆਪਣੀ ਕੈਦ ਸੇ ਰਿਹਾ ਕਰ ਦੇਂਗੇ?
2: ਮਹਾਰਾਜ, ਇਹ ਫਿਰੰਗਣ ਮੁਟਿਆਰ ਆਪਣੇ ਪਤੀ ਦੀ ਜਾਨ ਦੀ ਖੈਰ ਮੰਗ ਰਹੀ ਹੈ। ਔਰਤ ਹੋਣ ਦੇ ਨਾਤੇ ਮੈਂ ਇਸ ਦੀ ਵਿਥਿਆ ਸਮਝ ਰਹੀ ਹਾਂ। ਇਹ ਤਰਸ ਦੀ ਪਾਤਰ ਹੈ ਮਹਾਰਾਜ, ਤੁਹਾਨੂੰ ਇਸ ਉੱਤੇ ਤਰਸ ਕਰਨਾ ਚਾਹੀਦਾ ਹੈ।
0: ਦੇਵੀ, ਤੁਹਾਡੀ ਪਤੀ ਸ਼ਰਧਾ ਅਤੇ ਮਹਾਰਾਣੀ ਦੀ ਸਿਫਾਰਿਸ਼ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਸਿਵਤਈਆ
1: ਜੀ ਮਹਾਰਾਜ,
0: ਬਕਟ ਦੁਰਈ ਨੂੰ ਕੈਦਖਾਨੇ ਵਿੱਚੋਂ ਕੱਢ ਕੇ ਇੱਥੇ ਹਾਜ਼ਰ ਕੀਤਾ ਜਾਏ।
1: ਜੋ ਤੁਹਾਡਾ ਹੁਕਮ ਮਹਾਰਾਜ।
3: ਮਹਾਰਾਜ, ਜੈਸਾ ਮੈਨੇ ਆਪਕੇ ਬਾਰੇ ਮੈਂ ਸੁਣਾ ਥਾ, ਉਸੇ ਕਹੀਂ ਜ਼ਿਆਦਾ ਕੁਰਬਾਨ ਆਪਕੋ ਪਾਇਆ। ਮੇਰਾ ਯਹਾਂ ਆਨਾ ਫਜ਼ੂਲ ਨਾ ਗਿਆ। ਅਬ ਮੁਝੇ ਸਮਝ ਨਹੀਂ ਆਤਾ ਕਿ ਮੈਂ ਆਪਕੋ ਕਿਨ ਸ਼ਬਦੋਂ ਸੇ ਧੰਨਵਾਦ ਦੂੰ।
4: ਫਿਨੋਲਾ, ਤੁਮ ਯਹਾਂ?
3: ਡੀਅਰ, ਮੈਂ ਜੋ ਦੇਖ ਰਹੀ ਹੂੰ, ਵੇ ਕੋ ਸਪਨਾ ਤੋਂ ਨਹੀਂ।
4: ਵਿਨੋਲਾ, ਇਸ ਪੰਚਾਲ ਕੁਰਸੀ ਕੇ ਮਹਾਰਾਜ ਕੀ ਵਜਹ ਸੇ ਹੀ ਪੋਸੀਬਲ ਹੁਆ ਹੈ। ਇਸ ਰਾਹੀ ਕੋ ਮੈਨੇ ਸਪਨੇ ਮੇਂ ਵੀ ਸੰਭਵ ਨਹੀਂ ਸਮਝਾ ਥਾ। ਵੋ ਆਪਕੀ ਗ੍ਰੇਟਨੈਸ ਕੇ ਕਾਰਨ ਹੀ ਹੁਆ ਹੈ।
0: ਬਕਟ ਦੁਰਈ, ਤੁਸੀਂ ਆਪਣੀ ਪਤਨੀ ਦਾ ਆਭਾਰ ਪ੍ਰਗਟ ਕਰੋ ਜਿਹਦੇ ਆਤਮ ਵਿਸ਼ਵਾਸ ਨੇ ਤੁਹਾਨੂੰ ਬਚਾਇਆ।
3: ਨਹੀਂ ਮਹਾਰਾਜ, ਅਗਰ ਆਪਕੇ ਮਨ ਮੇਂ ਮੇਰੇ ਲਈ ਸਿੰਪਥੀ ਨਹੀਂ ਆਤੀ ਤੋ ਮੇਰੇ ਹਸਬੈਂਡ ਕੀ ਰਿਹਾਈ ਕਭੀ ਸੰਭਵ ਨਹੀਂ ਥੀ। ਆਪਕਾ ਯੇ ਮਰਸੀਫੁਲ ਬਿਹੇਵੀਅਰ ਈਸਟ ਇੰਡੀਆ ਕੰਪਨੀ ਔਰ ਹਮਾਰੇ ਬੀਚ ਮੇਂ ਸ਼ਾਂਤੀ ਕਾ ਪ੍ਰਸਤਾਵ ਰੱਖਨੇ ਮੇਂ

0: ਹੈਲਪਫੁਲ ਰਹੇਗਾ।
1: ਕ੍ਰਿਤਗਤਾ ਦੇ ਬਹਾਅ 'ਚ ਸੁਪਨਾ ਦੇਖ ਰਹੇ ਹੋ ਤੁਸੀਂ ਦੇਵੀ। ਮੈਂ ਯੁੱਧ ਧਰਮ ਦੇ ਖਿਲਾਫ ਦੁਸ਼ਮਣ ਨੂੰ ਰਿਹਾ ਕਰ ਰਿਹਾ, ਇਸ ਵਜ੍ਹਾ ਨਾਲ ਨਹੀਂ ਕਿ ਸਾਨੂੰ ਕੰਪਨੀ ਦੀ ਦਿਆ ਮਿਲੇ। ਮੈਂ ਫਿਰੰਗੀਆਂ ਦਾ ਦੁਸ਼ਮਣ ਹਾਂ, ਕੱਲ ਨੂੰ ਵੀ ਫਿਰੰਗੀ ਸੈਨਾ ਆਕਰਮਣ ਕਰ ਸਕਦੀ ਹੈ। ਮੈਂ ਉਹਨਾਂ ਨੂੰ ਛੱਡਾਂਗਾ ਨਹੀਂ, ਉਸ ਦਾ ਸਾਹਮਣਾ ਕਰਾਂਗਾ।
0: ਸ਼ਾਂਤ ਹੋ ਜਾਓ ਮਹਾਰਾਜ, ਸ਼ਾਂਤ ਹੋ ਜਾਓ।
1: ਸਿਵਤਈਆ
2: ਜੀ ਮਹਾਰਾਜ,
1: ਬਕਟ ਦੁਰਈ ਤੇ ਉਹਨਾਂ ਦੀ ਪਤਨੀ ਦੇ ਰਵਾਨਾ ਹੋਣ ਦਾ ਪ੍ਰਬੰਧ ਕਰੋ
2: ਜੀ।
1: ਸਾਡੀ ਫੌਜ ਨੇ ਜੋ ਵੀ ਬਕਟ ਦੁਰਈ ਤੋਂ ਖੋਇਆ ਸੀ ਉਹ ਸਾਰਾ ਮਾਲ ਵਾਪਸ ਕੀਤਾ ਜਾਏ।
2: ਜੋ ਹੁਕਮ ਮਹਾਰਾਜ।
3: ਮਹਾਰਾਜ, ਮੈਂ ਆਪਕੋ ਕਭੀ ਭੂਲ ਨਹੀਂ ਪਾਊਂਗਾ, ਕਭੀ ਨਹੀਂ।
0: His Highness, ਆਪਕੋ ਬਹੁਤ ਬਹੁਤ ਧੰਨਵਾਦ। ਧਨਯ ਹੈ ਆਪਕੀ ਕੰਟਰੀ, ਧਨਯ ਹੈ ਯਹਾਂ ਕੇ ਲੋਕ। ਹਮ ਆਪਸੇ ਵਿਦਾ ਲੈ ਰਹੇ ਹੈ ਮਹਾਰਾਜ।
4: ਅਟੈਂਸ਼ਨ ਸੋਲਜਰਸ, ਹਮਾਰੀ ਹੈਲਪ ਕੇ ਲੀਏ ਦੂਸਰੇ ਪ੍ਰਾਵਿੰਸੀ ਸੇ ਸੈਨਾਏ ਆ ਚੁੱਕੇ ਹੈ। ਕਮਾਂਡਰ ਹੈ ਕਰਨਲ ਪੀਟਰ ਆਗਨੇਓ। ਹੀ ਇਜ਼ ਅ ਗ੍ਰੇਟ ਫਾਈਟਰ। ਆਈ ਥਿੰਕ ਦੈਟ ਆਗਨੇਓ ਕੀ ਡਾਇਰੈਕਸ਼ਨ ਮੇ ਯੂ ਵਿਲ ਫੀਲ ਕਰਚੀਅਸ ਐਂਡ ਫਾਈਟ ਬ੍ਰੇਵਲੀ।
5: ਮਿਸਟਰ ਮੈਕਾਲੇ, ਯਹ ਟਾਈਮ ਮੁਝੇ ਪ੍ਰੇਸ ਕਰਨੇ ਕਾ ਨਹੀਂ ਹੈ। ਆਈ ਥਿੰਕ ਹਮੇ ਆਪਣੇ ਐਨੀਮੀ ਕੇ ਫੌਜ ਕੀ ਔਰ ਚਲਨਾ ਚਾਹੀਏ।
4: ਓਕੇ ਕਰਨਲ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੈਟਫਾਰਮਸ ਤੇ ਉਪਲਬਧ ਹੈ।

0: ਤੋਂ ਹੀ ਸੁਭਾ ਹੈ ਕਿ ਉਹ ਸਭਨਾਂ ਦਾ ਮਾਂ ਪਿਓ ਹੋਣ ਕਰਕੇ ਸਭਨਾਂ ਦੀ ਸਾਰ ਲੈਂਦਾ ਹੈ। ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਉਹ ਪ੍ਰਭੂ ਹੀ ਸਭਨੀ ਥਾਈਂ ਰੱਖਿਆ ਕਰਨ ਵਾਲਾ ਹੈ। ਮਨ ਵਿੱਚ ਵਿਚਾਰ ਆਉਂਦਾ ਹੈ ਕਿ ਉਹ ਪ੍ਰਭੂ ਕਿਸ ਸਥਾਨ ਤੇ ਵਸਦਾ ਹੈ। ਬਾਣੀ ਵਿੱਚ ਫਰਮਾਨ ਹੈ ਕਿ ਸਤ ਸੰਗਤ ਸਾਧ ਸੰਗਤ ਹੀ ਪ੍ਰਭੂ ਦਾ ਨਿਵਾਸ ਸਥਾਨ ਹੈ, ਕਿਉਂ ਜੋ ਸਾਧ ਸੰਗਤ ਵਿੱਚ ਸੰਤ ਜਨ ਪ੍ਰਭੂ ਪਿਆਰੇ ਭਗਤ ਸਾਧ ਸੰਗ ਕਰਦੇ ਹਨ ਤੇ ਕਰਤਾ ਵੀ ਉੱਥੇ ਹੀ ਵਸਦਾ ਹੈ। ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪ੍ਰਭੂ ਤੇ ਪੂਰਨ ਭਰੋਸਾ ਰੱਖਣ ਵਾਲੇ ਭਗਤਾਂ ਦਾ ਅਕਾਲ ਪੁਰਖ ਹੀ ਸਹਾਈ ਹੈ, ਰਾਖਾ ਹੈ, ਉਹਨਾਂ ਦੀ ਰਾਸ ਪੂੰਜੀ ਦੀ ਰੱਖਿਆ ਵੀ ਕਰਦਾ ਹੈ। ਐਸੇ ਭਗਤ ਸੰਤ ਜਦੋਂ ਗੁਰੂ ਅੱਗੇ ਕੋਈ ਵੀ ਅਰਜੋਈ ਕਰਦੇ ਹਨ ਤਾਂ ਉਹ ਪ੍ਰਵਾਨ ਹੁੰਦੀ ਹੈ ਤੇ ਉਹਨਾਂ ਦੀ ਇੱਜ਼ਤ ਪਦ ਦੀ ਰਾਖੀ ਤੇ ਰਾਸ ਭਾਵ ਨਾਮ ਰੂਪੀ ਪੂੰਜੀ ਦੀ ਰੱਖਿਆ ਵੀ ਸ੍ਰਿਸ਼ਟੀ ਦਾ ਸਰਬੁੱਚ ਤੇ ਮਾਲਕ ਪ੍ਰਭੂ ਆਪ ਕਰਦਾ ਹੈ। ਸੁਣਦਿਆਂ ਨਵਪ੍ਰੀਤ ਸਿੰਘ ਹੋਰਾਂ ਪਾਸੋਂ ਵਾਰਤਾ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ।
1: ਵਿਚਾਰ ਅਧੀਨ ਇਹ ਪਾਵਨ ਵਾਕ ਬਾਣੀ ਦੇ ਬੋਹਿਤ ਮਹਾਨ ਉਸ ਰਈਏ ਸ਼੍ਰੋਮਣੀ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਉਚਾਰਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 816 ਤੇ ਸੁਭਾਈਮਾਨ ਹੈ। ਇਸ ਪਾਵਨ ਵਾਕ ਅਤੇ ਸਮੁੱਚੇ ਸ਼ਬਦ ਰਾਹੀਂ ਗੁਰੂ ਸਾਹਿਬ ਸੋਝੀ ਬਖਸ਼ਦੇ ਹਨ ਕਿ ਅਕਾਲ ਪੁਰਖ ਅੱਗੇ ਬੇਨਤੀ ਕਰਨ ਦੁਆਰਾ ਮਨੁੱਖ ਨੂੰ ਕੋਈ ਔਕੜ ਮੁਸ਼ਕਲ ਪੇਸ਼ ਨਹੀਂ ਆਉਂਦੀ ਹੈ। ਵਾਹਿਗੁਰੂ ਆਪਣੇ ਭਗਤਾਂ ਦੀ ਰਾਸ ਪੂੰਜੀ ਦਾ ਆਪ ਰਖਵਾਲਾ ਹੈ। ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਦਾ ਨਾਮ ਸਿਮਰ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਪਰਮਾਤਮਾ ਆਪ ਸਾਧ ਸੰਗਤ ਵਿੱਚ ਵਸਦਾ ਹੈ ਅਤੇ ਭਗਤ ਜਨਾਂ ਲਈ ਸਾਧ ਸੰਗਤ ਇੱਕ ਅਸਥਾਨ ਹੈ ਜਿੱਥੇ ਬਖਸ਼ਿਸ਼ਾਂ ਦੀ ਕਦੇ ਵੀ ਤੋਟ ਨਹੀਂ ਆਉਂਦੀ ਹੈ। ਇੱਥੇ ਹੁਣ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਕਿ ਉਹ ਅਕਾਲ ਪੁਰਖ ਰਖਵਾਲਾ ਕਿਸ ਤਰ੍ਹਾਂ ਹੈ ਅਤੇ ਭਗਤ ਦੀ ਅਸਲ ਰਾਸ ਪੂੰਜੀ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਨਿਰਸੰਦੇਹ ਪਰਮਾਤਮਾ ਸਾਰੀ ਕੁਦਰਤ ਦਾ ਕਰਤਾ ਵੀ ਹੈ ਅਤੇ ਪਾਲਨਹਾਰ ਹੈ। ਉਸ ਦੇ ਦੈਵੀ ਹੁਕਮ ਇਨਸਾਫ ਪਸੰਦ ਵੀ ਹਨ ਅਤੇ ਸਦੀਵੀ ਵੀ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਸਰਬ ਵਿਆਪਕ ਅਤੇ ਸਭ ਤੋਂ ਵੱਡਾ ਰੱਖਿਅਕ ਮੰਨਿਆ ਗਿਆ ਹੈ। ਉਹ ਹਰ ਮੁਸੀਬਤ ਵਿੱਚ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ, ਕਿਉਂਕਿ ਪ੍ਰਭੂ ਦੀ ਕੀਰਤੀ ਕਰਨ ਵਾਲੇ ਭਗਤ ਹੀ ਪ੍ਰਭੂ ਦੇ ਮਨ ਨੂੰ ਪਿਆਰੇ ਲੱਗਦੇ ਹਨ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਪਿਆਰੇ ਬਚਨ ਕਰਦੇ ਹਨ, ਭਗਤ ਤੇਰਾ ਮਨ ਭਾਂਬ ਦੇ ਦਰ ਸੋਹਨ ਕੀਰਤ ਗਾਮ ਦੇ। ਜਿਵੇਂ ਕਿ ਵਾਹਿਗੁਰੂ ਨੇ ਸ਼ੁੱਧ ਚਿੱਤ ਵਾਲੇ ਭਗਤ ਪ੍ਰਹਿਲਾਦ ਦੀ ਰੱਖਿਆ ਨਰਸਿੰਘ ਰੂਪ ਧਾਰ ਕੇ ਹਰਨਾਖਸ਼ ਨੂੰ ਆਪਣੇ ਨਹੁਆਂ ਨਾਲ ਚੀਰ ਕੇ ਕੀਤੀ, ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ ਹਰਨਾਖਸ਼ ਹਰਿਓ ਨਖ ਬਿਦਾਰ ਜੀਓ। ਪਰਮਾਤਮਾ ਸਿਰਫ ਬਾਹਰੀ ਦੁਸ਼ਮਣਾਂ ਤੋਂ ਹੀ ਨਹੀਂ ਸਗੋਂ ਮਨੁੱਖ ਦੇ ਅੰਦਰਲੇ ਪੰਜ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਤੋਂ ਵੀ ਰੱਖਿਆ ਕਰਦਾ ਹੈ। ਇਸ ਵਾਸਤੇ ਅਰਦਾਸ ਕਰਦਾ ਹੈ, ਗੁਰਬਾਣੀ ਫੁਰਮਾਨ ਹੈ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੇ। ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਸੋਝੀ ਬਖਸ਼ਦੇ ਹਨ ਕਿ ਜਦੋਂ ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ ਅਤੇ ਸੁੱਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਭਗਤ ਜਨਾਂ ਨੇ ਉਹ ਪੰਜ ਵੱਡੇ ਝਗੜਾਲੂ ਜਿੱਤ ਲਏ ਹਨ। ਜੀਤ ਲਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਉਹ ਬੇਅੰਤ ਅਕਾਲ ਪੁਰਖ ਇਸ ਸੰਸਾਰ ਦੇ ਡਰ ਅਤੇ ਚਿੰਤਾਵਾਂ ਤੋਂ ਮੁਕਤ ਕਰਦਾ ਹੈ। ਆਪਣੇ ਸੇਵਕਾਂ ਭਗਤਾਂ ਲਈ ਉਹ ਇੱਕ ਸ਼ਕਤੀਸ਼ਾਲੀ ਪਿਤਾ ਮਾਤਾ ਅਤੇ ਮਾਲਕ ਦੇ ਰੂਪ ਵਿੱਚ ਹੈ ਜੋ ਉਹਨਾਂ ਨੂੰ ਜੀਵਨ ਦੇ ਸਮੁੰਦਰ ਤੋਂ ਬਚਾਉਂਦਾ ਹੈ। ਮਾਜਰਾਗ ਵਿੱਚ ਪੰਚਮ ਪਾਤਸ਼ਾਹ ਦੇ

ਡੀਟੇਲਸ ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਕਰੇ ਜੇ ਆਪਣੀ ਤਨ ਅਦਰੀ ਸਤਿਗੁਰ ਪਾਇਆ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਇਨ ਵਿੱਚੋਂ ਆਪ ਗਵਾਇਆ ਜਿਨੀ ਸੋਚੋ ਸੱਚ ਬੁਝਾਇਆ ਜਿਨੀ ਸੋਚੋ ਸੱਚ ਬੁਝਾਇਆ
1: ਅਸਾ ਮਹਲਾ ਚੌਥਾ

ਘੜੀਆਂ ਸਭ ਗੋਪੀਆਂ ਪੈਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ।

ਆ ਪਛਾੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਂ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਕੀਆ ਸਗਲ ਜਗਾਨ ਸੇਵਕ ਸੇਵੈ ਕਰਨ ਚੜ੍ਹਾਉ ਪਿੰਨੀ ਰਹਿਣ ਜਨਾਮ ਨਚਾਉ ਸਿੱਖੇ ਸਿੱਖਿਆ ਗੁਰੂ ਵਿਚਾਰ ਨੰਦਰੀ ਕਰਮ ਲੰਘਾਏ ਪਾਰ ਖੋਲੂ ਚਰਖਾ ਚੱਕੀ ਚੱਕ

ਜਿਉ ਪਿੰਡ ਸਭ ਤੇ ਸਦਾ ਦੇਖਾ ਜੈ ਆਖ ਗਵਾਈਐ। ਜੇ ਲੋੜੇ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਐ। ਜੇ ਜਰਵਾਣਾ ਪਰ ਹੈ ਜਰਵੇਸ ਕਰੇਂਦੀ ਆਈਐ। ਤੁਰਹਿ ਨਾ ਭਰੀਐ ਪਾਈਐ, ਤੁਰਹਿ ਨਾ ਭਰੀਐ ਪਾਈਐ।

ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ।

0: ਕੋੜੀ ਸੇਵ ਕੀਤੀ ਸੰਤੋਖੀ ਨੇ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਖਰੀ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨਾਂ ਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੁਰ ਅੰਮ੍ਰਿਤ।

ਕੋੜੀ ਸੱਚਾ ਸਾਹਿਬ ਏਕ ਤਿੰਨੀ ਸੱਚ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਦਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜਿੱਥੇ ਬਰਸ ਬਰਸ ਪੜੀ ਐ।

0: ਹੋਰ ਹੋ ਮੈਂ ਚਖਨਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ ਵੋ ਤੀਰਥ ਭਵਿਆਂ ਤੇ ਤੁਲਵਿਆ ਵੋ ਭੇਕ ਕੀਆ ਦਹੀ ਦੁੱਖ ਦੀਆ ਸੋ ਵੈ ਜੀ।

0: ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸਹਿ ਤੇਨੇ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ
1: ਭਗਤ ਤੇਰਾ ਮਨ ਭਾਵ ਦੇ ਦਰਸੋ।

ਕੂੜ ਕੇ ਮਲ ਤੁਰੈ ਤਨ ਕਰੇ ਛੱਤ ਹੋਏ ਸੱਟ ਤਾਂ ਪਰ ਜਾਣੀਆਂ ਜੇ ਸੱਟ ਧਰੇ ਪਿਆਰ ਨਾਉ ਸੁਣ ਮਰੈ ਸੀ ਐਤਾ ਪਾਈ ਮੁਕਤ ਵਾਰ ਸੱਟ ਤਾਂ ਪਰ ਜਾਣੀਐ ਜਾ ਜੁਗਤ ਜਾਣੈ ਜੀਓ ਧਰਤ ਕਾਇਆ ਸਾਧਕੈ।

ਕੌੜੀ ਦਾਨ ਮਹਿੰਡਾ ਧਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡਿਆ ਹੋਏ ਕਮਾਨ ਲੱਗ ਧਿਆਈਐ ਫਲ ਤੇ ਵੇਹ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ।

ਕੋੜੀ ਧੁਰ ਕਰਮ ਜਿਨਾ ਕਾ ਧੁੱਧ ਪਾਇਆ ਤਾਂ ਤਿਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਬਸ ਕਿਛਨਾ ਹੀ ਤੁਧ ਵੇਖੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਕਾ ਪੁੱਤ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬੁਝਾਇਆ ਸਹਿਜੇ ਹੀ ਸਮਾਇਆ ਸਹਿਜੇ ਹੀ ਸਮ

ਔੜੀ ਪੜਿਆ ਹੋਵੇ ਕੋ ਹੋਵੇ ਕੋਨੇ ਕਰ ਤਾਂ ਉਨੀ ਸਾਧਨਾ ਮਾਰੀ ਅਜਿਹਾ ਘਾਲੇ ਘਾਲਣਾ ਤੇ ਵੇਹਣਾ ਉਪਚਾਰੀ ਐਸੀ ਕਲਾ ਨਾ ਖੇਡੀ ਚਿੱਤ ਦਰਗਾਹ ਗਿਆ ਹਾਰੀਆ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਆ ਮੋਹ ਚੱਲੈ ਸੋ ਗਿਆ ਮਾਰੀਆ ਮੋਹ ਚੱਲੈ ਸੋ ਗਿਆ।

ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਆ ਵੱਡ ਭਾਗੀ ਉਨ ਮਾਨਿਆ ਰਿਧ ਸ਼ਬਦ ਵਸਾਇਆ ਮਨ ਮਾਨਕ ਸੰਤੋਖਿਆ ਗੁਰ ਨਾਮ

0: ਸਾਜ ਸਤਿਗੁਰ ਸੰਗ ਲੀਨਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ
1: ਖੇਲ ਗੁਰੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰੂ ਸਮਾਨੋ ਅਜੋਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਤ ਜੀਵਨ ਅਰਜੁਨ ਅਮੋਲ ਅਜੋਨੀ ਸੰਭਵਿਓ ਪੈ ਭੰਜਨ ਦੁੱਖ ਨਿਵਾਰ ਪਾਰੇ ਨੰਭੋ ਅਗਹਿ ਗਹਿਨ ਪ੍ਰੰਪਾਤ ਦਹਨ ਸੀਤਲ ਸੁਖਦਾਤੋ ਅਸੰਭਵ ਉਦਵਿਓ ਪੁਰਖ ਪੁਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ।

0: ਸਤਿਗੁਰ ਗਿਆਨ ਮਨ ਚਾਉ ਨਾ ਹੁਟੈ, ਸਤਵੰਤ ਹਰ ਨਾਮ ਮੰਤਰ ਨਵਨਿਤ ਨਾਨਕ ਹੁਟੈ, ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ, ਗੁਰ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ।
1: ਪੈ ਨਿਰਭਉ ਮਾਣਿਓ, ਲਾਖ ਮੈਂ ਲੱਖ ਲਖਾਇਓ, ਅਗਮ ਅਗੋਚਰ ਗਤ ਕਬੀਰ ਸਤਿਗੁਰ ਪਰਚਾਇਓ, ਗੁਰ ਪਰਚੇ ਪ੍ਰਵਾਨ ਰਾਜ ਮੈਂ ਜੋ ਕਮਾਇਓ, ਧਨ ਧਨ ਗੁਰ ਧਨ ਅਪਰ ਸਰ ਸੋ ਪਰ ਪਰਾਇਓ, ਗੁਰਗਮ ਪ੍ਰਮਾਨ ਅਜ਼ਰ ਜ਼ਰਿਓ ਸਰ ਸੰਤੋਖ ਸਮਾਇਓ, ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ। ਅਮਿਓ ਰਸਨਾ ਬਦਨ ਬਰਦਾ

0: ਰੱਖ ਅਪਾਰ ਗੁਰਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਹ ਨਿਦਰਿਓ ਸੁਨ ਸਹਿ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਵਸਾਇਓ ਗੁਰ ਅਰਜੁਨ ਕਲ ਉਚਰੈ ਤੈਂ ਜਨ ਕੇ ਕਲਸ ਦੀ ਪਾਇਓ ਗੁਰ ਅਰਜੁਨ ਕਲ ਉਚਰੈ ਤੈਂ ਜਨ ਕੇ ਕਲਸ ਦੀ ਪਾਇਓ
1: ਸੋਰਠੇ ਗੁਰ ਅਰਜਨ ਪੁਰਖ ਪਰਮਾਨ ਪਾਰਥੋ ਚਾਲੈ ਨਹੀਂ ਨਿਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਪਉ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ ਤੋਂ ਸੰਗਤ ਗੁਰ ਸੰਹੇਤ ਨਾਮ ਲਾਕ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਤਾਂ ਤੇ ਅੰਗਦ ਪਇਓ ਤਤ ਸੋ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕਿਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਭਿਖੋ ਨੈਨ
2: ਸਤ ਰੂਪ ਸਤਨਾਮ ਸਤ ਸੰਤੋਖ ਤਰਿਓਰ ਆਦਿ ਪੁਰਖ ਪਰਤਖ ਲਿਖਿਓ ਅਕਸ਼ਰ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ ਕਲਯੁਗ ਪਰਮਾਣ ਨਾਨਕ ਗੁਰ ਅੰਗ।

0: ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ
1: ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤੈਂ ਬੈਠਾਇਓ ਰਹਿਸ ਕਿਉ ਸੁਰ ਦੇਵ ਤੋਹ ਜਸ

जीवन देवा पार ब्रह्म सेव एहो उपदेश मोको गुर दीना जियो।

जाके संग तेरे बंधन छूटे।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਣਹੋ ਸੰਤ ਪਿਆਰੇ ਬਿਨੋ ਹਮਾਰੇ ਜੀਓ।